ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ। ਸਟੂਡੀਓ ਦੀ ਘੜੀ ਤੇ ਸਮਾਂ 5:59 ਤੇ 30 ਸਕਿੰਟ। 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖ਼ਬਰਾਂ ਦਾ ਬੁਲੇਟਿਨ ਤੇ 6:05 ਤੇ ਅੰਗਰੇਜ਼ੀ ਵਿੱਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਖ਼ਬਰਾਂ ਦੇ ਲਈ ਕੁਝ ਪਲ ਕਰੋ ਇੰਤਜ਼ਾਰ।

ਦਾ ਸ਼ੁਰਲੀਆਂ ਭਾਗ ਲੈਣ ਵਾਲੇ ਕਲਾਕਾਰ ਹੋਣਗੇ। ਬਬਲੀ ਦੇ ਰੂਪ ਦੇ ਵਿੱਚ ਮਮਤਾ ਅਰੋੜਾ, ਡੌਲੀ ਦੇ ਰੂਪ ਦੇ ਵਿੱਚ ਸੀਮਾ ਮਹਿਰਾ। ਤੇ ਸਰੋਤਿਆਂ ਨੂੰ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਮੁੜ ਪ੍ਰਸਾਰਿਤ ਹੋਵੇਗਾ। 8 ਵਜੇ ਤੁਸੀਂ ਸੁਣੋਗੇ ਸਮਾਚਾਰ ਪ੍ਰਭਾਤ 8:15 ਮਾਰਨਿੰਗ ਨਿਊਜ਼ ਆਕਾਸ਼ਵਾਣੀ ਦਿੱਲੀ ਤੋਂ, ਤੇ 8:30 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਤੁਸੀਂ ਸੁਣੋਗੇ ਪ੍ਰੋਗਰਾਮ ਮਹਿਕ ਪੰਜਾਬ ਦੀ, ਤੇ ਅੱਜ ਦੇ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਸਿਲਸਿਲਾ ਸੂਫੀਆਨਾ ਸੰਗੀਤ। 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰ ਲੋਕ। 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ ਵਿਵਿਧ ਭਾਰਤੀ ਮੁੰਬਈ ਤੋਂ। 10 ਵਜੇ ਤੁਸੀਂ ਸੁਣੋਗੇ ਸਦਾ ਬਹਾਰ, ਹਿੰਦੀ ਫਿਲਮੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਗੀਤ ਪਿਟਾਰਾ। 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, ਤੇ 11:05 ਤੇ ਪ੍ਰੋਗਰਾਮ ਬਾਲੀਵੁੱਡ ਟੇਲਸ ਆਕਾਸ਼ਵਾਣੀ FM ਰੇਨਬੋ ਦਿੱਲੀ ਤੋਂ। ਬਾਰਾਂਵੀਂ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ, ਤੇ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 12:10 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। ਪ੍ਰੋਗਰਾਮ ਦਾ ਸੰਚਾਲਨ ਕਰਨਗੇ ਕਿਰਨਪਾਲ ਕੌਰ। 12:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਘਰ ਪਰਿਵਾਰ ਤਹਿਤ ਸਿਲਸਿਲਾ 2 ਗੱਲਾਂ ਕਰੀਏ। 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 1:15 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਤਹਿਤ ਸਿਲਸਿਲਾ ਟੈਲੀਫੋਨ ਮਿਲਾਓ ਜੀ, ਜਿਸ ਤਹਿਤ ਸਰੋਤਿਆਂ ਦੀ ਪਸੰਦ ਦੇ ਹਿੰਦੀ ਫਿਲਮੀ ਗੀਤ ਪੇਸ਼ ਕੀਤੇ ਜਾਣਗੇ। ਦੋ ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, ਤੇ 2:15 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 2:30 ਵਜੇ ਤੁਸੀਂ ਸੁਣੋਗੇ NCERT ਵੱਲੋਂ ਸਪੋਂਸਰਡ ਪ੍ਰੋਗਰਾਮ ਉਮੰਗ। ਅੱਜ ਤੁਸੀਂ ਸੁਣੋਗੇ ਭਾਗ 1314। 3:00 ਤੁਸੀਂ ਸੁਣੋਗੇ ਪ੍ਰੋਗਰਾਮ ਸਖੀ ਸਹੇਲੀ। 4:00 ਪ੍ਰੋਗਰਾਮ ਹੈਲੋ ਫਰਮਾਇਸ਼ ਵਿਵਿਧ ਭਾਰਤੀ ਮੁੰਬਈ ਤੋਂ। 5:00 ਤੁਸੀਂ ਸੁਣੋਗੇ ਪ੍ਰੋਗਰਾਮ ਕਿਸਾਨ ਵਾਣੀ, ਤੇ ਅੱਜ ਦੇ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਸਿਲਸਿਲਾ ਖੁੰਡ ਚਰਚਾ ਭਾਗ 384। ਭਾਗ ਲੈਣ ਵਾਲੇ ਕਲਾਕਾਰ ਅੰਗਦ ਦੇ ਰੂਪ ਦੇ ਵਿੱਚ ਕੁਲਵਿੰਦਰ ਸਿੰਘ ਚਾਨੀ, ਤਰਸੇਮ ਸਿੰਘ ਬੁੱਟਰ ਨੰਬਰਦਾਰ ਅਤੇ ਫੀਲਾ, ਕੁਲਵਿੰਦਰ ਸਿੰਘ ਔਲਖ ਆਲੇਖ, ਕੁਲਵਿੰਦਰ ਸਿੰਘ ਚਾਨੀ ਨਿਰਮਾਤਾ, ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ। ਪ੍ਰੋਗਰਾਮ ਦਾ ਸੰਚਾਲਨ ਕਰਨਗੇ ਮਮਤਾ ਅਰੋੜਾ। 5:27 ਤੇ ਤੁਸੀਂ ਸੁਣੋਗੇ ਮੌਸਮ ਬਾਰੇ ਜਾਣਕਾਰੀ ਅਤੇ ਕਿਸਾਨਾਂ ਨਾਲ ਸੰਬੰਧਿਤ ਸੂਚਨਾਵਾਂ। ਪੰਜ ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਤਹਿਤ ਸਿਲਸਿਲਾ ਹੈਲੋ ਡਾਕਟਰ। ਵਿਸ਼ਾ ਹੋਵੇਗਾ ਨਸ਼ਿਆਂ ਤੋਂ ਬਚਾਓ ਦੇ ਉਪਾਅ। ਇਸ ਵਿਸ਼ੇ ਤੇ ਜਾਣਕਾਰੀ ਦੇਣਗੇ ਡਾਕਟਰ ਤਨੂਪ੍ਰੀਤ ਕੌਰ, ਤੇ ਇਨ੍ਹਾਂ ਨਾਲ ਗੱਲਬਾਤ ਕਰਨਗੇ ਖੁਸ਼ਪ੍ਰੀਤ ਕੌਰ। 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 6:30 ਤੋਂ ਲੈ ਕੇ 8:45 ਤੱਕ ਤੁਸੀਂ ਸੁਣੋਗੇ ਭਾਰਤ ਤੇ ਬੰਗਲਾਦੇਸ਼ ਵਿਚਕਾਰ ICC ਵੁਮੈਨਸ T20 ਵਰਲਡ ਕੱਪ 2026 ਓਲਡ ਟ੍ਰੈਫੋਰਡ ਕ੍ਰਿਕਟ ਗਰਾਊਂਡ ਮੈਨਚੈਸਟਰ। ਇਸ ਦਰਮਿਆਨ 7:30 ਵਜੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 8:45 ਤੇ ਤੁਸੀਂ ਸੁਣੋਗੇ ਸਮਾਚਾਰ ਸੰਧਿਆ। 9:00 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 9:15 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਆਪ ਕੇ ਲਈ। 9:30 ਵਜੇ ਪ੍ਰੋਗਰਾਮ ਛਾਇਆ ਗੀਤ। 10:00 ਪ੍ਰੋਗਰਾਮ ਆਜ ਕੇ ਫਨਕਾਰ, ਤੇ 10:30 ਵਜੇ ਪ੍ਰੋਗਰਾਮ ਢਲਤੀ ਜਾਏ ਰਾਤ ਵਿਵਿਧ ਭਾਰਤੀ ਮੁੰਬਈ ਤੋਂ, ਤੇ 11:00 ਸਾਡੇ ਅੱਜ ਦੇ ਪ੍ਰਸਾਰਣ ਸਭਾ ਦੀ ਸਮਾਪਤੀ ਹੋਵੇਗੀ। ਇਹ ਸੀ ਸਾਡੀ ਅੱਜ ਦੀ ਸਭਾ ਵਿੱਚ ਪ੍ਰਸਾਰਿਤ ਤੇ ਰਿਲੇ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ ਜਾਣਕਾਰੀ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਦੇ ਸਮਾਂ 6:15 ਤੇ 9 ਸਕਿੰਟ ਤੇ ਆਓ ਹੁਣ ਸਰਵਨ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ। ਸਭ ਤੋਂ ਪਹਿਲਾਂ ਸਰਵਨ ਕਰਦੇ ਹਾਂ ਸ਼ਬਦ ਭਾਈ ਹਰਜਿੰਦਰ ਸਿੰਘ ਰਾਗੀ ਪਾਸੋਂ ਗਾਇਨ ਕੀਤਾ ਹੋਇਆ।

ਸਟੂਡੀਓ ਦੀ ਘੜੀ ਦੀ ਸਮਾਂ 6:37 ਤੇ 42 ਸਕਿੰਟ। ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ, ਤੇ ਆਓ ਹੁਣ ਸਰਵਣ ਕਰਦੇ ਹਾਂ ਭਗਤੀ ਰਚਨਾ ਅਨੂਪ ਜਲੋਟਾ ਦੀ ਆਵਾਜ਼ ਦੇ ਵਿੱਚ।

ਭਗਤੀ ਰਚਨਾ ਸਰਵਣ ਕਰਦਿਆਂ ਅਨੁਰਾਧਾ ਪੌੜਵਾਲ ਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ।

ਅੱਜ ਦੇ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਸਿਲਸਿਲਾ ਸ਼ੁਰਲੀਆਂ। ਭਾਗ ਲੈਣ ਵਾਲੇ ਕਲਾਕਾਰ ਹੋਣਗੇ ਬਬਲੀ ਦੇ ਰੂਪ ਦੇ ਵਿੱਚ ਮਮਤਾ ਅਰੋੜਾ, ਡੋਲੀ ਦੇ ਰੂਪ ਦੇ ਵਿੱਚ ਸੀਮਾ ਮਹਿਰਾ ਅਤੇ ਬੀਬੋ ਭੂਆ ਦਾ ਕਿਰਦਾਰ ਨਿਭਾਉਣਗੇ ਸੰਦੀਪ ਸ਼ੇਰਗਿੱਲ। ਨਾਲ ਨਾਲ ਚੱਲੇਗਾ ਗੀਤ ਸੰਗੀਤ ਅਤੇ ਅੱਜ ਦੇ ਦਿਨ ਬਾਰੇ ਗੱਲ ਕਰਾਂਗੇ, ਪਰ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਗੀਤ ਦੇ ਨਾਲ।

0: Program Sholia.
1: ਨੀ ਇਹ ਤਾਂ ਭਾਈ ਜੱਗੋ 13ਵੀਂ ਗੱਲ ਲੱਗੜੇ ਹੋਏ ਲੈ ਸਾਰਾ ਦਿਨ ਡੰਗਰਾਂ ਵਾਂਗੂ ਕੰਮ ਕਰਦੇ ਰਹੋ ਘਰਾਂ ਦਾ ਤੇ ਜਦੋਂ ਮੰਗ ਲਓ ਘਰ ਵਾਲੇ ਤੇ ਸੂਟ ਫਿਰ ਆਖਣਗੇ ਲਾ ਦੱਸ ਤੈਨੂੰ ਕੋਈ ਸੂਟਾਂ ਦਾ ਘੱਟ
2: ਨਾ ਨਾ ਹੋਇਆ ਕੀ ਬੀਬੋ ਕੱਲ ਪੀ ਪਈ ਹੈ ਮੈਨੂੰ ਲੱਗਦਾ ਡੋਲੀ ਘਰੋਂ ਫਿਰ ਲਾੜ ਆਈ ਏ ਤਾਂ
3: ਲੈ ਇਹ ਕੋਈ ਨਵੀਂ ਗੱਲ ਹੈ ਇਹਨਾਂ ਜ਼ਰੂਰ ਦਾ ਕੰਮ ਹੈ
1: ਆਹੋ ਤੁਸੀਂ ਭਾਈ ਹੋਰ ਲੂਣ ਪਾਇਆ ਕਰੋ ਅਗਲੇ ਤੇ ਹੈ ਨੀ ਨਾਲੇ ਭਾਈ ਗੱਲ ਸੁਣ ਲੋ ਦੋਨੇ ਜਾਣੀਆਂ ਕਿਸੇ ਦੇ ਜ਼ਖਮਾਂ ਤੇ ਐਵੇਂ ਲੂਣ ਨੀ ਪਾਈਦਾ ਹੁੰਦਾ
2: ਬਿਲਕੁਲ ਨੀ ਪਾਈਦਾ ਡੋਲੀ ਪਾਗਲ ਹੈ ਜ਼ਖਮਾਂ ਦੇ ਉੱਤੇ ਐਵੇਂ ਲੂਣ ਥੋੜਾ ਪਾ ਦੀਦਾ ਹੁੰਦਾ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਖੁਰਚੀ ਦਾ ਹੁੰਦਾ ਫਿਰ ਲੂਣ ਪਾਓ ਜੇ ਲੂਣ ਨੀ ਹੈਗਾ ਤਾਂ ਮਿਰਚਾਂ ਪਾ ਦੋ
3: ਰੁਕੋ ਰੁਕੋ ਮੈਂ ਜਾਣੀ ਘਰੇ
2: ਹਾਏ ਵੇ ਮੇਰੇ ਰੱਬਾ ਨੀ ਬੀਬੋ ਫੜ ਉਹ ਤਾਂ ਸੱਚੀ ਮੁੱਚੀ ਚਲੀ ਗਈ ਮੈਂ ਤਾਂ ਇਹ ਪੁੱਛ ਰਹੀ ਹਾਂ ਕਿ ਬੀਬੋ ਗੱਲ ਕੀ ਹੋਈ
1: ਕੁੜੇ ਦੱਸ ਮੈਂ ਉਹਨੂੰ ਆਖਿਆ ਵੀ ਮੈਂ ਭਾਈ ਤੜਕੇ ਦੀ ਟੈਨਸ਼ਨ ਚ ਬੈਠੀ ਆ ਟੈਨਸ਼ਨ ਚ
2: ਆਏ ਹਾਏ ਭਾਜੀ ਤਾਂ ਘਬਰਾ ਗਏ ਹੋਣੇ ਇਹ ਗੱਲ ਸੁਣ ਕੇ
3: ਹੋਰ ਕੀ
1: ਨੀ ਕਾਹਨੂੰ ਪੁੱਛਦੀ ਆ ਭਾਈ ਅਗਲੇ ਨੇ ਜਦੋਂ ਮੈਨੂੰ ਪੁੱਛਿਆ ਵੀ ਤੈਨੂੰ ਹੁਣ ਕਾਹਦੀ ਟੈਨਸ਼ਨ ਹੋ ਗਈ ਚੰਗਾ ਖਾਨੀ ਹੈ ਚੰਗਾ ਪੀਨੀ ਹੈ ਨਾਲੇ ਸਾਨੂੰ ਤੂੰ ਸਾਰੇ ਟੱਬਰ ਨੂੰ ਢਾਉਣ ਆਉਂਦੀ ਆ
2: ਫੇਰ
1: ਨੀ ਮੈਂ ਤਾਂ ਬਸ ਫਿਰ ਆਈ ਆਖਿਆ ਸੀ ਵੀ ਮੇਰਾ ਚਿੱਤ ਕਰਦਾ ਵੀ ਮੈਂ ਦੋ ਤਿੰਨ ਸੂਟ ਲੈ ਲਾ ਜੇ ਸੂਟ ਹੋ ਜਾਣਗੇ ਤਾਂ ਸ਼ਾਇਦ ਮੇਰੀ ਟੈਨਸ਼ਨ ਮੁੱਕ ਜਾਏ
2: ਭਾਜੀ ਨੇ ਤਾਂ ਪੱਕਾ ਡੋਲੀ ਇਹਨੂੰ ਫੇਰ ਸੂਟ ਦਵਾ ਹੀ ਦਿੱਤੇ ਹੋਣੇ ਆ
3: ਲੈ ਮੈਨੂੰ ਤਾਂ ਲੱਗਦਾ ਭਾਜੀ ਨੇ ਦਵਾਈ ਵੀ ਬੀਬੋ ਸਿਸ ਨੂੰ ਸੂਟ ਪੂਰੇ ਟ੍ਰੈਂਡਿੰਗ ਹੋਣੇ ਆ
1: ਨੀ ਦਵਾਏ ਹੋਣੇ ਆ ਟ੍ਰੈਂਡਿੰਗ ਮੈਂ ਤਾਂ ਕਹਿਣੀ ਆ ਤੂੰ ਹੀ ਲੈ ਜਾਓ
2: ਨਾ ਇੰਨੀ ਔਖੀ ਕਿਉਂ ਹੋਈ ਪਈ ਹੈ ਤੈਨੂੰ ਟੈਨਸ਼ਨ ਸੀ ਕਿ ਤੈਨੂੰ ਸੂਟ ਚਾਹੀਦੇ ਆ ਭਾਜੀ ਨੇ ਤੈਨੂੰ ਕੀ ਕਿਹਾ ਫੇਰ
1: ਨੀ ਅਗਲੇ ਨੇ ਅੱਗੋ ਮੂੰਹ ਸਵਾਰ ਕੇ ਕਹਿਤਾ ਕਹਿੰਦਾ ਚੱਲ ਕੋਈ ਨੀ ਤੂੰ ਟੈਨਸ਼ਨ ਚ ਠੀਕ ਆ
2: ਨਾ ਡੋਲੀ ਮੇਰੀ ਗੱਲ ਸੁਣ ਭਾਜੀ ਵਿਚਾਰੇ ਕਰਨ ਵੀ ਕੀ ਕਦੇ ਤਾਂ ਇੰਨੀਆਂ ਫਰਮਾਇਸ਼ਾਂ ਕਦੇ ਮੁੰਡੇ ਦੀਆਂ ਫਰਮਾਇਸ਼ਾਂ ਕੱਲ ਪਤਾ ਬੀਬੋ ਦਾ ਮੁੰਡਾ ਕਿਹੜੀ ਗੱਲ ਉੜਿਆ ਬੈਠਾ ਸੀ
3: ਹੈ ਕਿਹੜੀ ਗੱਲ ਚ ਉੜ ਗਿਆ
2: ਫੋਨ ਕਰਕੇ ਕਹਿੰਦਾ ਏ ਪਾਪਾ ਜੀ ਮੈਨੂੰ ਬੁਲਟ ਲੈ ਕੇ ਦਿਓ ਨਹੀਂ ਤਾਂ ਮੈਂ ਘਰ ਛੱਡ ਕੇ ਚੱਲਿਆ
3: ਓ ਫੇ ਘਰ ਛੱਡ ਕੇ ਚਲਾ ਗਿਆ ਕਿ ਬੁਲਟ ਮਿਲ ਗਈ ਉਸਨੂੰ

0: ਨਾ ਅੱਗੋਂ ਫੇਰ ਭਾਜੀ ਵੀ ਤਪੇ ਪਏ ਸੀ, ਕੁਛ ਇਹਦੇ ਸੂਟਾਂ ਕਰਕੇ ਤੇ ਕੁਛ ਹੋਰ ਪਰੇਸ਼ਾਨੀਆਂ ਕਰਕੇ। ਕਹਿੰਦੇ ਕਾਕਾ ਜੇ ਜਾਣਾ ਹੈ ਨਾ ਬੂਹਾ ਢੋਕੇ ਜਾਈ, ਗਲੀ ਚ ਕੁੱਤੇ ਬਹੁਤ ਫਿਰਦੇ ਆ, ਕੋਈ ਰੋਟੀਆਂ ਨੂੰ ਪੈਂਦਾ ਹੈ ਤੇ ਕੋਈ ਬੁਲਟ ਨੂੰ। ਨਾਲੇ ਕਹਿੰਦੇ ਆਹ ਮੁਰਲੀ ਗਲੀ ਚੋਂ ਨਾ ਜਾਈ, ਉੱਥੇ ਲੰਗਰ ਲੱਗਾ, ਗਲੀ ਬੰਦ ਹੈ, ਪਿਛਲੇ ਗੇਟ ਤੋਂ ਨਿਕਲੀ ਉਹ ਗਲੀ ਖਾਲੀ ਪਈ ਹੈ।
1: ਓ ਮਾਈ ਗੋਡ, ਫਿਰ ਲੱਡੂ ਚਲਾ ਗਿਆ?
0: ਨਾ ਅੱਗੋ ਸੁਣ, ਫੋਨ ਰੱਖਿਆ ਹੋਲਡ ਤੇ, ਆ ਬੀਬੋ ਨੂੰ ਕਹਿੰਦਾ ਆ ਬੇਬੇ ਮੇਰੀਆਂ ਅੱਜ ਦੋ ਰੋਟੀਆਂ ਘੱਟ ਪਕਾਈ, ਮੈਂ ਘਰ ਛੱਡ ਕੇ ਚੱਲਿਆ। ਅੱਗੋ ਭਾਜੀ ਨੇ ਵੀ ਫੋਨ ਚੋ ਹੀ ਆਵਾਜ਼ ਮਾਰੀ, ਆ ਬੀਬੋ ਮੇਰੀਆਂ ਚਾਰ ਬਣਾ ਲਈ, ਅੱਜ ਮੈਨੂੰ ਭੁੱਖ ਵੱਧ ਲੱਗੀ ਹੈ।
1: ਅੱਛਾ ਫੇਰ?
0: ਨਾ ਜਦੋਂ ਵੇਖਿਆ ਨਾ ਲੱਡੂ ਨੇ ਕਿ ਮੇਰੀ ਤਾਂ ਇੱਥੇ ਕੋਈ ਚੱਲਦੀ ਨੀ ਪਈ, ਅੱਗੋ ਕਹਿੰਦਾ ਮੈਨੂੰ ਆਨਲਾਈਨ ਕਹਿੰਦਾ ਜੀ 200 ਰੁਪਇਆ ਪਾ ਦਿਓ, ਮੈਂ ਪੀਜ਼ਾ ਮੰਗਵਾਣਾ, ਆ ਤੁਹਾਡੇ ਕਹਿਣ ਤੇ ਮੈਂ ਬੇਬੇ ਨੂੰ ਰੋਟੀ ਵੀ ਮਨਾ ਕਰ ਬੈਠਾ।
1: ਅੱਛਾ ਫੇਰ ਅੱਗੋ ਕੀ ਹੋਇਆ?
0: ਬਸ ਭਾਜੀ ਨੂੰ ਬੀਬੋ ਦੀਆਂ ਤੇ ਲੱਡੂ ਦੀਆਂ ਧਮਕੀਆਂ ਸਭ ਪਤਾ ਹੈ। ਅੱਗੋ ਕਹਿੰਦੇ ਜਾ ਗੱਦੇ ਥੱਲੇ 200 ਰੁਪਇਆ ਪਿਆ ਹੈ, ਜਾ ਲੈ ਲਾ ਤੇ ਮੰਗਵਾ ਲਾ ਪੀਜ਼ਾ, ਤੇ ਢੀਠ ਜਿਹਾ ਅੱਗੋ ਦੰਦ ਕੱਢ ਕੇ ਕਹਿੰਦਾ ਦੇਖਿਆ ਇੰਜ ਆਏ ਨਾ ਲਾਈਨ ਤੇ, ਇੰਜ ਤਾਂ ਤੁਸੀਂ ਮੈਨੂੰ ਪੀਜ਼ਾ ਮੰਗਵਾ ਕੇ ਹੀ ਨਹੀਂ ਸੀ ਦੇਣਾ।
2: ਜਾ ਨੀ ਭਾਈ ਬਬਲੀਏ, ਤੈਨੂੰ ਤਾਂ ਪੂਰੀ ਗੱਲ ਦਾ ਪਤਾ ਹੀ ਨਹੀਂ ਹੁੰਦਾ, ਜਿੰਨਾ ਕੁ ਮਹੱਲੇ ਦੀਆਂ ਮੈਨੂੰ ਪਤਾ ਹੁੰਦੀਆਂ ਨੇ, ਤੂੰ ਤਾਂ ਕੁੜੇ ਅੱਗੋਂ ਅੱਧਾ ਹੀ ਜਾਣਦੀ ਆ।
1: ਬਿਲਕੁਲ, ਇਹ ਤਾਂ ਮੈਂ ਵੀ ਅਗਰੀ ਖੜਜੀ ਆ, ਵੀ ਬਸ ਇਸ ਨੂੰ ਸਾਰਾ ਕੁਝ ਪਤਾ ਹੁੰਦਾ, ਦੱਸੋ ਪੂਰੀ ਗੱਲ ਦੱਸੋ।
2: ਨਹੀਂ ਪੂਰੀ ਗੱਲ ਭਾਈ ਡੋਲੀਏ ਇਹ ਆ ਵੀ ਆ ਸਾਰੀ ਵਿਉਂਤ ਬੰਦੀ ਮੇਰੀ ਓ ਬਣਾਈ ਹੋਈ ਸੀ।
1: ਹੈ ਵਿਉਂਤ ਬੰਦੀ? ਉਹ ਕੀ ਹੁੰਦਾ? ਉਹੀ ਜਿਹੜੀ ਸਰਕਾਰਾਂ ਬਣਾਉਂਦੀਆਂ?
2: ਨਹੀਂ ਉਹ ਯੋਜਨਾ ਬੰਦੀ ਹੁੰਦੀ ਆ ਕੁੜੇ, ਨਹੀਂ ਆਪਣੀ ਦਾ ਵਿਉਂਤ ਬੰਦੀ। ਮੇਰਾ ਮਤਬਲ ਸੀ ਪੀਜ਼ਾ ਖਾਣ ਨੂੰ ਭਾਈ ਮੇਰਾ ਬਲਾ ਚਿੱਤ ਕਰਦਾ ਸੀ, ਤੇ ਮੇਰੇ ਕੋਲੇ ਤੈਨੂੰ ਪਤਾ ਵੀ ਪੈਸੇ ਖੁੱਲੇ ਨੀ ਹੁੰਦੇ, ਬੱਜੇ ਹੁੰਦੇ ਨੇ।
0: ਓਹੋ ਆ ਸੀ ਗੱਲ, ਆਪਦੇ ਪੈਸੇ ਖਰਚਨੇ ਨੀ ਸੀ, ਤੇ ਫੇਰ ਲੱਡੂ ਨੂੰ ਤਰੀਕਾ ਸਮਝਾਤਾ ਕਿ ਬਾਪੂ ਦੀ ਜੇਬ ਚੋਂ 200 ਰੁਪਇਆ ਕਢਾਇਆ ਕਿਵੇਂ ਜਾਵੇ।
1: ਥੋੜੀ ਪਰੇਸ਼ਾਨੀ ਵੀ ਪਰੇਸ਼ਾਨੀ ਹੈ, ਮੇਰੀ ਪਰੇਸ਼ਾਨੀ ਸੁਣੋ।
2: ਨਹੀਂ ਆਹੋ ਭਾਈ ਜਦੋਂ ਹੁਣ ਸੋਨੀ ਬੈਠੇ ਹੋ ਇੱਕ ਦੂਜੇ ਦੀਆਂ, ਤੇ ਭਾਈ ਤੂੰ ਵੀ ਸੁਣਾ ਲਾ, ਕੱਢ ਲਾ ਪੜਾ ਸਾਹਿਬ ਦੀ, ਕਰ ਲਾ ਚਿੱਤ ਹੌਲਾ ਕਿ ਨਹੀਂ ਭਾਈ ਬਬਲੀਏ।
0: ਨੀ ਆ ਜਿਹੜੀ ਆਪਣੀ ਮੀਟਿੰਗ ਜੀ ਆ, ਇਹ ਤਾਂ ਇੱਕ ਦੂਜੇ ਦੀਆਂ ਟੈਨਸ਼ਨਾਂ ਸੁਣਨ ਦੀ ਹੈ।
1: ਹਾਂ ਸੁਣੋ ਫਿਰ।
0: ਨਾ ਸੁਣਾਏਗੀ ਕਿਉਂਕਿ ਨਵੀਂ ਸਿਗਨੇਚਰ ਟਿਊਨ ਚਲਾਵਾਂ।
1: ਸੋ ਫਿਰ ਕੱਲ ਮੈਂ ਗਈ ਡਾਕਟਰ ਕੋਲ, ਮੈਨੂੰ ਤਾਂ ਇੰਨੀ ਕਮਜ਼ੋਰੀ ਆਈ ਪਈ ਸੀ, ਨਾ ਮੈਂ ਤੋਂ ਉੱਠਣ ਦਾ ਸੀ ਤੇ ਨਾ ਮੈਂ ਤੋਂ ਕੋਈ ਕੰਮ ਕੀਤਾ ਜਾਂਦਾ ਸੀ।
2: ਆਹੋ ਭਾਈ ਇਹ ਤਾਂ ਸਾਨੂੰ ਪਤਾ ਹੀ ਆ ਕੁੜੇ, ਇਹ ਤਾਂ ਤੇਰਾ ਰੋਜ਼ ਦਾ ਹੀ ਕੰਮ ਹੈ, ਨਾ ਤੂੰ ਉੱਠ ਸਕੇ ਤੇ ਨਾ ਕੋਈ ਕੰਮ ਕਰ ਸਕੇ, ਕੁੜੇ ਤੈਨੂੰ ਤਾਂ ਬੈੱਡ ਟੀਵੀ ਤੇਰੀ ਸਾਸੂ ਮਾਂ ਤੋਂ ਚਾਹੀਦੀ ਆ।
1: ਓਹੋ ਖਾਤੀ ਨਾ ਮੇਰੀ ਸਾਸੂ ਮਾਂ ਵਾਲੀ ਗੱਲ, ਮੇਰੀ ਗੱਲ ਸੁਣੋ ਪੂਰੀ। ਮੈਂ ਗਈ ਡਾਕਟਰ ਕੋਲ ਤੇ ਡਾਕਟਰ ਨੇ ਲਗਾਈ ਸੂਈ।
2: ਅੱਛਾ ਫਿਰ ਭਾਈ ਤੋਤਾ ਕਹਿੰਦਾ ਉਈ ਉਈ ਉਈ।
0: ਨੀ ਕਿਆ ਸ਼ਾਇਰੀ ਹੈ, ਕਿਆ ਸ਼ਾਇਰੀ ਹੈ। ਨੀ ਉਹਨੇ ਸ਼ੇਅਰ ਨੀ ਸੁਣਾਇਆ ਤੈਨੂੰ, ਆਪਣੀ ਪਰੇਸ਼ਾਨੀ ਸੁਣਾਈ ਹੈ। ਡੋਲੀ ਛੱਡ ਬੀਬੋ ਤਾਂ ਮਜ਼ਾਕ ਕਰਦੀ ਪਈ ਹੈ, ਤੂੰ ਟੈਸਟ ਕਰਾਣ ਗਈ ਸੀ, ਹੋਇਆ ਕੀ?
1: ਹਾਂ ਮੈਂ ਦੱਸੀ ਸੀ ਮੇਰਾ ਇਹ ਕਮਜ਼ੋਰ ਜਿਹਾ, ਡਾਕਟਰ ਕਹਿੰਦਾ ਬਈ ਤੁਹਾਨੂੰ ਟੈਸਟ ਕਰਨਾ ਪਊਗਾ। ਪਹਿਲਾਂ ਤਾਂ ਉਹਨਾਂ ਨੇ ਏਡੋ ਵੱਡੀ ਸਿਰਿੰਜ ਪਾ ਕੇ ਖੂਨ ਕੱਢ ਲਿਆ, ਤੇ ਫੇਰ ਕਹਿੰਦੇ ਤੇਰੇ ਚ ਖੂਨ ਘੱਟ ਹੈ। ਲੈ ਭਲਾ ਇਹ ਕੀ ਗੱਲ ਹੋਈ, ਖੂਨ ਕੱਢ ਕੇ ਕਹਿੰਦੇ ਤੁਹਾਡੇ ਚ ਖੂਨ ਘੱਟ ਹੈ।
2: ਤੂੰ ਭਾਈ ਐ ਕਰਨਾ ਸੀ ਕੋਈ ਇੱਕ ਅੱਧੀ ਬੋਤਲ ਸੀਸੀ ਨਾਲ ਲੈ ਜਾਂਦੀ, ਜਿਹੜਾ ਅਗਲਿਆਂ ਕੋਲੇ ਪਹਿਲਾਂ ਕਿਸੇ ਹੋਰ ਦਾ ਕੱਢਿਆ ਪਿਆ ਸੀ, ਕੁੜੇ ਤੂੰ ਉਹੀ ਪਵਾ ਲਿਆਉਂਦੀ।
0: ਕਰ ਲੋ ਕਿਉਂ ਨੂੰ ਭਾਂਡਾ, ਨੀ ਰਹਿਣ ਹੀ ਦਿਓ ਤੁਸੀਂ ਦੋਨੋਂ। ਵੈਸੇ ਇੱਕ ਗੱਲ ਦੱਸਾਂ, ਆਪਾਂ ਨਵਾਂ ਬਿਜ਼ਨਸ ਨਾ ਸਟਾਰਟ ਕਰੀਏ ਬੀਬੋ।
1: ਹੈ ਬਿਜ਼ਨਸ ਸਟਾਰਟ ਕਰੋਗੇ? ਕਿਹੜਾ ਬਿਜ਼ਨਸ?
0: ਆਪਾਂ ਤਿੰਨੋਂ ਰਲ ਕੇ ਕਰ ਸਕਦੇ ਆ, ਕਿਉਂਕਿ ਉਹ ਕੰਮ ਆਪਾਂ ਵੈਸੇ ਹੀ ਕਰੀ ਜਾਂਦੇ ਆ, ਤੇ ਹੁਣ ਆਪਾਂ ਪੈਸਿਆਂ ਨਾਲ ਕਰ ਲਈਏ।
2: ਨਹੀਂ ਆਹੋ ਭਾਈ, ਨਾਲੇ ਭਾਈ ਪੈਸਾ ਕਿਹਨੂੰ ਮਾੜਾ ਲੱਗਦਾ, ਜੇ ਕਿਸੇ ਵੀ ਪਾਸਿਓਂ ਆਉਂਦਾ ਹੋਵੇ ਤੇ ਜੀ ਆਇਆਂ ਨੂੰ ਕਹਿ ਲੈਣਾ ਚਾਹੀਦਾ ਪੈਸੇ ਨੂੰ।
0: ਬੀਬੋ ਤੇਰੀ ਤਾਂ ਮੈਂ ਕਹਿੰਨੀ ਆ ਦੋਨਾਂ ਹੱਥਾਂ ਦੇ ਵਿੱਚ ਪੈਸਾ ਹੀ ਪੈਸਾ ਹੋਜੂਗਾ, ਕਿਉਂਕਿ ਇਸ ਕੰਮ ਦੇ ਵਿੱਚ ਪਰਫੈਕਟ

0: ਹੈ ਤੂੰ।
1: ਨੀ ਹਾਏ ਕੁੜੇ, ਨੀ ਮੈਨੂੰ ਤਾਂ ਹਲੇ ਪਤਾ ਹੀ ਨੀ ਲੱਗਿਆ ਮੇਰੇ ਗੁਣਾਂ ਦਾ, ਨੀ ਤੂੰ ਤਾਂ ਬਾਵਾ ਪਾਰਖੂ ਆ ਭਾਈ। ਆਹੋ ਅੱਗੇ ਹੀਰਿਆਂ ਦੀ ਪਰਖ ਜੌਹਰੀ ਕਰ ਸਕਦਾ।
2: ਖੋਨ ਹੀਰਾ ਚਖੋਨ ਜੌਹਰੀ।
0: ਨੀ ਡੋਲੀ, ਇਸ ਕੰਮ ਚ ਤੂੰ ਵੀ ਥੋੜੀ ਘੱਟ ਨੀ, ਪਰਫੈਕਟ ਹੈ ਤੂੰ ਵੀ ਇਸ ਕੰਮ ਚ। ਬਿਜ਼ਨਸ ਆਪਣਾ ਵਧੀਆ ਚੱਲੂਗਾ।
2: ਹੈ ਸੱਚੀ? ਓ ਆਈ ਐਮ ਵੈਰੀ ਇੰਟੈਲੀਜੈਂਟ।
1: ਨੀ ਆਹੋ ਭਾਈ, ਇਹ ਤਾਂ ਸ਼ਕਲੋਂ ਹੀ ਭੋਲੀ ਆ।
0: ਹਾਂ ਸ਼ਕਲੋਂ ਹੀ ਭੋਲੀ ਹੈ, ਅੰਦਰੋਂ ਤਾਂ ਪੂਰੀ
2: ਚੀਖੀ ਕੀ ਕੀ ਕੀ ਹੈ।
0: ਓ ਮੇਰਾ ਮਤਲਬ ਅੰਦਰੋਂ ਤਾਂ ਪੂਰੀ ਇੰਟੈਲੀਜੈਂਟ ਆ, ਇੰਟੈਲੀਜੈਂਟ।
2: ਥੈਂਕ ਯੂ ਥੈਂਕ ਯੂ।
1: ਮੇਰਾ ਮਤਲਬ ਵੀ ਆਹੀ ਵੀ ਲਿਖੀ ਪੜ੍ਹੀ ਹੈ।
0: ਹਾਂ ਪੜ੍ਹੀ ਲਿਖੀ ਹੁੰਦੀ ਤੇ ਫਿਰ ਗੱਲ ਹੀ ਕੀ ਸੀ।
2: ਓਹੋ ਪੜ੍ਹੀ ਲਿਖੀ ਹੁੰਦਾ, ਆ ਲਿਖੀ ਪੜ੍ਹੀ ਕੀ ਹੁੰਦਾ।
1: ਮੇਰਾ ਮਤਲਬ ਸੀ ਵੀ ਜਿਹੜਾ ਲਿਖ ਲੈਂਦੀ ਹੈ ਬਸ ਉਹੀ ਪੜ੍ਹ ਲੈਂਦੀ ਹੈ।
0: ਯਾਨੀ ਕਿ ਡੋਲੀ ਇਸ ਦਾ ਮਤਲਬ ਇਹ ਹੈ ਕਿ ਪਹਿਲਾਂ ਤੂੰ ਲਿਖਦੀ ਹੈ ਤੇ ਉਹੀ ਪੜ੍ਹ ਲੈਣੀ ਹੈ, ਤੇਰਾ ਲਿਖਿਆ ਕੋਈ ਹੋਰ ਨਹੀਂ ਪੜ੍ਹ ਸਕਦਾ।
2: ਓ ਮਾਈ ਗੋਡ, ਗੱਲਾਂ ਛੱਡੋ ਬਬਲੀ ਸਿਸ, ਗੱਲ ਸੁਣੋ। ਬੀਬੋ ਸਿਸ ਇਧਰ ਆਓ, ਮੈਨੂੰ ਕੰਮ ਦੱਸੋ। ਕੰਮ ਕੀ ਹੈ ਬਬਲੀ ਸਿਸ? ਮੈਨੂੰ ਤਾਂ ਪੈਸਾ ਹੀ ਪੈਸਾ ਦਿਖੀ ਜਾਂਦਾ, ਇੱਧਰ ਪੈਸਾ ਉੱਧਰ ਪੈਸਾ, ਜਿੱਥੇ ਮੈਂ ਸੁੱਤੀ ਹਾਂ ਮੇਰੇ ਸਿਰਹਾਣੇ ਪੈਸਾ। ਦੱਸੋ ਤਾਂ ਸਹੀ ਕੰਮ ਕੀ ਹੈ?
0: ਮੈਂ ਸੋਚ ਲਿਆ ਆਪਾਂ ਬਿਜ਼ਨਸ ਸ਼ੁਰੂ ਕਰ ਲਈਏ, ਲੋਕਾਂ ਚ ਤੇ ਰਿਸ਼ਤਿਆਂ ਚ ਦਰਾਰ ਕਿਵੇਂ ਪਾਈ ਜਾਵੇ।
1: ਨੀ ਦਰਾਰ ਭਾਈ, ਮੈਂ ਤਾਂ ਕੁੜੇ ਕੰਧਾਂ ਕੁੰਧਾਂ ਜਿੱਦਾਂ ਸੁਣਿਆ ਸੀ, ਘਰਾਂ ਚ ਸੁਣਿਆ ਸੀ ਵੀ ਦਰਾਰ ਪੜ ਗਈ ਹੈ, ਕੁੜੇ ਹੁਣ ਰਿਸ਼ਤਿਆਂ ਚ ਵੀ ਪਾਵਾਂਗੇ।
0: ਓਹੋ ਅੱਜ ਕੱਲ ਤਾਂ ਇਹੀ ਬਿਜ਼ਨਸ ਚੱਲੂਗਾ ਕਿ ਰਿਸ਼ਤਿਆਂ ਦੇ ਵਿੱਚ ਫਿੱਕ ਕਿਵੇਂ ਪਾਇਆ ਜਾਵੇ। ਛੋਟੀ ਦਰਾਰ ਪਵਾਣੀ ਹੈ ਤਾਂ 500 ਰੁਪਇਆ, ਜੇ ਵੱਡੀ ਦਰਾਰ ਪਵਾਣੀ ਹੈ
2: ਫੇਰ ਕਿੰਨੇ?
0: ਫਿਰ 1000 ਰੁਪਇਆ।
2: ਓ ਮਾਈ ਗੋਡ, ਫਿਰ ਤਾਂ ਮੈਂ ਵੱਡੀ ਦਰਾਰ ਪਾਉਂਗੀ।
1: ਮੈਂ ਜੇ ਭਾਈ ਕੁੜੇ ਜਮਈ ਪਾੜ ਖੋਲਣਾ ਹੋਵੇ।
0: ਹਾਂ ਤੇ ਜੇ ਰਿਸ਼ਤਾ ਹੀ ਖਤਮ ਕਰਨਾ ਹੋਵੇ ਸਿਰੇ ਤੋਂ ਤੇ ਫਿਰ 1500 ਲੈ ਲਾਂਗੇ।
1: ਇਹ ਤਾਂ ਭਾਈ ਥੋੜਾ ਲੱਗਦਾ ਹੈ।
0: ਨਾ ਬੀਬੋ, ਉਂਝ ਤੂੰ ਫ੍ਰੀ ਚ ਕਰੀ ਜਾਂਦੀ ਹੈ ਸਾਰੇ ਮਹੱਲੇ ਚ, ਤੇ ਹੁਣ ਤੈਨੂੰ 1500 ਰੁਪਇਆ ਤੈਨੂੰ ਥੋੜਾ ਲੱਗਦਾ।
1: ਨੀ ਗੱਲ ਤਾਂ ਫਿਰ ਐ ਸੀ ਨਾ ਵੀ ਮੈਨੂੰ ਤਾਂ 500 ਹੀ ਆਊਗਾ, ਕੁੜੇ 1000 ਰੁਪਇਆ ਤਾਂ ਥੋੜੇ ਜੀ ਵੰਡਿਆ ਜਾਊਗਾ, ਹੈ ਕਿ ਨਾ?
0: ਓਫੋ ਨਾ ਗੱਲ ਸੁਣ, ਛੋਟਾ ਛੋਟਾ ਬਿਜ਼ਨਸ ਕਰਕੇ ਪੈਸੇ ਵੀ ਤਾਂ ਬਹੁਤ ਇਕੱਠੇ ਹੋਣਗੇ।
2: ਠੀਕ ਹੈ, ਪਰ ਬਬਲੀ ਸੇਸ ਮੈਨੂੰ ਲੱਗ ਜਾ ਨੀ ਇਹ ਕੰਮ ਚੱਲੂਗਾ। ਇਹ ਕੰਮ ਤਾਂ ਹਰ ਕੋਈ ਕਰੀ ਜਾਂਦਾ, ਘਰ ਘਰ ਸਾਰੇ ਇਹ ਕੰਮ ਕਰਨ ਲੱਗੇ ਪਏ ਆ, ਆਪਣਾ ਕੰਮ ਕਿਵੇਂ ਚੱਲੂਗਾ ਇਹ?
1: ਨੀ ਆਹੋ ਭਾਈ ਬਬਲੀਏ, ਗੱਲ ਤਾਂ ਇਹ ਜਮਾ ਸੋਚਣ ਵਾਲੀ ਆ, ਕੁੜੇ ਜਿਹੜਾ ਕੰਮ ਲੋਕਾਂ ਨੂੰ ਮੁਫ਼ਤ ਚ ਮਿਲਦਾ ਹੋਵੇ, ਕੁੜੇ ਉਹਦੇ ਆਪਾਂ ਪੈਸੇ ਕਿਵੇਂ ਲੈ ਸਕਦੇ ਆ?
0: ਹਾਂ ਗੱਲ ਤਾਂ ਸਹੀ ਹੈ, ਚੱਲ ਇਹ ਕੰਮ ਤਾਂ ਹਰ ਕੋਈ ਕਰੀ ਜਾਂਦਾ, ਉਹ ਵੀ ਫ੍ਰੀ ਚ। ਇੱਕ ਬਿਜ਼ਨਸ ਆਪਾਂ ਹੋਰ ਸ਼ੁਰੂ ਕਰ ਸਕਦੇ ਆ, ਉਹ ਬਿਜ਼ਨਸ ਮੈਂ ਕਹਿੰਨੀ ਆ ਦੌੜੂਗਾ ਦੌੜੂ।
1: ਕਰਾਂਗੇ ਬਿਜ਼ਨਸ ਕਹਿੰਦੀ ਲੈ ਦੱਸ, ਕੁੜੇ ਜਿਹੜਾ ਬਿਜ਼ਨਸ ਦੌੜੀ ਗਿਆ ਮਗਰੋਂ ਕੀ ਉਹਦੀ ਪੂਛ ਫੜਾਂਗੇ।
0: ਨੀ ਬੀਬੋ, ਉਹ ਘੋੜੇ ਵਾਂਗੂ ਭੱਜੂਗਾ ਤੇ ਘੋੜੇ ਦੇ ਉੱਤੇ ਤੂੰ ਬੈਠੀ ਹੋਏਗੀ, ਨਾਲ ਤੂੰ ਵੀ ਉਸੇ ਰਫਤਾਰ ਚ ਭੱਜੇਗੀ, ਯਾਨੀ ਕਿ ਪੈਸੇ ਹੀ ਪੈਸੇ।
2: ਬੁਝਾਟਾ ਨਾ ਪਾਓ ਬਬਲੀ ਸਿੰਘ, ਜਲਦੀ ਦੱਸੋ, ਮੈਂ ਤਾਂ ਸਬਰ ਨਹੀਂ ਹੋ ਰਿਹਾ। ਜਲਦੀ ਦੱਸੋ ਜਲਦੀ ਦੱਸੋ, ਬਿਜ਼ਨਸ ਕੀ ਹੈ?
0: ਡੋਲੀ ਬਿਜ਼ਨਸ ਇਹ ਹੈ ਕਿ ਅੱਜ ਕੱਲ ਕਿਸੇ ਕੋਲ ਕਿਸੇ ਦਾ ਦੁੱਖ ਸੁਣਨ ਦਾ ਟਾਈਮ ਹੈ ਨੀ। ਆਪਾਂ ਇੱਕ ਆਫਿਸ ਖੋਲ ਲੈਣੇ ਆ ਤੇ ਉਸ ਆਫਿਸ ਦੇ ਵਿੱਚ ਲੋਕਾਂ ਦੇ ਦੁੱਖ ਸੁਣਿਆ ਕਰਾਂਗੇ। ਛੋਟਾ ਦੁੱਖ ਸੁਣਾਓ 500 ਰੁਪਇਆ, ਜੇ ਤੁਹਾਡਾ ਦੁੱਖ ਵੱਡਾ ਹੈ ਤਾਂ 1000 ਰੁਪਇਆ। ਜੇ ਉਸ ਦੁੱਖ ਨਾਲ ਅਸੀਂ ਵੀ ਥੋੜਾ ਦੁਖੀ ਜੇ ਹੋਣ ਦੀ ਐਕਟਿੰਗ ਕਰਨੀ ਹੈ ਤਾਂ 1500 ਰੁਪਇਆ। ਤੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਰੋ ਰਹੇ ਹੋ ਦੁਖੀ ਹੋ ਤੇ ਅਸੀਂ ਵੀ ਤੁਹਾਡੇ ਨਾਲ ਰੋਈਏ ਤੇ ਫਿਰ 2000 ਰੁਪਇਆ।
1: ਨਹੀਂ ਆਹੋ ਭਾਈ, ਹਾਂ ਸੁਣ ਕੇ ਤਾਂ ਮੇਰਾ ਮਨ ਜਾ ਸੱਚੀਆਂ ਭਰਿਆ ਆ ਹੈ। ਕੁੜਿਆ 2000 ਵਾਲੀ ਗੱਲ ਮੇਰੇ ਤੇ ਰੱਖ ਦਿਓ ਹੈ, ਬਾਕੀ 500-700 ਵਾਲਾ ਭਾਈ ਤੁਸੀਂ ਦੇਖ ਲਓ।
0: ਬਿਜ਼ਨਸ ਚੱਲੂਗਾ ਤਾਂ ਇਹ ਤਾਂ ਭਾਈ ਵਾਲੀ ਚ ਚੱਲੂਗਾ, ਫੇਰ ਸਾਰੇ 3 ਹਿੱਸੇ ਹੋਇਆ ਕਰਨਗੇ। ਤੇ ਮੈਨੂੰ ਇੰਜ ਲੱਗਦਾ ਕਿ ਸ਼ੁਰੂਆਤ ਤਾਂ ਡੋਲੀ ਤੋਂ ਹੀ ਕਰ ਲੈਣੇ ਆ, ਦੁਖੀ ਤਾਂ ਅੱਜ ਇਹ ਵੀ ਲੱਗੀ ਜਾਂਦੀ ਹੈ।
1: ਆਹੋ ਭਾਈ ਡੋਲੀਏ, ਲੈ ਲੱਗਦੇ ਹੱਥ, ਤੂੰ ਅੱਜ 500 ਦੀ ਬੋਣੀ ਕਰਾ ਹੀ ਦੇ ਭਾਈ।
2: ਓ ਮਾਈ ਗੋਡ, ਮੈਂ ਤਾਂ ਪਾਰਟਨਰ ਹਾਂ, ਮੇਰੇ ਤੋਂ ਥੋੜੀ ਪੈਸੇ ਲਓਗੇ ਤੁਸੀਂ?
1: ਕੁੜੇ ਤੂੰ ਆਪਦਾ 150 ਕੱਟ ਕੇ ਦੇ ਦੇ।
2: ਸੁਣੋ ਫਿਰ, ਜਿਸ ਤੁਸੀਂ ਸੁਣਾਉਣ ਨੂੰ ਕਹਿੰਦੇ ਹੋ, ਉਹ ਤੁਸੀਂ ਇੱਕ ਡਾਇਲੌਗ ਨਹੀਂ ਸੁਣਿਆ ਸ਼ਾਹਰੁਖ ਖਾਨ ਦਾ?
0: ਕਿਹੜਾ ਤੇ ਕਿਹੜੀ ਫਿਲਮ?
2: ਉਹੀ

0: Program Shorlia.
1: ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਸ਼ੁਰਲੀਆਂ। ਭਾਗ ਲੈਣ ਵਾਲੇ ਕਲਾਕਾਰ ਸਨ ਬਬਲੀ ਦਾ ਰੂਪ ਮਮਤਾ ਅਰੋੜਾ, ਡੋਲੀ ਦਾ ਕਿਰਦਾਰ ਨਿਭਾਇਆ ਸੀਮਾ ਮਹਿਰਾ ਨੇ, ਅਤੇ ਬੀਬੋ ਭੂਆ ਦਾ ਕਿਰਦਾਰ ਨਿਭਾਇਆ ਸੰਦੀਪ ਸ਼ੇਰਗਿੱਲ ਨੇ। ਸਰੋਤਿਆਂ ਨੂੰ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਮੁੜ ਪ੍ਰਸਾਰਿਤ ਸੀ।

0: 10-12 साल के बच्चे भी निक्षय मित्र बनकर टीबी के खिलाफ लड़ाई को आगे बढ़ा रहे हैं।
1: जन-जन का रखे ध्यान, टीबी मुक्त भारत अभियान।
2: अधिक जानकारी के लिए नजदीकी आयुष्मान आरोग्य मंदिर जाएं। स्वास्थ्य एवं परिवार कल्याण मंत्रालय द्वारा जनहित में जारी।
3: ਸ੍ਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸ੍ਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713-7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚਲਦੇ ਪ੍ਰੋਗਰਾਮ ਵਿੱਚ 0164-2240-331 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ।

ਪ੍ਰੋਗਰਾਮ ਵਿੱਚ 0164-2240-331 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ। ਸੋ ਜ਼ਰੂਰ ਸੁਣੋ ਆਕਾਸ਼ਵਾਣੀ FM ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।

ਤੇ ਹੁਣ ਗੱਲ ਕਰੀਏ ਅੱਜ ਦੇ ਦਿਨ ਬਾਰੇ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰਿਸ਼ਮਾ ਕਪੂਰ ਦਾ ਜਨਮ 25 ਜੂਨ 1974 ਵਿੱਚ ਮੁੰਬਈ ਵਿਖੇ ਮਸ਼ਹੂਰ ਕਪੂਰ ਪਰਿਵਾਰ ਵਿੱਚ ਹੋਇਆ ਸੀ। ਆਪਣੇ ਸ਼ਾਨਦਾਰ ਫਿਲਮੀ ਸਫ਼ਰ ਵਿੱਚ ਉਹਨਾਂ ਨੇ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ ਅਤੇ ਨੈਸ਼ਨਲ ਅਵਾਰਡ ਸਮੇਤ ਕਈ ਫਿਲਮਫੇਅਰ ਅਵਾਰਡ ਵੀ ਜਿੱਤੇ ਹਨ। ਉਹਨਾਂ ਨੇ ਸਾਲ 1991 ਵਿੱਚ ਫਿਲਮ ਪ੍ਰੇਮ ਕੈਦੀ ਨਾਲ ਆਪਣੀ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ।

ਸੁਚੇਤਾ ਕ੍ਰਿਪਲਾਨੀ ਦਾ ਜਨਮ 25 ਜੂਨ 1908 ਚ ਅੰਬਾਲਾ, ਪੰਜਾਬ ਤੇ ਹੁਣ ਹਰਿਆਣਾ ਵਿੱਚ ਹੋਇਆ, ਜੋ ਕਿ ਭਾਰਤੀ ਆਜ਼ਾਦੀ ਘੁਲਾਟੀਏ ਅਤੇ ਸਿਆਸਤਦਾਨ ਸਨ ਤੇ ਉਹਨਾਂ ਨੇ 1963 ਤੋਂ 1967 ਤੱਕ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ। ਉਹ 1930 ਦੇ ਦਹਾਕੇ ਵਿੱਚ ਭਾਰਤੀ ਸੁਤੰਤਰਤਾ ਅੰਦੋਲਨ ਵਿੱਚ ਸ਼ਾਮਿਲ ਹੋਏ। ਉਹ ਭਾਰਤ ਛੱਡੋ ਅੰਦੋਲਨ ਦੌਰਾਨ ਮੋਹਰੀ ਆਗੂਆਂ ਵਜੋਂ ਉਤਰੇ।

ਅੱਜ ਦਾ ਦਿਨ ਯਾਨੀ ਕਿ 25 ਜੂਨ 1975 ਨੂੰ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਵਿੱਚ ਅੰਦਰੂਨੀ ਐਮਰਜੈਂਸੀ ਦਾ ਐਲਾਨ ਕੀਤਾ ਸੀ, ਜਿਸ ਨਾਲ ਲੋਕਾਂ ਦੇ ਮੌਲਿਕ ਅਧਿਕਾਰ ਖਤਮ ਕਰ ਦਿੱਤੇ ਗਏ ਸਨ।

ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਅੰਗਰੇਜ਼ੀ ਲੇਖਕਾਂ ਵਿੱਚੋਂ ਇੱਕ ਜਾਰਜ ਔਰਵਿਲ ਦਾ ਜਨਮ 25 ਜੂਨ 1903 ਈਸਵੀ ਨੂੰ ਬਿਹਾਰ ਦੇ ਮੋਤੀਹਰੀ ਪਿੰਡ ਵਿੱਚ ਹੋਇਆ ਸੀ। ਉਹਨਾਂ ਦੇ ਲਿਖੇ ਨੋਵਲ ਐਨੀਮਲ ਫਾਰਮ ਅਤੇ 1984 ਪੂਰੀ ਦੁਨੀਆ ਵਿੱਚ ਮਸ਼ਹੂਰ ਹਨ।

ਦੂਜੇ ਵਿਸ਼ਵ ਯੁੱਧ ਦੇ ਦਰਦ ਨੂੰ ਬਿਆਨ ਕਰਨ ਵਾਲੀ ਇਤਿਹਾਸਕ ਕਿਤਾਬ ਐਨੀ ਫਰੈਂਕ ਦੀ ਡਾਇਰੀ 25 ਜੂਨ 1947 ਨੂੰ ਪਹਿਲੀ ਵਾਰ ਡੱਚ ਭਾਸ਼ਾ ਵਿੱਚ ਛਪੀ ਸੀ। ਤੁਹਾਨੂੰ ਦੱਸ ਦਈਏ ਕਿ ਇਹ 13 ਸਾਲ ਦੀ ਯਹੂਦੀ ਕੁੜੀ ਐਨੀ ਫਰੈਂਕ ਨੇ ਨਾਜ਼ੀਆਂ ਮਤਲਬ ਹਿਟਲਰ ਦੀ ਫੌਜ ਤੋਂ ਬਚਣ ਲਈ 2 ਸਾਲ ਇੱਕ ਗੁਪਤ ਕਮਰੇ ਵਿੱਚ ਬਿਤਾਏ ਸਨ। ਉਸ ਸਮੇਂ ਦੌਰਾਨ ਲਿਖੀ ਉਸ ਦੀ ਇਹ ਡਾਇਰੀ ਇਤਿਹਾਸ ਦਾ ਇੱਕ ਬਹੁਤ ਹੀ ਭਾਵੁਕ ਦਸਤਾਵੇਜ਼ ਹੈ।

ਭਾਰਤੀ ਕ੍ਰਿਕਟ ਟੀਮ ਨੇ ਲਾਰਡਸ ਦੇ ਮੈਦਾਨ ਤੇ ਵੈਸਟ ਇੰਡੀਜ਼ ਨੂੰ ਹਰਾ ਕੇ ਆਪਣਾ ਪਹਿਲਾ ਪੁਰਸ਼ ਵਨਡੇ ਕ੍ਰਿਕਟ ਵਿਸ਼ਵ ਕੱਪ ਜਿੱਤਿਆ ਸੀ। ਅਸੀਂ ਤੁਹਾਨੂੰ ਦੱਸ ਦਈਏ ਕਿ ਇਸ ਟੀਮ ਦੇ ਕੈਪਟਨ ਕਪਿਲ ਦੇਵ ਸਨ।

25 जून 1788 ਈਸਵੀ ਨੂੰ ਸ਼ੁਕਰ ਚੱਕਿਆ ਮਿਸਲ ਦੇ ਮੁਖੀ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸਰਦਾਰ ਮਹਾਂ ਸਿੰਘ ਨੇ ਗੁਜਰਾਂਵਾਲਾ ਹੁਣ ਪਾਕਿਸਤਾਨ ਵਿੱਚ ਦੇ ਇਲਾਕੇ 'ਤੇ ਵੱਡੀ ਜਿੱਤ ਹਾਸਲ ਕੀਤੀ।

25 जून 1920 ਨੂੰ ਅਕਾਲੀ ਅਖ਼ਬਾਰ ਦੀ ਸ਼ੁਰੂਆਤ ਹੋਈ। ਪੰਜਾਬੀ ਭਾਸ਼ਾ ਦੇ ਇੱਕ ਰੋਜ਼ਾਨਾ ਅਖ਼ਬਾਰ ਦ ਅਕਾਲੀ ਨੇ ਆਪਣਾ ਪ੍ਰਕਾਸ਼ਨ ਸ਼ੁਰੂ ਕੀਤਾ। ਇਸ ਨੇ ਬ੍ਰਿਟਿਸ਼ ਬਸਤੀਵਾਦੀ ਯੁੱਗ ਦੌਰਾਨ ਸਿੱਖ ਰਾਜਨੀਤਿਕ ਆਵਾਜ਼ਾਂ ਨੂੰ ਵਧਾਉਣ, ਗੁਰਦੁਆਰਾ ਸੁਧਾਰ ਲਹਿਰ ਨੂੰ ਅੱਗੇ ਵਧਾਉਣ ਅਤੇ ਪੰਜਾਬ ਵਿੱਚ ਸਮਾਜਿਕ ਜਾਗਰੂਕਤਾ ਪੈਦਾ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ।

ਇਸ ਦੇ ਨਾਲ ਹੀ ਮੈਨੂੰ ਅਮਰਜੀਤ ਮਾਨ ਨੂੰ ਪ੍ਰੋਗਰਾਮ ਸੱਜਰੀ ਸਵੇਰ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ। ਪ੍ਰੋਗਰਾਮ ਦੇ ਨਿਰਮਾਤਾ ਸ਼੍ਰੀ ਬਲਜੀਤ ਸ਼ਰਮਾ।

0: funeral. Iran invites Prime Minister for Khamenei's July funeral. India yet to decide, writes the Tribune. Shiv Sena UBT to lose Parliament office, reports the Pioneer. Oil back at pre-war levels as prices drop below $75, informs the Hindustan Times. Air India Delhi Amritsar flight strays into Pakistan airspace. DGCA initiates action as crew ATC fail to report incident, headlines the Tribune. The Statesman headlines, India-US edge towards trade truce as Jameson Greer concludes Delhi visit. RBI breather for Tata Sons, but asset size hurdle stares, reports the Financial Express. Adding, the new frameworks drops the access to public funds criterion that had been one of the factors pushing Tata Sons into the upper layer classification. The Hindu in its editorial, Razor's Edge, informs that high heat and low rainfall is threatening agricultural produce. The southwest monsoon deficit nationwide has increased from 35% to 43%, and extreme heat has been reducing farm labor productivity. The ideal sustainable strategies are to switch from rain-centric to water-centric organizations, reduce dependence on water-intensive crops, and improve resilience. And finally, a large asteroid called 1997 NC1 will be visible to stargazers using a small telescope or large binoculars on 27th June, the European Space Agency announced. The asteroid will be speeding along at nearly 9 kilometers a second, posing no threat to Earth as any chance of an impact has been ruled out, writes the Asian Age. And with that, it's back to you, Shagun.
1: Thank you, Saira. And now, before we end the bulletin, the headlines once again. Prime Minister Narendra Modi reviews infrastructure projects worth around 30,000 crore rupees at Pragati meeting, pushes for AI-driven TB elimination and stronger cyber fraud response. Samvidhan Hatya Divas being observed to pay homage to those who suffered during emergency. India-China border trade via Lipu Lake Pass in Uttarakhand to resume after 6 years, 26 trade passes issued. U.S. federal judge bars Trump administration from implementing proof of citizenship requirement to vote. Powerful 7.5 magnitude earthquake hits Venezuela, causing collapse of multiple buildings. And in cricket, India to take on Bangladesh in Group A match of ICC Women's T20 World Cup in Manchester this evening. And with that, we end the morning news. Have a nice day.
2: Namaskar. Akashwani. ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਗਤੀ ਦੀ ਮੀਟਿੰਗ 'ਚ ਕਰੀਬ 30,000 ਕਰੋੜ ਰੁਪਏ ਦੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ ਪੰਜਾਬ ਅੱਜ ਤੋਂ ਵੋਟਰ ਸੂਚੀਆਂ ਦੀ ਮਹੀਨਾ ਭਰ ਚੱਲਣ ਵਾਲੀ ਵਿਸ਼ੇਸ਼ ਗਹਿਣ ਸੋਧ SIR ਸ਼ੁਰੂ ਕਰ ਰਿਹਾ ਹੈ ਇਹ ਮੁਹਿੰਮ 24 ਜੁਲਾਈ ਤੱਕ ਜਾਰੀ ਰਹੇਗੀ ਦੇਸ਼ ਐਮਰਜੈਂਸੀ ਦੌਰਾਨ ਪੀੜਿਤ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਸੰਵਿਧਾਨ ਹੱਤਿਆ ਦਿਵਸ ਮਨਾਇਆ ਜਾ ਰਿਹਾ ਹੈ ਉੱਤਰਾਖੰਡ ਵਿਚ ਪਿਥੌਰਾਗੜ੍ਹ ਜ਼ਿਲ੍ਹੇ ਦੇ ਲਿਪੂ ਲੇਖ ਦਰੇ ਰਾਹੀਂ 6 ਸਾਲਾਂ ਬਾਅਦ ਭਾਰਤ ਚੀਨ ਸਰਹੱਦੀ ਵਪਾਰ ਮੁੜ ਸ਼ੁਰੂ ਹੋਣ ਜਾ ਰਿਹਾ ਹੈ ਤੇ ਭਾਰਤ ਅੱਜ ਮੈਨਚੈਸਟਰ ਦੇ ਅਮੀਰਾਤ ਓਲਡ ਟ੍ਰੈਫਰਡ ਵਿਖੇ ਔਰਤਾਂ ਦੇ ICC 2020 ਵਿਸ਼ਵ ਕੱਪ ਦੇ ਗਰੁੱਪ ਏ ਦੇ ਮੁਕਾਬਲੇ ਵਿਚ ਬਾਂਗਲਾਦੇਸ਼ ਖਿਲਾਫ਼ ਮੈਦਾਨ ਚ ਉਤਰੇਗਾ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਨਵੀਂ ਦਿੱਲੀ ਵਿਚ ਪ੍ਰਗਤੀ ਮੀਟਿੰਗ ਦੀ 52ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ ਮੀਟਿੰਗ ਵਿਚ ਸੜਕ ਬਿਜਲੀ ਸਨਅਤੀ ਲਾਂਘੇ ਅਤੇ ਮੈਟਰੋ ਰੇਲ ਖੇਤਰਾਂ ਵਿਚ ਕਰੀਬ 30,000 ਕਰੋੜ ਰੁਪਏ ਦੇ 4 ਵੱਡੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਗਈ ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰੋਜੈਕਟ ਵਿਚ ਦੇਰੀ ਲਾਗਤ ਵਿਚ ਵਾਧਾ ਕਰਦੀ ਏ ਅਤੇ ਜਨਤਾ ਨੂੰ ਸਮੇਂ ਸਿਰ ਲਾਭ ਪ੍ਰਾਪਤ ਕਰਨ ਤੋਂ ਰੋਕਦੀ ਏ ਉਨ੍ਹਾਂ ਨੇ ਮੰਤਰਾਲਿਆਂ ਅਤੇ ਰਾਜ ਸਰਕਾਰਾਂ ਨੂੰ ਵਿਚਾਰ ਗੋਚਰੇ ਪਏ ਮੁੱਦਿਆਂ ਦੇ ਹੱਲ ਵਿਚ ਤੇਜ਼ੀ ਲਿਆਉਣ ਅਤੇ ਪ੍ਰੋਜੈਕਟਾਂ ਦੀ ਨਿਯਮਿਤ ਨਿਗਰਾਨੀ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਮੀਟਿੰਗ ਵਿਚ ਤਪਦਿਕ ਮੁਕਤ ਭਾਰਤ ਮੁਹਿੰਮ ਦਾ ਵੀ ਜਾਇਜ਼ਾ ਲਿਆ ਗਿਆ ਪ੍ਰਧਾਨ ਮੰਤਰੀ ਨੇ ਤਪਦਿਕ ਦੇ ਖਾਤਮੇ ਲਈ AI ਦੀ ਵਰਤੋਂ ਤੇ ਜ਼ੋਰ ਦਿੱਤਾ ਅਤੇ ਜਨਤਕ ਜਾਗਰੂਕਤਾ ਮੁਹਿੰਮਾਂ ਵਿਚ NCC ਕੈਡਟਾਂ ਅਤੇ ਮਾਈ ਭਾਰਤ ਵਲੰਟੀਅਰਾਂ ਨੂੰ ਸ਼ਾਮਲ ਕਰਨ ਦਾ ਸੁਝਾਅ ਦਿੱਤਾ ਸ਼੍ਰੀ ਮੋਦੀ ਨੇ ਸਾਈਬਰ ਅਪਰਾਧ ਅਤੇ ਡਿਜੀਟਲ ਗ੍ਰਿਫਤਾਰੀਆਂ ਨਾਲ ਸਬੰਧਿਤ ਸ਼ਿਕਾਇਤਾਂ ਦੀ ਵੀ ਸਮੀਖਿਆ ਕੀਤੀ ਉਨ੍ਹਾਂ ਨੇ ਸਾਈਬਰ ਧੋਖਾਧੜੀ ਦੀ ਰੋਕਥਾਮ ਸ਼ਿਕਾਇਤਾਂ ਦੇ ਤੇਜ਼ੀ ਨਾਲ ਨਿਪਟਾਰੇ ਅਤੇ ਏਜੰਸੀਆਂ ਦਰਮਿਆਨ ਬਿਹਤਰ ਤਾਲਮੇਲ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਤੇ ਰਾਜਾਂ ਨੂੰ ਈ ਜ਼ੀਰੋ FIR

0: ਰਹੀ ਏਅਰ ਇੰਡੀਆ ਦੀ ਉਡਾਣ ਨੂੰ ਰਨਵੇ ਤੇ ਨਿਰੀਖਣ ਕਾਰਨ ਥੋੜੇ ਸਮੇਂ ਲਈ ਅੰਮ੍ਰਿਤਸਰ ਹਵਾਈ ਅੱਡੇ ਤੇ ਉਡੀਕ ਕਰਨ ਦੀ ਹਦਾਇਤ ਕੀਤੀ ਗਈ ਸੀ। ਮੰਤਰਾਲੇ ਮੁਤਾਬਕ ਇਸ ਸਮੇਂ ਦੌਰਾਨ ਜਹਾਜ਼ ਰਾਡਾਰ ਮਾਰਗਦਰਸ਼ਨ ਹੇਠ ਪਾਕਿਸਤਾਨੀ ਹਵਾਈ ਖੇਤਰ ਵਿਚ ਥੋੜੇ ਸਮੇਂ ਲਈ ਦਾਖਲ ਹੋ ਗਿਆ ਸੀ। ਇਹ ਪ੍ਰਕਿਰਿਆ ਪਾਕਿਸਤਾਨੀ ਹਵਾਈ ਆਵਾਜਾਈ ਨਿਯੰਤਰਣ ਅਧਿਕਾਰੀਆਂ ਨਾਲ ਤਾਲਮੇਲ ਵਿਚ ਕੀਤੀ ਗਈ ਸੀ। ਬਾਅਦ ਵਿਚ ਜਹਾਜ਼ ਨੂੰ ਦਿੱਲੀ ਵਾਪਸ ਭੇਜ ਦਿੱਤਾ ਗਿਆ ਜਿੱਥੇ ਸੁਰੱਖਿਅਤ ਢੰਗ ਨਾਲ ਉਤਰਿਆ। ਮੰਤਰਾਲੇ ਨੇ ਕਿਹਾ ਕਿ ਘਟਨਾ ਦੀ ਖ਼ਬਰ ਦੇਣ ਵਿਚ ਅਸਫਲ ਰਹਿਣ ਲਈ ਸਬੰਧਿਤ ਹਵਾਈ ਆਵਾਜਾਈ ਕੰਟਰੋਲਰ ਅਤੇ ਉਡਾਣ ਚਾਲਕ ਦਲ ਵਿਰੁੱਧ ਅੰਤਰਿਮ ਕਾਰਵਾਈ ਕੀਤੀ ਗਈ ਏ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਅੱਜ 3 ਦਿਨਾਂ ਦੇ ਸਰਕਾਰੀ ਦੌਰੇ ਤੇ ਬਰਤਾਨੀਆ ਲਈ ਰਵਾਨਾ ਹੋ ਰਹੇ ਨੇ। ਵਪਾਰ ਤੇ ਸਨਅਤ ਮੰਤਰਾਲੇ ਨੇ ਕਿਹਾ ਕਿ ਇਹ ਦੌਰਾ ਅਗਲੇ ਮਹੀਨੇ ਦੀ 15 ਤਰੀਕ ਨੂੰ ਭਾਰਤ ਤੇ ਬਰਤਾਨੀਆ ਵਿਚਕਾਰ ਇਤਿਹਾਸਕ ਵਿਆਪਕ ਆਰਥਿਕ ਤੇ ਵਪਾਰ ਸਮਝੌਤੇ ਅਤੇ ਸਬੰਧਿਤ ਦੌਰੇ ਯੋਗਦਾਨ ਸਮਝੌਤੇ ਦੇ ਲਾਗੂ ਹੋਣ ਤੋਂ ਪਹਿਲਾਂ ਹੋ ਰਿਹਾ ਹੈ। ਇਸ ਦੌਰੇ ਦੌਰਾਨ ਸ੍ਰੀ ਗੋਇਲ ਬਰਤਾਨੀਆ ਦੇ ਵਪਾਰ ਮੰਤਰੀ ਪੀਟਰ ਕਾਇਲ ਨਾਲ ਇੱਕ ਉੱਚ ਪੱਧਰੀ ਦਵੱਲੀ ਮੀਟਿੰਗ ਵੀ ਕਰਨਗੇ। ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ IAEA ਨੇ ਕਿਹਾ ਕਿ ਉਹ ਅਮਰੀਕਾ ਨਾਲ ਦੇਸ਼ ਦੇ ਸ਼ੁਰੂਆਤੀ ਸ਼ਾਂਤੀ ਸਮਝੌਤੇ ਤਹਿਤ ਈਰਾਨ ਵਿਚ ਨਿਰੀਖਣ ਕਰੇਗੀ। ਜਾਪਾਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ IAEA ਦੇ ਡਾਇਰੈਕਟਰ ਜਨਰਲ ਰਾਫੇਲ ਗ੍ਰੇਸੀ ਨੇ ਇਹ ਜਾਣਕਾਰੀ ਦਿੱਤੀ। ਖੇਡਾਂ ਚ ਹਾਕੀ ਚ ਅਗਲੇ ਮਹੀਨੇ ਹੋਣ ਵਾਲੇ ਬਰਤਾਨੀਆ ਦੌਰੇ ਲਈ ਔਰਤਾਂ ਦੀ 24 ਮੈਂਬਰੀ ਭਾਰਤੀ ਜੂਨੀਅਰ ਟੀਮ ਦਾ ਐਲਾਨ ਕੀਤਾ ਗਿਆ ਹੈ। ਆਪਣੇ ਨਵੇਂ ਕੋਚ ਟਿਮ ਵਾਈਟ ਦੇ ਅਧੀਨ ਇਹ ਟੀਮ ਜੂਨੀਅਰ ਏਸ਼ੀਆ ਕੱਪ ਸਮੇਤ ਆਉਣ ਵਾਲੇ ਅੰਤਰਰਾਸ਼ਟਰੀ ਮੁਕਾਬਲਿਆਂ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਸਕਾਟਲੈਂਡ ਤੇ ਇੰਗਲੈਂਡ ਵਿਚ 7 ਮੈਚ ਖੇਡੇਗੀ। ਭਾਰਤ ਅੱਜ ਮੈਨਚੈਸਟਰ ਦੇ ਮਿਰਾਤ ਓਲਡ ਟ੍ਰੈਫਰਡ ਵਿਖੇ ਔਰਤਾਂ ਦੇ ICC 2020 ਵਿਸ਼ਵ ਕੱਪ ਦੇ ਗਰੁੱਪ ਏ ਦੇ ਮੁਕਾਬਲੇ ਵਿਚ ਬੰਗਲਾਦੇਸ਼ ਖਿਲਾਫ਼ ਖੇਡੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਸ਼ਾਮ 7 ਵਜੇ ਸ਼ੁਰੂ ਹੋਏਗਾ। ਆਖਿਰ ਚ ਖਾਸ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਗਤੀ ਦੀ ਮੀਟਿੰਗ ਚ ਕਰੀਬ 30,000 ਕਰੋੜ ਰੁਪਏ ਦੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ। ਪੰਜਾਬ ਅੱਜ ਤੋਂ ਵੋਟਰ ਸੂਚੀਆਂ ਦੀ ਮਹੀਨਾ ਭਰ ਚੱਲਣ ਵਾਲੀ ਵਿਸ਼ੇਸ਼ ਗਹਿਣ ਸੋਧ ਸ਼ੁਰੂ ਕਰ ਰਿਹਾ ਹੈ। ਦੇਸ਼ ਵਿਚ ਐਮਰਜੈਂਸੀ ਦੌਰਾਨ ਪੀੜਿਤ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਸੰਵਿਧਾਨ ਹੱਤਿਆ ਦਿਵਸ ਮਨਾਇਆ ਜਾ ਰਿਹਾ ਹੈ। ਉੱਤਰਾਖੰਡ ਵਿਚ ਪਿਥੌਰਾਗੜ੍ਹ ਜ਼ਿਲ੍ਹੇ ਦੇ ਲਿਪੂਲੇਖ ਦਰੇ ਰਾਹੀਂ 6 ਸਾਲਾਂ ਬਾਅਦ ਭਾਰਤ ਚੀਨ ਸਰਹੱਦੀ ਵਪਾਰ ਮੁੜ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 8:40:18। ਮਿੱਟੀ ਦੀ ਖੁਸ਼ਬੂ ਤੇ ਰੂਹਾਂ ਦਾ ਸਕੂਨ ਲੈ ਕੇ ਆਏ ਹਾਂ। ਬਾਬਿਆਂ ਦੀ ਧਰਤੀ ਦਾ ਇੱਕ ਪਾਕ ਜਨੂਨ ਲੈ ਕੇ ਆਏ ਹਾਂ। ਖੁੱਲ੍ਹ ਗਏ ਨੇ ਦਿਲਾਂ ਦੇ ਬੂਹੇ, ਹੁਣ ਸਭ ਨੂੰ ਜੀ ਆਇਆਂ ਨੂੰ ਅਸੀਂ ਅੱਜ ਫਿਰ ਪੰਜਾਬ ਦੀ ਮਿੱਠੀ ਮਹਿਕ ਲੈ ਕੇ ਆਏ ਹਾਂ। ਤੇ ਹੁਣ ਹੈ ਪੇਸ਼ ਹੈ ਜੀ ਪ੍ਰੋਗਰਾਮ ਮਹਿਕ ਪੰਜਾਬ ਦੀ। ਅੱਜ ਦੇ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਸਿਲਸਿਲਾ ਸੂਫੀਆਨਾ ਸੰਗੀਤ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤੁਹਾਡਾ ਦੋਸਤ ਮਨਦੀਪ ਕੋਟਲੀ ਤੇ ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਵਡਾਲੀ ਬ੍ਰਦਰ ਦੀ ਆਵਾਜ਼ ਤੇ ਸੰਗੀਤਕਾਰ ਨੇ ਅਮਰ ਹਲਦੀਪੁਰ।

ਦੀਆਂ ਕੱਤ ਕੱਤ ਕੇ ਯਾਦਾਂ ਬੁਣ ਲਵਾਂ ਇਹ ਤੰਦਾਂ ਨੇ ਦਿਲਦਾਰ ਦੀਆਂ। ਅਤੇ ਦੋਸਤੋ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ ਆਵਾਜ਼ ਵਿੱਚ।

ਹੁਣੇ ਤੁਸੀਂ ਸੁਣ ਰਹੇ ਸੀ ਸੂਫੀਆਨਾ ਸੰਗੀਤ, ਅਤੇ ਇਸ ਦੇ ਨਾਲ ਹੀ ਪ੍ਰੋਗਰਾਮ ਮਹਿਕ ਪੰਜਾਬ ਦੀ ਦਾ ਵੇਲਾ ਖਤਮ ਹੁੰਦਾ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ 'ਤੇ ਸਮਾਂ 8:59:27। 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਅਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ ਵਿਵਿਧ ਭਾਰਤੀ ਮੁੰਬਈ ਤੋਂ, ਜੋ ਕਿ 10 ਵਜੇ ਤੱਕ ਜਾਰੀ ਰਹੇਗਾ।

ਹੁਣੇ ਤੁਸੀਂ ਸੁਣ ਰਹੇ ਸੀ ਵਿਵੇਕ ਭਾਰਤੀ ਮੁੰਬਈ ਦੇ ਪ੍ਰਸਾਰਣ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 10:23। ਹੁਣ ਪੇਸ਼ ਹੈ ਸਦਾਬਹਾਰ, ਹਿੰਦੀ ਫਿਲਮੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਗੀਤ ਪਿਟਾਰਾ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਮਨਦੀਪ ਕੋਟਲੀ ਤੇ ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਦੋਸਤੋ, ਕੁਝ ਗੀਤ ਉਮਰਾਂ ਦੀ ਤਰ੍ਹਾਂ ਹੁੰਦੇ ਨੇ, ਜਿੰਨੇ ਪੁਰਾਣੇ ਹੁੰਦੇ ਜਾਂਦੇ ਨੇ ਓਨੇ ਹੀ ਖੂਬਸੂਰਤ ਤੇ ਕੀਮਤੀ ਹੁੰਦੇ ਜਾਂਦੇ ਨੇ। ਆਓ ਸਫ਼ਰ ਦੀ ਸ਼ੁਰੂਆਤ ਕਰਦੇ ਹਾਂ 1950 ਦੇ ਉਸ ਦੌਰ ਤੋਂ ਜਿੱਥੇ ਆਵਾਜ਼ ਵਿੱਚ ਰੂਹ ਹੁੰਦੀ ਸੀ। ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਮੁਹੰਮਦ ਰਫ਼ੀ ਦੀ ਆਵਾਜ਼ ਦੇ ਵਿੱਚ, ਸੰਗੀਤਕਾਰ ਨੇ ਰਵੀ ਤੇ ਗੀਤਕਾਰ ਨੇ ਸ਼ਕੀਲ ਬਦਾਯੂਨੀ। ਫਿਲਮ 14ਵੀਂ ਕਾ ਚਾਂਦ।

ਵਾਹ ਜੀ, ਕੀ ਰੂਹਾਨੀਅਤ ਸੀ 50 ਦੇ ਦਹਾਕੇ ਦੀ। ਇੱਕ ਹੋਰ ਅਜਿਹਾ ਗੀਤ ਆਇਆ ਹੈ ਜਿਸ ਨੇ ਦੁਨੀਆ ਨੂੰ ਜਿਉਣ ਦਾ ਇੱਕ ਨਵਾਂ ਫਲਸਫਾ ਦਿੱਤਾ। ਆਵਾਜ਼ ਮੁਕੇਸ਼ ਦੀ, ਗੀਤਕਾਰ ਸ਼ੈਲਿੰਦਰ ਤੇ ਸੰਗੀਤਕਾਰ ਨੇ ਸ਼ੰਕਰ ਜੈਕਿਸ਼ਨ। ਫਿਲਮ ਅਵਾਰਾ ਵਿੱਚੋਂ ਅਸੀਂ ਸੁਣਦੇ ਹਾਂ ਅਗਲਾ ਗੀਤ।

ਪਰ ਜਿਵੇਂ ਜਿਵੇਂ ਸਮਾਂ ਬਦਲਿਆ ਹਿੰਦੀ ਸਿਨੇਮਾ ਵਿੱਚ ਰੋਮਾਂਸ ਦਾ ਰੰਗ ਥੋੜਾ ਹੋਰ ਗੂੜਾ ਹੋ ਗਿਆ। ਸੁਪਰਸਟਾਰ ਰਾਜੇਸ਼ ਖੰਨਾ ਤੇ ਕਿਸ਼ੋਰ ਕੁਮਾਰ ਦੀ ਜੋੜੀ ਨੇ ਹਲਚਲ ਮਚਾ ਦਿੱਤੀ। ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ

ਪਰ ਦੋਸਤੋ, ਪੁਰਾਣੇ ਦੌਰ ਦੀਆਂ ਫਿਲਮਾਂ ਦੀ ਇੱਕ ਖਾਸ ਗੱਲ ਹੁੰਦੀ ਸੀ, ਉਹਨਾਂ ਦੇ ਗੀਤਾਂ ਵਿੱਚ ਜ਼ਿੰਦਗੀ ਦਾ ਇੱਕ ਗਹਿਰਾ ਫਲਸਫਾ ਛਿਪਿਆ ਹੁੰਦਾ ਸੀ। ਰਾਜ ਕਪੂਰ ਸਾਹਿਬ ਦੀ ਫਿਲਮ ਅਨਾੜੀ ਦਾ ਇਹ ਗੀਤ ਸਾਨੂੰ ਸਿਖਾਉਂਦਾ ਹੈ ਕਿ ਅਸਲੀ ਅਮੀਰੀ ਪੈਸੇ ਵਿੱਚ ਨਹੀਂ, ਸਗੋਂ ਸਾਫ ਦਿਲ ਵਿੱਚ ਹੁੰਦੀ ਏ। ਆਓ ਸੁਣਦੇ ਹਾਂ ਫਿਲਮ ਅਨਾੜੀ ਵਿੱਚੋਂ ਆਵਾਜ਼ ਮੁਕੇਸ਼ ਦੀ, ਗੀਤਕਾਰ ਨੇ ਸ਼ੈਲਿੰਦਰ ਤੇ ਸੰਗੀਤਕਾਰ ਨੇ ਸ਼ੰਕਰ ਜੈ ਕਿਸ਼ਨ।

ਜਿੱਥੇ ਇੱਕ ਪਾਸੇ ਐਂਗਰੀ ਯੰਗ ਮੈਨ ਅਮਿਤਾਭ ਬੱਚਨ ਸਨ ਤੇ ਦੂਜੇ ਪਾਸੇ ਆਰ ਡੀ ਬਰਮਨ ਦਾ ਸੰਗੀਤ। ਪਰ ਇਸ ਦੌਰ ਵਿੱਚ ਇੱਕ ਬੇਹੱਦ ਖੂਬਸੂਰਤ ਧੀਮਾ ਤੇ ਦਿਲ ਨੂੰ ਛੂਹਣ ਵਾਲਾ ਗੀਤ ਵੀ ਆਇਆ ਜਿਸ ਨੂੰ ਲਤਾ ਜੀ ਨੇ ਅਮਰ ਕਰ ਦਿੱਤਾ। ਸੁਣਦੇ ਹਾਂ ਫਿਲਮ ਵੋ ਕੌਣ ਥੀ ਦੇ ਵਿੱਚੋਂ ਆਵਾਜ਼ ਹੈ ਲਤਾ ਮੰਗੇਸ਼ਕਰ ਦੀ ਤੇ ਗੀਤਕਾਰ ਰਾਜ਼ਾ ਮਹਿੰਦੀ ਅਲੀ ਖਾਨ ਤੇ ਸੰਗੀਤਕਾਰ ਨੇ ਮਦਨ ਮੋਹਨ।

70 ਦੇ ਦਹਾਕੇ ਵਿੱਚ ਕਿਸ਼ੋਰ ਕੁਮਾਰ ਜੀ ਨੇ ਇੱਕ ਅਜਿਹਾ ਗੀਤ ਗਾਇਆ ਜੋ ਅੱਜ ਵੀ ਹਰ ਉਸ ਇਨਸਾਨ ਦਾ ਸਹਾਰਾ ਹੈ ਜੋ ਜ਼ਿੰਦਗੀ ਦੇ ਸਫ਼ਰ ਵਿੱਚ ਇਕੱਲਾ ਮਹਿਸੂਸ ਕਰਦਾ ਹੈ। ਸੁਣਦੇ ਹਾਂ ਇੱਕ ਬਿਹਤਰੀਨ ਫਲਸਫਾ ਫਿਲਮ ਗੋਲਮਾਲ ਵਿੱਚੋਂ ਆਵਾਜ਼ ਕਿਸ਼ੋਰ ਕੁਮਾਰ ਦੀ, ਗੀਤਕਾਰ ਨੇ ਗੁਲਜ਼ਾਰ ਤੇ ਸੰਗੀਤਕਾਰ ਰਾਹੁਲ ਦੇ ਵਰਮਨ।

ਦੋਸਤੋ, ਜਦੋਂ ਵੀ 70 ਦੇ ਦਹਾਕੇ ਦੇ ਰੋਮਾਂਸ ਦੀ ਗੱਲ ਹੁੰਦੀ ਹੈ ਤਾਂ ਇੱਕ ਆਵਾਜ਼ ਸਭ ਦੇ ਕੰਨਾਂ ਵਿੱਚ ਗੂੰਜਦੀ ਹੈ, ਚਮਚੇ ਨਾਲ ਗਲਾਸ ਖੜਕਣ ਦੀ ਉਹ ਮਿੱਠੀ ਜਿਹੀ ਆਵਾਜ਼। ਜੀ ਹਾਂ, RD ਬਰਮਨ ਸਾਹਿਬ ਦਾ ਸੰਗੀਤ, ਜਿਸ ਨੇ ਰੋਜ਼ਾਨਾ ਦੀਆਂ ਚੀਜ਼ਾਂ ਨੂੰ ਵੀ ਸੰਗੀਤ ਬਣਾ ਦਿੱਤਾ। ਤੇ ਆਓ ਸੁਣਦੇ ਹਾਂ ਫਿਲਮ ਯਾਦੋਂ ਕੀ ਬਾਰਾਤ, ਆਵਾਜ਼ਾਂ ਆਸ਼ਾ ਭੋਂਸਲੇ ਤੇ ਮੁਹੰਮਦ ਰਫੀ ਦੀਆਂ, ਗੀਤਕਾਰ ਮਜਰੂ ਸੁਲਤਾਨਪੁਰੀ, ਸੰਗੀਤਕਾਰ ਨੇ RD ਬਰਮਨ।

ਕੁਝ ਗੀਤ ਸਿਰਫ ਸੁਣੇ ਨਹੀਂ ਜਾਂਦੇ ਬਲਕਿ ਮਹਿਸੂਸ ਕੀਤੇ ਜਾਂਦੇ ਨੇ। ਜਦੋਂ ਵੀ ਸਾਹਿਰ ਲੁਧਿਆਣਵੀ ਸਾਹਿਬ ਦੀ ਸ਼ਾਇਰੀ ਖਾਮੋਸ਼ ਰਾਤ ਵਿੱਚ, ਅਮਿਤਾਭ ਬੱਚਨ ਜੀ ਦੀ ਉਹ ਭਾਰੀ ਆਵਾਜ਼ ਤੇ ਮੁਕੇਸ਼ ਜੀ ਦੇ ਗਾਇਕੀ ਦੇ ਬੋਲ ਮਿਲਦੇ ਨੇ ਤਾਂ ਸਿੱਧਾ ਰੂਹ ਨੂੰ ਛੂ ਜਾਂਦੇ ਨੇ। 1976 ਦੀ ਫਿਲਮ ਕਭੀ ਕਭੀ ਦਾ ਇਹ ਉਹ ਨਗਮਾ ਹੈ ਜਿਸਨੇ ਮੁਹੱਬਤ ਨੂੰ ਇੱਕ ਨਵੀਂ ਇਬਾਦਤ ਦਿੱਤੀ। ਸੁਣਦੇ ਹਾਂ ਗੀਤ ਫਿਲਮ ਕਭੀ ਕਭੀ ਵਿੱਚੋਂ ਆਵਾਜ਼ਾਂ ਲਤਾ ਮੰਗੇਸ਼ਕਰ ਤੇ ਮੁਕੇਸ਼, ਤੇ ਗੀਤਕਾਰ ਸਾਹਿਰ ਲੁਧਿਆਣਵੀ, ਸੰਗੀਤਕਾਰ ਖਯਾਮ।

ਜ਼ਿੰਦਗੀ ਵਿੱਚ ਉਤਰਾ ਚੜਾ ਤਾਂ ਸਭ ਦੀ ਲਾਈਫ ਵਿੱਚ ਆਉਂਦੇ ਨੇ, ਪਰ ਅਸਲੀ ਹੀਰੋ ਉਹ ਹੁੰਦਾ ਹੈ ਜੋ ਮੁਸ਼ਕਿਲਾਂ ਦੇ ਸਾਹਮਣੇ ਹਾਰ ਨਾ ਮੰਨੇ, ਸਗੋਂ ਹੱਸ ਕੇ ਉਹਨਾਂ ਦਾ ਸਾਹਮਣਾ ਕਰੇ। ਜਦੋਂ ਅਸੀਂ ਇਸ ਫਲਸਫੇ ਦੀ ਗੱਲ ਕਰਦੇ ਹਾਂ ਤਾਂ ਅੱਖਾਂ ਦੇ ਸਾਹਮਣੇ ਇੱਕੋ ਚਿਹਰਾ ਆਉਂਦਾ ਹੈ, ਮੋਟਰਸਾਈਕਲ ਤੇ ਸਵਾਰ ਬੇਪਰਵਾਹ ਅੰਦਾਜ਼ ਵਿੱਚ ਗਾਉਂਦੇ ਹੋਏ ਐਂਗਰੀ ਯੰਗ ਮੈਨ ਅਮਿਤਾਭ ਬੱਚਨ ਸਾਹਿਬ। 1978 ਵਿੱਚ ਆਈ ਫਿਲਮ ਮੁਕੱਦਰ ਕਾ ਸਿਕੰਦਰ ਦਾ ਇਹ ਗੀਤ ਸਾਨੂੰ ਸਿਖਾਉਂਦਾ ਹੈ ਕਿ ਹਾਲਾਤ ਚਾਹੇ ਜਿਹੋ ਜਿਹੇ ਵੀ ਹੋਣ, ਚਿਹਰੇ ਦੀ ਮੁਸਕਾਨ ਕਦੇ ਫਿੱਕੀ ਨਹੀਂ ਪੈਣੀ ਚਾਹੀਦੀ। ਸੁਣਦੇ ਹਾਂ ਅਗਲਾ ਗੀਤ, ਫਿਲਮ ਮੁਕੱਦਰ ਕਾ ਸਿਕੰਦਰ ਵਿੱਚੋਂ ਆਵਾਜ਼ ਕਿਸ਼ੋਰ ਕੁਮਾਰ, ਗੀਤਕਾਰ ਅਨਜਾਨ ਤੇ ਸੰਗੀਤਕਾਰ ਨੇ ਕਲਿਆਣ ਜੀ ਆਨੰਦ ਜੀ।

ਪ੍ਰੋਗਰਾਮਾਂ ਸੰਬੰਧੀ ਸੂਚਨਾ ਮਿਤੀ 28 ਜੂਨ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ

0: ਨਾਲ ਸਾਂਝੀ ਕਰਨਗੇ ਆਪਣੀ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਇਸੇ ਹੀ ਦਿਨ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।
1: ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713-73-146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚਲਦੇ ਪ੍ਰੋਗਰਾਮ ਵਿੱਚ 0164-22-40-331 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।

ਦੋਸਤੋ, ਜਦੋਂ ਕਿਸੇ ਨੂੰ ਜ਼ਿੰਦਗੀ ਵਿੱਚ ਪਹਿਲੀ ਵਾਰ ਪਿਆਰ ਹੁੰਦਾ ਹੈ ਨਾ, ਤਾਂ ਦਿਲ ਦੇ ਅੰਦਰ ਇੱਕ ਅਜੀਬ ਜਿਹੀ ਹਲਚਲ ਹੁੰਦੀ ਹੈ। ਜੋ ਇਨਸਾਨ ਕਦੇ ਦੋ ਲਾਈਨਾਂ ਵੀ ਨਹੀਂ ਲਿਖ ਸਕਦਾ ਸੀ, ਉਹ ਵੀ ਅਚਾਨਕ ਸ਼ਾਇਰ ਇੰਨਾ ਗੱਲਾਂ ਕਰਨ ਲੱਗ ਪੈਂਦਾ ਹੈ। 1973 ਵਿੱਚ ਜਦੋਂ ਰਾਜ ਕਪੂਰ ਸਾਹਿਬ ਨੇ ਫਿਲਮ ਬੌਬੀ ਨਾਲ ਰਿਸ਼ੀ ਕਪੂਰ ਅਤੇ ਡਿੰਪਲ ਕਪਾੜੀਆ ਨੂੰ ਪਰਦੇ ਤੇ ਉਤਾਰਿਆ, ਤਾਂ ਮਾਸੂਮ ਮੁਹੱਬਤ ਦੀ ਇੱਕ ਨਵੀਂ ਸ਼ੁਰੂਆਤ ਹੁੰਦੀ ਹੈ। ਸੁਣਦੇ ਹਾਂ ਗੀਤ ਫਿਲਮ ਬੌਬੀ ਵਿੱਚੋਂ, ਆਵਾਜ਼ ਸ਼ੈਲੇਂਦਰ ਸਿੰਘ, ਗੀਤਕਾਰ ਆਨੰਦ ਬਖਸ਼ੀ ਤੇ ਸੰਗੀਤਕਾਰ ਨੇ ਲਕਸ਼ਮੀ ਕਾਂਤ ਪਿਆਰੇ ਲਾਲ।

ਆਓ ਸੁਣਦੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ ਫਿਲਮ ਸਿਲਸਿਲਾ ਵਿੱਚੋਂ। ਆਵਾਜ਼ਾਂ ਅਮਿਤਾਭ ਬੱਚਨ ਤੇ ਸਾਥੀ, ਗੀਤਕਾਰ ਹਰਿਵੰਸ਼ ਰਾਏ ਬੱਚਨ ਤੇ ਸੰਗੀਤਕਾਰ ਸ਼ਿਵ ਹਰੀ।

ਕੀਤਾ ਹੋਵੇਗਾ। ਇਸ ਪ੍ਰੋਗਰਾਮ 'ਚ ਸਾਨੂੰ ਤਕਨੀਕੀ ਸਾਥ ਸਮੂਹ ਤਕਨੀਕੀ ਸਟਾਫ ਵੱਲੋਂ ਮਿਲਿਆ। ਪ੍ਰੋਗਰਾਮ ਦੇ ਨਿਰਮਾਤਾ ਸ਼੍ਰੀ ਬਲਜੀਤ ਸ਼ਰਮਾ, ਇਸ ਦੇ ਨਾਲ ਹੀ ਮੈਨੂੰ ਯਾਨੀ ਮਨਦੀਪ ਕੋਟਲੀ ਨੂੰ ਪ੍ਰੋਗਰਾਮ ਗੀਤ ਪਿਟਾਰਾ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾ ਹਰਟਸ ਤੇ। ਸਟੂਡੀਓ ਦੀ ਘੜੀ ਤੇ ਇਸ ਵੇਲੇ ਸਮਾਂ ਹੋ ਰਿਹਾ ਹੈ 10:59:34। ਠੀਕ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ, ਤੇ 11:05 ਤੇ ਪ੍ਰੋਗਰਾਮ ਬਾਲੀਵੁੱਡ ਟ੍ਰੇਲਸ ਆਕਾਸ਼ਵਾਣੀ ਰੇਨਵੋ ਦਿੱਲੀ ਤੋਂ, ਜੋ ਕਿ 12 ਵਜੇ ਤੱਕ ਜਾਰੀ ਰਹੇਗਾ।

ਹੁਣੇ ਤੁਸੀਂ ਸੁਣ ਰਹੇ ਸੀ ਐਫਐਮ ਰੇਨਬੋ ਦਿੱਲੀ ਦੇ ਪ੍ਰਸਾਰਣ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ ਠੀਕ 12 ਵਜੇ ਸੁਣਾਂਗੇ ਹਿੰਦੀ ਵਿਚ ਖ਼ਬਰਾਂ ਤੇ 12:05 ਤੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ

0: The weather agency has forecast thunderstorms over Bihar, Jharkhand, Madhya Maharashtra, Marathwada, West Madhya Pradesh and West Rajasthan. And with that, we end this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਐਫਐਮ ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੋਇਆ ਹੈ ਆਕਾਸ਼ਵਾਣੀ ਐਫਐਮ ਬਠਿੰਡਾ। ਸਮਾਂ ਇਸ ਵੇਲੇ ਸਟੂਡੀਓ ਦੀ ਘੜੀ ਮੁਤਾਬਿਕ 12:10 ਹੋ ਚੁੱਕੇ ਨੇ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਰਹੇ ਨੇ ਕਿਰਨਪਾਲ ਕੌਰ।

ਕਿਸੇ ਲਈ ਚੁੱਪ ਮਸਲਾ ਹੈ, ਕਿਸੇ ਲਈ ਸ਼ੋਰ ਮਸਲਾ ਹੈ। ਕਿਸੇ ਲਈ ਚੁੱਪ ਮਸਲਾ ਹੈ, ਕਿਸੇ ਲਈ ਸ਼ੋਰ ਮਸਲਾ ਹੈ। ਮੈਨੂੰ ਦੋਵੇਂ ਚੁੱਭਦੇ ਨੇ, ਮੇਰਾ ਕੋਈ ਹੋਰ ਮਸਲਾ ਹੈ। ਪ੍ਰੋਗਰਾਮ ਲੈਟ ਅਸ ਟਾਕ ਐਂਡ ਡਾਂਸ ਲੈ ਕੇ ਹਾਜ਼ਰ ਹੈ ਜੀ ਕਿਰਨਪਾਲ ਆਪ ਜੀ ਦੇ ਨਾਲ। ਸੋ ਤਮਾਮ ਸਰੋਤਿਆਂ ਦੀ ਖਿਦਮਤ ਦੇ ਵਿੱਚ ਹਾਜ਼ਰ, ਸਤਿ ਸ਼੍ਰੀ ਅਕਾਲ ਆਦਾਬ ਸਲਾਮ ਦੇ ਨਾਲ, ਸਾਰਿਆਂ ਦਾ ਸਵਾਗਤ ਦਿਲ ਦੇ ਨਾਲ। ਸੋ ਪ੍ਰੋਗਰਾਮ ਵੀ ਸ਼ੁਰੂ ਕਰਾਂਗੇ ਵਾਕਈ ਦਿਲ ਦੇ ਨਾਲ। ਸੋ ਆਕਾਸ਼ਵਾਣੀ ਆਪਣੇ ਬਠਿੰਡਾ ਦੇ ਸਰੋਤੇ ਨਾਲ ਨਵੀਆਂ ਨਵੀਆਂ ਆਵਾਜ਼ਾਂ ਜਿਹੜੀਆਂ ਸੁਣਨਗੇ, ਅੱਛਾ ਵੀ ਲੱਗ ਰਿਹਾ ਕਿ ਸਾਡੇ ਨਾਲ ਕੋਈ ਹੋਰ ਆ ਰਿਹਾ। ਔਰ ਪਰਿਵਾਰ ਦੇ ਵਿੱਚ ਅੱਗੇ ਕਹਿੰਦੇ ਹੁੰਦੇ ਜੇ ਜੀ ਵੱਧ ਜਾਂਦੇ ਆ ਤਾਂ ਕਿੰਨੀ ਖੁਸ਼ੀ ਹੁੰਦੀ ਆ ਨਾ, ਤੇ ਮੇਰੇ ਨਾਲ ਨਵੇਂ ਨਵੇਂ ਅੱਜ ਤੁਹਾਨੂੰ ਖੂਬਸੂਰਤ ਆਵਾਜ਼ਾਂ ਸੁਣਨ ਨੂੰ ਮਿਲਣਗੀਆਂ, ਤੇ ਇਹਦੇ ਨਾਲ ਨਾਲ ਪਿਆਰੀਆਂ ਪਿਆਰੀਆਂ ਅਨਾਊਂਸਮੈਂਟਸ ਵੀ ਤੁਸੀਂ ਸੁਣੋਗੇ, ਤੇ ਨਾਲ ਨਾਲ ਫਿਰ ਆਕਾਸ਼ਵਾਣੀ ਐਫ ਐਮ ਬਠਿੰਡਾ ਤੁਹਾਡੇ ਲਈ ਮਨੋਰੰਜਨ ਦਾ ਖਜ਼ਾਨਾ ਤਾਂ ਲੈ ਕੇ ਹਾਜ਼ਰ ਹਰ ਟਾਈਮ ਰਹਿੰਦਾ। ਸੋ ਲੈਟ ਅਸ ਟਾਕ ਐਂਡ ਡਾਂਸ ਦੇ ਵਿੱਚ ਕਿਰਨਪਾਲ ਆਗਾਜ਼ ਕਰ ਰਹੀ ਹੈ ਇਸ ਪਿਆਰੇ ਜਿਹੇ ਗੀਤ ਦੇ ਨਾਲ।

0: ਉਹ ਸੇਠ ਜੀ, ਅੱਜ ਕੱਲ ਕੰਮ ਚਲਾਉਣੇ ਕਿਹੜਾ ਸੌਖੇ ਨੇ?
1: ਉਹ ਭਾਈ ਸਹੀ ਕਿਹਾ ਗਿਆਨ ਸਿਆ, ਅੱਜ ਕੱਲ ਦੇ ਦੌਰ ਚ ਬਿਜ਼ਨਸ ਕਰਨੇ ਕੋਈ ਖਾਲਾ ਜੀ ਦਾ ਬਾੜਾ ਨੀ ਹੈਗਾ। ਮਾਲ ਵੀ ਪਾ ਲੋ, ਨਵੀਆਂ ਸਕੀਮਾਂ ਵੀ ਲਿਆਓ, ਖੁੱਲੇ ਖੁੱਲੇ ਆਫਰ ਦਿਓ, ਗੱਫੇ ਵੰਡੋ, ਤੇ ਕੰਮ ਫੇਰ ਵੀ ਨੀ ਚੱਲਦਾ ਤੇ ਸਮਝ ਨੀ ਆਉਂਦੀ ਵੀ ਇਹ ਕੰਮ ਲੋਕਾਂ ਤੱਕ ਪਹੁੰਚਾਇਆ ਕਿਵੇਂ ਜਾਵੇ।
2: ਤੁਸੀਂ ਦੋਵੇਂ ਪਰੇਸ਼ਾਨ ਕਿਉਂ? ਆਕਾਸ਼ਵਾਣੀ ਐਫ ਐਮ ਬਠਿੰਡਾ ਹੈ ਨਾ ਸਾਰੇ ਮਸਲਿਆਂ ਦਾ ਹੱਲ।
0: ਨਾ ਕੰਮ ਚਲਾਉਣ ਲਈ ਤੇਰਾ ਆਕਾਸ਼ਵਾਣੀ ਐਫ ਐਮ ਬਠਿੰਡਾ ਕੀ ਮਦਦ ਕਰੇਗਾ?
2: ਲੈ ਕੱਲਾ ਬਠਿੰਡਾ ਹੀ ਨੀ, ਬਠਿੰਡਾ ਦੇ ਨੇੜੇ ਤੇੜੇ ਲਗਭਗ 70 ਕਿਲੋਮੀਟਰ ਦੇ ਦਾਇਰੇ ਵਿੱਚ ਜਾਵੇਗੀ ਤੁਹਾਡੀ ਆਵਾਜ਼। ਆਪਣਾ ਬਿਜ਼ਨਸ ਚਲਾਉਣਾ ਹੋਵੇ ਜਾਂ ਕੋਈ ਨਵੀਂ ਸਕੀਮ ਲੈ ਕੇ ਆਏ ਹੋਵੋ ਤਾਂ ਲੋਕਾਂ ਤੱਕ ਪਹੁੰਚਾਉਣ ਲਈ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਲਓ ਸਹਾਰਾ।
1: ਪਰ ਬੀਬਾ ਜੀ ਉਹ ਕਿਵੇਂ?
2: ਇਹ ਤਾਂ ਬਿਲਕੁਲ ਸੌਖਾ ਲਾਲਾ ਜੀ, 78-379-63-306 ਨੰਬਰ ਕਰੋ ਡਾਇਲ ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਕਮਰਸ਼ੀਅਲ ਟੀਮ ਦੱਸੇਗੀ ਤੁਹਾਨੂੰ ਅਗਲਾ ਰਸਤਾ। ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ, 78-379-63-306। ਵਧੇਰੇ ਜਾਣਕਾਰੀ ਲਈ ਤੁਸੀਂ ਈਮੇਲ ਵੀ ਕਰ ਸਕਦੇ ਹੋ AIRFM.BTI@gmail.com।
3: ਸਰੋਤਿਓ, ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 77173-73-146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚਲਦੇ ਪ੍ਰੋਗਰਾਮ ਵਿੱਚ 0164-22-40-331 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।

0: ਪ੍ਰੋਗਰਾਮਾਂ ਸੰਬੰਧੀ ਸੂਚਨਾ ਮਿਤੀ 28 ਜੂਨ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਐਸੇ ਹੀ ਦਿਨ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।
1: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 26 ਜੂਨ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਤੁਸੀਂ ਸੁਣੋਗੇ ਸਿਲਸਿਲਾ ਪਿੰਡਾਂ ਵਾਲੇ ਤੇ ਵਿਸ਼ਾ ਹੋਵੇਗਾ ਲੰਬੀ ਤੇ ਉੱਚੀ ਹੇਕ ਦਾ ਲੋਕ ਗਾਇਕ ਸੁਰਜੀਤ ਬਿੰਦ ਰੱਖੀਆ।

ਜੀ ਭੈਣੋ ਤਾਂ ਪ੍ਰੋਗਰਾਮ ਘਰ ਪਰਿਵਾਰ ਲੈ ਕੇ ਹਾਜ਼ਰ ਹੈ ਜੀ ਇੱਕ ਵਾਰੀ ਫਿਰ ਕਿਰਨ ਪਾਲ ਤੁਹਾਡੇ ਨਾਲ। ਸੋ ਸਾਰੀਆਂ ਮੇਰੀਆਂ ਬੀਬੀਆਂ ਭੈਣਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਸੋ ਭੈਣੋ ਪ੍ਰੋਗਰਾਮ ਘਰ ਪਰਿਵਾਰ ਅੱਜ ਦਿਨ ਵੀਰਵਾਰ। ਮੈਨੂੰ ਪਤਾ ਸੀ ਕਿ ਤੁਹਾਡੇ ਧਿਆਨ ਦੇ ਵਿੱਚ ਹੋਏਗਾ, ਪਰ ਮੇਰੇ ਧਿਆਨ 'ਚ ਨਹੀਂ ਸੀ ਕਿ ਇੰਨਾ ਕੁਛ ਹੋਏਗਾ, ਕਿਉਂਕਿ ਜੇ ਦੋ ਗੱਲਾਂ ਕਰਾਂਗੇ ਤਾਂ ਅਸੀਂ 10 ਗੱਲਾਂ ਕਰਾਂਗੇ, ਜੇ 10 ਹੋ ਗਈਆਂ ਤਾਂ ਫਿਰ ਅਸੀਂ 100 ਗੱਲਾਂ ਕਰਾਂਗੇ। ਪਤਾ ਨਹੀਂ ਕਿੰਨੀਆਂ ਕਿੰਨੀਆਂ ਗੱਲਾਂ ਹੋਣਗੀਆਂ, ਬਹੁਤ ਸਾਰੀਆਂ ਗੱਲਾਂ ਹੋਣਗੀਆਂ, ਔਰ ਦੋ ਬੀਬੀਆਂ ਭੈਣਾਂ ਮਿਲ ਜਾਣ ਤਾਂ ਫਿਰ ਗੱਲਾਂ ਕਿਵੇਂ ਨਾ ਹੋਣ। ਤਾਂ ਬਾਕੀ ਸਿਰੇ ਗੱਲ ਇਹ ਹੈ ਕਿ ਬੀਬੀ ਤੁਹਾਡੇ ਨਾਲ ਮੇਰੀਆਂ ਗੱਲਾਂ ਕਰਨ ਦਾ ਇੱਕ ਵੱਖਰਾ ਹੀ ਸਕੂਨ ਹੁੰਦਾ, ਔਰ ਜ਼ਿੰਦਗੀ ਦੇ ਵਿੱਚ ਚਾਹੀਦਾ ਕੀ ਹੈ ਜਨਾਬ, ਮੈਂ ਤਾਂ ਕਹਿੰਦੀ ਇੱਕ ਸਕੂਨ ਹੈ, ਜ਼ਿੰਦਗੀ ਜੀਓ ਮਜ਼ੇ ਨਾਲ ਜੀਓ। ਅਤੇ ਦੂਸਰਾ ਮਜ਼ਾ ਆਕਾਸ਼ਵਾਣੀ ਐਫ ਐਮ ਬਠਿੰਡਾ ਜਿਹੜਾ ਹੈਗਾ ਨਾ, ਉਹ ਤੁਹਾਡੀ ਰੂਹ ਦਾ ਜਿਹੜੇ ਖੁਰਾਕ ਹੈ, ਇਸ ਖੁਰਾਕ ਨੂੰ ਲੈਂਦੇ ਰਿਹਾ ਕਰੋ। ਚੰਗੀ ਜੀ ਡਾਇਟ ਹੈ ਨਾ ਜਿਹੜੀ ਅੱਛੀ ਰਹਿੰਦੀ ਹੈ, ਕਹਿੰਦੇ ਹੁੰਦੀ ਹੈ ਅੱਛੀ ਡਾਇਟ ਖਾਣ ਪੀਣ ਸਿਹਤ ਨੂੰ ਸਹੀ ਰੱਖਦੀ ਹੈ, ਔਰ ਜੇ ਸੋਲਿਡ ਡਾਇਟ ਸਾਡੇ ਮਾਇੰਡ ਨੂੰ ਮਿਲ ਜੇ, ਸਕੂਨ ਦਾ ਇੱਕ ਇੱਕ ਖੁਰਾਕ ਸਾਡੇ ਮਨ ਨੂੰ ਦਿਮਾਗ ਨੂੰ ਮਿਲ ਜੇ, ਤਾਂ ਉੱਥੇ ਫਿਰ ਸਾਡੇ 'ਚ ਤਰੋ ਤਾਜ਼ਗੀ ਵੀ ਬਣੀ ਰਹਿੰਦੀ ਹੈ। ਸੋ ਤਰੋ ਤਾਜ਼ਗੀ ਦਾ ਇੱਕ ਤਰੀਕਾ ਮੈਂ ਤੁਹਾਨੂੰ ਹੋਰ ਦੱਸਦੀ ਹਾਂ ਬੀਬੀਓ, 0164-22-3131 ਨੰਬਰ ਡਾਇਲ ਕਰਨਾ ਅਤੇ ਪਹੁੰਚ ਜਾਣਾ ਕਿਰਨ ਪਾਲ ਦੇ ਕੋਲ। ਦੋ ਗੱਲਾਂ ਨਹੀਂ ਬਈ, ਮੈਨੂੰ ਨਹੀਂ ਪਤਾ ਕਿ ਮੇਰੇ ਕੋਲ ਗੱਲਾਂ ਕਿੰਨੀਆਂ ਕਿ ਨਹੀਂ, ਤੁਹਾਨੂੰ ਪਤਾ ਨਾ ਕਿ ਜਦੋਂ ਫਿਰ ਕਿਰਨ ਪਾਲ ਪਹੁੰਚ ਜਾਂਦੀ ਹੈ ਤੁਹਾਡੇ ਦੁਆਰ, ਤਾਂ ਫਿਰ ਗੱਲਾਂ ਤਾਂ ਅਥਾਹ ਆਉਂਦੀਆਂ ਨੇ। ਬਾਕੀ ਸਿਰੇ ਤੁਹਾਡੇ ਦਿਲ ਦੇ ਵਿੱਚ ਕੀ ਹੈ, ਤੁਹਾਡੇ ਪਰਿਵਾਰ ਦੇ ਵਿੱਚ ਤੁਹਾਨੂੰ ਖੁਸ਼ੀ ਕਿਵੇਂ ਮਿਲਦੀ ਹੈ, ਆਪਣੇ ਮੀਆਂ ਜੀ ਤੇ ਨਾ ਜਾਇਆ ਕਰੋ, ਤੁਸੀਂ ਨਾ ਜਾਇਆ ਕਰੋ। ਇਕੱਲੇ ਮੀਆਂ ਜੀ ਨਹੀਂ ਹੁੰਦੇ ਘਰ ਦੇ ਵਿੱਚ, ਹੋਰ ਵੀ ਬਹੁਤ ਹੁੰਦੇ ਨੇ। ਸਾਰਿਆਂ ਨੂੰ ਕਿਵੇਂ ਖੁਸ਼ ਰੱਖੀਦਾ, ਖਾਣੇ ਪੀਣੇ ਦੇ ਵਿੱਚ ਕਿਵੇਂ ਵੀ ਬਣਾ ਲਓ। ਬੱਚਿਆਂ ਨੂੰ ਅੱਜ ਕੱਲ੍ਹ ਛੁੱਟੀਆਂ ਚੱਲ ਰਹੀਆਂ ਨੇ, ਮੇਰੇ ਕੋਲ ਬਹੁਤ ਸਾਰੇ ਅੱਜ ਸਾਡੇ ਨਵੇਂ ਨਵੇਂ ਚਿਹਰੇ ਤੇ ਨਵੀਆਂ ਨਵੀਆਂ ਆਵਾਜ਼ਾਂ ਤੁਹਾਨੂੰ ਜਿਹੜੀਆਂ ਸੁਣਨ ਨੂੰ ਮਿਲਣਗੀਆਂ ਨਾ, ਉਹ ਸਾਰੇ ਟੀਚਰ ਡਿਪਾਰਟਮੈਂਟ ਦੇ ਵਿੱਚੋਂ ਹੀ ਆਏ ਨੇ, ਤੇ ਛੁੱਟੀਆਂ ਦੇ ਦਿਨ ਚੱਲ ਰਹੇ ਆ। ਹੁਣ ਸਾਨੂੰ ਤਾਂ ਉਹਨਾਂ ਤੋਂ ਹੀ ਸਿੱਖਣ ਨੂੰ ਮਿਲ ਰਿਹਾ ਵੀ ਅੱਜ ਕੱਲ੍ਹ ਨਵੇਂ ਨਵੇਂ ਘਰ ਦੇ ਵਿੱਚ ਬਣ ਕੀ ਰਿਹਾ, ਕਿਉਂਕਿ ਅਸੀਂ ਤਾਂ 8 ਦਿਨ ਫਰੀ ਹੁੰਦੇ ਹਾਂ, 7 ਦਿਨ, ਤੇ 7 ਦਿਨਾਂ ਦੇ ਵਿੱਚ ਦੀ ਜਿਹੜੇ ਜੀਸ ਕਰਦਾ ਜਾਂ ਫਿਰ ਮਤਲਬ ਕਿ ਕਹਿ ਲਈਏ ਨੋਰਮਲ ਖਾਣਾ ਖਾ ਲੈਂਦੇ ਹਾਂ ਨਾ, ਪਰ ਉਹਨਾਂ ਲਈ ਕੁਛ ਖਾਸ ਹੁੰਦਾ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਕੋਲ ਟਾਈਮ ਹੁੰਦਾ। ਸੋ ਤੁਹਾਡਾ ਕੋਈ ਖਾਸ ਇਸ ਤਰੀਕੇ ਦਾ ਕੋਈ ਮਾਹੀ ਤੁਹਾਡਾ ਜਾਂ ਫਿਰ ਤੁਹਾਡੀ, ਬਿਲਕੁਲ ਭਾਈ ਸਾਹਿਬ ਤੁਸੀਂ ਵੀ ਕੰਨ ਖੋਲ ਕੇ ਸੁਣੋ, ਕਿਉਂਕਿ ਤੁਸੀਂ ਵੀ ਕਹਿ ਸਕਦੇ ਹੋ ਕਿ ਤੁਹਾਡੇ ਘਰ ਵਾਲੀ ਜੇ ਬੀਬੀ ਰਾਣੀ ਆਪਣੀ ਭੈਣ ਜੀ ਆ ਨਾ, ਤਾਂ ਉਹਨਾਂ ਲਈ ਵੀ ਹੋ ਸਕਦਾ ਤੁਸੀਂ ਵੀ ਰਸੋਈ 'ਚ ਜਾਂਦੇ ਹੋ, ਕਿਉਂਕਿ ਜਿਹੜੇ ਦਿਨ ਮੈਂ ਰੈਸਪੀਆਂ ਦੱਸਦੀ ਹੁੰਦੀ ਹਾਂ ਜਾਂ ਪੁੱਛਦੀ ਹੁੰਦੀ ਹਾਂ, ਤਾਂ ਤੁਸੀਂ ਬਹੁਤ ਫੋਨ ਲਾਉਂਦੇ ਹੁੰਦੇ ਹੋ, ਤੇ ਅੱਜ ਤੁਸੀਂ ਫੋਨ ਨਹੀਂ ਲਾਉਣਾ। ਮੈਂ ਤੁਹਾਨੂੰ ਇੱਕ ਗੱਲ ਕਹਿਤੀ ਹੈ ਕਿ 0164-22-3131 ਨੰਬਰ ਡਾਇਲ ਕਰਨਾ ਸਿਰਫ ਔਰ ਸਿਰਫ ਬੀਬੀਆਂ ਭੈਣਾਂ ਨੇ, ਤੇ ਬਾਈ ਹੋਰਾਂ ਨੇ ਸਿਰਫ ਸੁਣਨਾ, ਆਪ ਜੀ ਨੇ ਸੁਣਨਾ, ਸੁਣ ਕੇ ਆਨੰਦ ਮਾਣਨਾ, ਤੇ ਬੀਬੀਆਂ ਭੈਣਾਂ ਦੇ ਦਿਲ ਦੀਆਂ ਗੱਲਾਂ ਇੱਕ ਦੂਸਰਿਆਂ ਨਾਲ ਕਿਵੇਂ ਸਾਂਝੀਆਂ ਕਰਦੇ ਆ, ਉਸ ਦੇ ਵਿੱਚ ਤੁਸੀਂ ਸਿਰਫ ਔਰ ਸਿਰਫ ਸਰੋਤਾ ਮੰਚ ਦੇ ਵਿੱਚ ਹੀ ਦੱਸਣਾ ਕਿ ਬੀਬੀਆਂ ਗੱਲਾਂ ਬਹੁਤ ਕਰਦੀਆਂ, ਤੇ ਮੇਰਾ ਉਲਾਂਭਾ ਨਹੀਂ ਦੇਣਾ ਤੁਸੀਂ ਮੈਨੂੰ, ਕਿਉਂਕਿ ਮੇਰਾ ਉਲਾਂਭਾ ਜੇ ਦੇਵੋਂਗੀ ਤਾਂ ਫਿਰ ਗੱਲ ਇਹ ਹੈ ਕਿ ਅਗਲੀ ਦਫਾ ਇਹ ਨਾ ਹੋਵੇ ਕਿ ਮੈਂ ਛੁੱਟੀ ਤੇ ਨਿਕਲ ਜਾ। ਚਲੋ ਛੁੱਟੀ ਤੇ ਨਹੀਂ ਮੈਂ ਜਾਣਾ, 0164-22-3131 ਨੰਬਰ ਡਾਇਲ ਕਰਕੇ ਮੈਂ ਪਹੁੰਚਣਾ ਆਪ ਜੀ ਦੇ ਦੁਆਰ, ਤੁਸੀਂ ਪਹੁੰਚਣਾ ਕਿਰਨ ਪਾਲ ਦੇ ਕੋਲ ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ। ਉਦੋਂ ਤੱਕ ਮੈਂ ਤੁਹਾਨੂੰ ਸੁਣਾ ਰਹੀ ਹਾਂ ਪਿਆਰਾ ਜਿਹਾ ਗੀਤ, ਬਹੁਤ ਹੀ ਪਿਆਰਾ ਜਿਹਾ, ਆਨੰਦ ਮਾਣੋ ਇਸ ਗੀਤ ਦਾ।

0: ਅੱਛਾ
1: ਤੇ ਤੁਹਾਡੇ ਨਾਲ ਗੱਲ ਪਹਿਲੀ ਵਾਰ ਹੋ ਰਹੀ ਹੈ?
0: ਹੋਈ ਹੋਈ ਅੱਜ ਮੇਰੇ ਨਾਲ ਪਹਿਲੀ ਵਾਰੀ ਗੱਲ ਹੋ ਰਹੀ ਹੈ।
1: ਹਾਂਜੀ, ਹੋਰ ਦੂਸਰੇ ਮੈਂ ਸਾਰੇ ਆਪਣਾ ਬਹੁਤ ਗੱਲ ਹੋ ਰਹੀ ਹੈ ਨਾਲ ਤਾਂ ਬਹੁਤ ਵਧੀਆ।
0: ਜੀ ਜੀ ਜੀ ਘਰ ਪਰਿਵਾਰ ਰਾਜੀ ਖੁਸ਼ੀ?
1: ਹਾਂਜੀ ਬਹੁਤ ਵਧੀਆ ਮੈਮ।
0: ਕੀ ਕਰ ਰਹੇ ਸੀ?
1: ਹਾਂਜੀ ਮੈਮ ਤੁਹਾਡਾ ਰੇਡੀਓ ਦਾ ਇੰਤਜ਼ਾਰ ਕਰ ਰਹੇ ਸੀ।
0: ਤੁਹਾਡਾ ਰੇਡੀਓ ਕਾਹਦਾ ਹੈ? ਰੇਡੀਓ ਤਾਂ ਤੁਹਾਡਾ ਹੈ।
1: ਹਾਂਜੀ ਹਾਂਜੀ
0: ਸਾਡਾ ਰੇਡੀਓ ਸੁਣਦੇ ਤੁਸੀਂ ਹੋ ਤਾਂ ਤੁਹਾਡਾ ਰੇਡੀਓ ਹੋਇਆ ਨਾ। ਅੱਛਾ ਮੈਂ ਵੈਸੇ ਕੋਈ ਵਿਸ਼ਾ ਨਹੀਂ ਰੱਖਿਆ ਪਰ ਫਿਰ ਵੀ ਮੇਰਾ ਦਿਲ ਕਹਿੰਦਾ ਹੈ ਕਿ ਬੀਬੀਆਂ ਭੈਣਾਂ ਖਾਣਾ ਬਣਾਉਣ ਦੇ ਵਿੱਚ ਬਹੁਤ ਮਾਹਿਰ ਹੁੰਦੀਆਂ ਮੈਨੂੰ ਛੱਡ ਕੇ। ਔਰ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਘਰ ਦੇ ਵਿੱਚ ਅਸੀਂ ਮਤਲਬ ਬੜਾ ਸਕੂਨ ਆਉਂਦਾ ਹੁੰਦਾ ਹੈ ਨਾ ਕੋਈ ਚੀਜ਼ ਹੁੰਦੀ ਹੈ ਸੂਟ ਪਾ ਕੇ ਤੇ ਬੀਬੀਆਂ ਵੈਸੇ ਮਟਕਦੀਆਂ ਹੁੰਦੀਆਂ ਕਿਵੇਂ ਕਿਹੋ ਜਿਹੀ ਲੱਗਦੀਆਂ? ਉਹ ਤਾਂ ਹੁਣ ਮੈਨੂੰ ਲੱਗਦਾ ਹੈ ਵਿਆਹੀਆਂ ਵਾਲੀਆਂ ਬੀਬੀਆਂ ਤਾਂ ਅਕਸਰ ਆਪਦੇ ਘਰ ਵਾਲੇ ਕੋਲ ਪਹੁੰਚਦੀਆਂ ਹੁੰਦੀਆਂ ਵੀ ਦੱਸਿਓ ਜੀ ਮੈਨੂੰ ਮੈਂ ਕਿਹੋ ਜਿਹੀ ਲੱਗਦੀ ਹੈ ਨਾ। ਤੋ ਜ਼ਿਆਦਾਤਰ ਖਾਣਾ ਬਣਾ ਕੇ ਸਾਨੂੰ ਕਿੱਥੇ ਇੱਕ ਖੁਸ਼ੀ ਹੁੰਦੀ ਹੈ, ਬੱਚਿਆਂ ਨੂੰ ਖਵਾ ਕੇ ਜਾਂ ਫਿਰ ਆਪਣੇ ਸਾਸੂ ਮਾਂ ਨੂੰ ਖਵਾ ਕੇ ਜਾਂ ਫਿਰ ਪਤੀ ਦੇਵ ਨੂੰ ਆਪਾਂ ਪਰੋਸ ਕੇ ਖਾਣਾ ਹੈ ਨਾ। ਕੀ ਲੱਗਦਾ ਤੁਹਾਨੂੰ ਕਿ ਤੁਹਾਨੂੰ ਕਿੱਥੇ ਖੁਸ਼ੀ ਹੁੰਦੀ ਹੈ ਕਿ ਖਾਣਾ ਕਿਸੇ ਨੂੰ?
1: ਅਗਰ ਮੈਮ ਮੇਰੇ ਸੱਸ ਸਹੁਰਾ ਤਾਂ ਵੀ ਦੁਨੀਆ ਤੇ ਇਸ ਤੋਂ ਚਲੇ ਗਏ ਹੋ
0: ਜੀ,
1: ਸੀਗੇ ਅਸੀਂ ਵੀ ਉਹਨਾਂ ਨਾਲ ਵੀ ਬਹੁਤ ਪਿਆਰ ਸੀਗਾ। ਤੇ ਅਗਰ ਮੈਂ ਮੇਰਾ ਇੱਕ ਬੇਟਾ ਜੀ ਹੈ, ਬੇਟਾ ਮੇਰਾ ਵੀ ਮੈਰਿਜ ਹੈ
0: ਜੀ,
1: ਹਾਂਜੀ ਨੂੰਹ ਆਈ ਹੋਈ ਹੈ ਜੀ, ਹੁਣ ਤਾਂ ਛੁੱਟੀਆਂ ਕਰਕੇ ਬੱਚੇ ਚਲੇ ਗਏ ਜੀ।
0: ਜੀ
1: ਹਾਂਜੀ, ਤੇ ਮੈਮ ਮੇਰਾ ਮਤਲਬ ਹੈ ਕਿ ਮੈਂ ਸਾਰਿਆਂ ਨੂੰ ਜਿਵੇਂ ਇੱਕੋ ਬੇਟਾ ਹੀ ਬੇਟਾ ਮੇਰਾ, ਮੇਰੀ ਨੂੰਹ ਵੀ ਹੋਈ, ਮੇਰੀ ਬੇਟੀ ਵੀ ਹੋਈ ਮੈਮ। ਮੈਨੂੰ ਤਾਂ ਇਹ ਲੱਗਦਾ ਵੀ ਮੈਮ ਵੀ ਮੈਂ ਥੱਕਦੀ ਥੁੱਕਦੀ ਨੀ, ਮੈਨੂੰ ਘਬਰਾਹਟ ਨੀ ਚੜ੍ਹਦੀ ਕੋਈ ਵੀ ਖਾਣਾ ਬਣਾਉਣੀ ਹੈ ਮੈਂ,
0: ਸਭ ਤੋਂ
1: ਵੀ ਖਾ ਲੈਣ ਨਾਲ।
0: ਸਭ ਤੋਂ ਖੂਬਸੂਰਤ ਗੱਲ ਜੀ ਜੀ ਜੀ ਜੀ
1: ਹਾਂਜੀ, ਸਕੂਨ ਮਿਲਦਾ ਮੈਮ ਮੈਨੂੰ, ਮੇਰੇ ਬੱਚੇ ਖਾਂਦੇ ਆ।
0: ਦੇਖੋ ਸਕੂਨ ਇੱਕ ਮਾਂ ਨੂੰ ਇੱਕ ਜਿਹੜਾ ਹੁੰਦਾ ਸਭ ਤੋਂ ਵੱਧ ਸਕੂਨ ਹੁੰਦਾ ਬੱਚਿਆਂ ਦੇ ਵਿੱਚ ਬੈਠ ਕੇ ਇੱਕ ਪਰਿਵਾਰ ਦੇ ਵਿੱਚ ਬੈਠ ਕੇ ਹਨਾ ਇਕੱਠੇ ਰਹਿਣਾ, ਇਹ ਸਭ ਤੋਂ ਸਕੂਨ ਦਾ ਇੱਕ ਪਲ ਹੁੰਦੇ ਇੱਕ ਮਾਂ ਦੇ ਲਈ।
1: ਮੈਨੂੰ ਤਾਂ ਮੈਨੂੰ ਤਾਂ ਇਹ ਖੁਸ਼ੀ ਕਿ ਇੰਨੀ ਹੁੰਦੀ ਹੈ ਨਾ, ਮੈਂ ਮੇਰੇ ਪਰਿਵਾਰ ਮੇਰਾ ਖੁਸ਼ ਆ, ਮੈਂ ਖੁਸ਼ ਆ ਵੀ ਮੈਨੂੰ ਇਹ ਘਰ ਵਿੱਚ ਵਧੀਆ ਲੱਗਦਾ ਹੈਗਾ ਮੈਮ।
0: ਜੀ ਜੀ ਜੀ ਅੱਛਾ, ਕੋਈ ਯਾਦ ਏਦਾਂ ਦੀ ਕੋਈ ਖੁਸ਼ੀ ਏਦਾਂ ਦੀ ਸਾਂਝੀ ਕਰਨੀ ਚਾਹੁੰਦੇ ਹੋ ਭੈਣਾਂ ਦੇ ਨਾਲ? ਦੋ ਗੱਲਾਂ ਦੇ ਵਿੱਚ ਤੁਸੀਂ ਕੁਛ ਵੀ ਦੱਸ ਸਕਦੇ ਹੋ ਸਾਨੂੰ, ਕਹਿ ਸਕਦੇ ਹੋ ਕਿ ਮੈਨੂੰ ਇਸ ਚੀਜ਼ ਦੀ ਖੁਸ਼ੀ ਜਾਂ ਫਿਰ ਕੋਈ ਯਾਦ ਜੇ ਏਦਾਂ ਦੀ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਸਾਡੀਆਂ ਭੈਣਾਂ ਦੇ ਨਾਲ?
1: ਹਾਂਜੀ ਮੈਮ ਤਾਂ ਖੁਸ਼ੀ ਖੁਸ਼ੀ ਹੈ, ਜਿਉਂ ਆਪਣਾ ਪਰਿਵਾਰ ਖੁਸ਼ ਆ ਤਾਂ ਮੈਮ ਖੁਸ਼ ਹੀ ਰਹਿੰਦੇ ਹਾਂ ਆਪਾਂ, ਖੁਸ਼ੀ ਖੁਸ਼ੀ ਮਿਲਦੀ ਹੈ ਮੈਮ। ਫਿਰ ਉਮਰ ਵੀ ਵੱਧਦੀ ਹੈ ਮੈਮ, ਕੋਈ ਬਿਮਾਰੀ ਬਿਮੂਰੀ ਦਾ ਵੀ ਨਹੀਂ ਹੁੰਦਾ ਗਾ ਮੈਮ, ਤੇ ਬਾਕੀ ਮੈਮ ਆਪਦੇ ਘਰ ਦੇ ਵਿੱਚ ਖੁਸ਼ ਰਹੋ ਤੇ ਬਸ ਬਾਦ ਰਹੋ, ਕਿਸੇ ਦੀ ਗੱਲ ਸੁਣੋ ਨਾ, ਨਾ ਕਿਸੇ ਦੀ ਗੱਲ ਸੁਣੋ ਮੈਮ।
0: ਅੱਜ
1: ਕੱਲ ਲੋਕ ਅੱਜ ਕੱਲ ਮੈਮ
0: ਸਰਬਜੀਤ ਜੀ, ਗੱਲ ਸੁਣਨੀ ਚਾਹੀਦੀ ਹੈ ਪਰ ਚੰਗੀ ਗੱਲ ਸੁਣੀਏ ਹੈ ਨਾ,
1: ਚੰਗੀ ਗੱਲ ਸੁਣਨੀ ਚਾਹੀਦੀ
0: ਹੈ। ਬਿਲਕੁਲ ਬਿਲਕੁਲ, ਬਾਕੀ ਖੁਸ਼ ਰਹਿਆ ਕਰੀਏ ਕਿਉਂਕਿ ਖੁਸ਼ ਜਿਹੜੀ ਹੈਗੀ ਹੈ ਇਹ ਸਿਹਤਯਾਬੀ ਦੇ ਜਿਹੜਾ ਇੱਕ ਅੱਛਾ ਟੋਨਿਕ ਹੁੰਦਾ, ਇਹ ਸਭ ਤੋਂ ਵਧੀਆ ਦਵਾਈ ਹੈ। ਇਸ ਦਵਾਈ ਨੂੰ ਜੇਕਰ ਅਸੀਂ ਆਪਦੇ ਚਿਹਰੇ ਤੇ ਬਣਾਈ ਰੱਖਾਂਗੇ ਖੁਸ਼ੀ ਨੂੰ, ਮੁਸਕਰਾਹਟ ਨੂੰ, ਤਾਂ ਮੈਨੂੰ ਲੱਗਦਾ ਅਸੀਂ ਜ਼ਿਆਦਾ ਵਧੀਆ ਤੰਦਰੁਸਤੀ ਨਾਲ ਜੀ ਸਕਦੇ ਹਾਂ।
1: ਮੈਮ ਫਿਰ ਰੱਬ ਵੀ ਉੱਥੇ ਦੇਖਦਾ ਮੈਮ ਵੀ ਜੇ ਆਪਾਂ ਖੁਸ਼ੀ ਹੈ ਤਾਂ ਪਰਮਾਤਮਾ ਵੀ ਆਪਣੇ ਚ ਆਉਂਦਾ ਹੀ ਆਉਂਦਾ ਵੀ ਇਹ ਦੇਖਦਾ ਹੀ ਹੈ।
0: ਬਿਲਕੁਲ ਜੀ ਬਿਲਕੁਲ, ਚਲੋ ਜੀ ਸਰਬਜੀਤ ਜੀ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਪ੍ਰੋਗਰਾਮ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਵਰਗੀਆਂ ਬੀਬੀਆਂ ਭਰਾ ਨਾਲ ਚਾਰ ਚੰਦ ਲੱਗ ਜਾਂਦੇ ਨੇ ਗੱਲਾਂ ਬਾਤਾਂ ਦੇ ਨਾਲ।
1: ਮੈਮ ਤੁਸੀਂ ਅਸੀਂ ਇੰਤਜ਼ਾਰ ਕਰਦੇ ਰਹਿੰਦੇ ਮੈਮ ਵੀ ਅੱਜ ਵੀਰਵਾਰ ਸਾਡਾ ਦਿਨ ਆ ਤੇ ਮੈਮ ਮੈਂ ਗੱਲ
0: ਕਰਾਂ। ਕੀ ਬਾਤ ਹੈ, ਚਲੋ ਜੀ ਚਲੋ ਚਲੋ ਫਿਰ ਦੂਸਰੀਆਂ ਪੈਣਾ ਵੇਖੀਆਂ ਨੇ, ਆ ਦੇਖੋ ਮੇਰੇ ਵੱਲ ਕਿੰਨਾ ਘੂਰ ਘੂਰ ਕੇ ਵੇਖੀਆਂ ਨੇ ਕਿ ਕਿਰਨਪਾਲ ਨਾਲ ਬਹੁਤ ਲੰਬੀਆਂ ਗੱਲਾਂ ਛੇੜਦੀ ਹੈ। ਫਿਰ ਹੁਣ ਜਦੋਂ ਸਰਬਜੀਤ ਪਹੁੰਚੀ ਹੈ ਤਾਂ ਗੱਲਾਂ ਕਿਵੇਂ ਨਾ ਕਰਾਂ, ਹੈ ਨਾ?
1: ਹਾਂਜੀ ਹਾਂਜੀ,
0: ਸੋ ਸ਼ੁਕਰੀਆ ਜੀ ਤੁਸੀਂ ਫੋਨ ਕੀਤਾ, ਇੰਨੀਆਂ ਗੱਲਾਂ ਕੀਤੀਆਂ ਪਿਆਰੀਆਂ ਪਿਆਰੀਆਂ, ਤੁਹਾਨੂੰ ਸੁਣਾ ਰਹੀ ਹੈ ਪਿਆਰਾ ਜਗਗੀਤ।
1: ਥੈਂਕ ਯੂ ਮੈਮ, ਥੈਂਕ ਯੂ।

0: जी ਪਰੋ ਪ੍ਰੋਗਰਾਮ ਕਰ ਪਰਿਵਾਰ ਦੇ ਵਿੱਚ ਤੁਹਾਡੇ ਨਾਲ ਅੱਜ ਕਿਰਨਪਾਲ 12:48 ਤੇ 18 ਸਕਿੰਟ ਦੱਸ ਰਹੀ ਹੈ ਜੀ ਸਟੂਡੀਓ ਦੀ ਘੜੀ। ਸੋ ਭੈਣਾਂ ਸਾਡੇ ਨਾਲ ਜੁੜਦੀਆਂ ਨੇ ਤੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀਆਂ ਨੇ। ਕਿਹੜੀ ਭੈਣ ਪਹੁੰਚੀ ਆਪਣੇ ਕੋਲੇ ਜੀ? ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਕੌਣ ਬੋਲ ਰਹੇ ਹੋ?
1: ਬਿਮਲਾ ਕੌਰ ਬੋਲਦੀ ਮੈਮ, ਕਾਲ ਸਰਨ
0: ਪੁੱਜਰਾ। ਬਿਮਲਾ ਜੀ, ਸਵਾਗਤ ਹੈ ਜੀ ਆਪ ਜੀ ਦਾ। ਠੀਕ ਠਾਕ ਹੋ?
1: ਹਾਂਜੀ ਮੈਮ, ਬਹੁਤ
0: ਵਧੀਆ। ਪਰਿਵਾਰ?
1: ਹਾਂਜੀ ਮੈਮ, ਵਧੀਆ।
0: ਅੱਛਾ, ਘਰ ਪਰਿਵਾਰ ਦੇ ਵਿੱਚ ਬੈਠ ਕੇ ਘਰ ਪਰਿਵਾਰ ਸੁਣ ਰਹੇ ਹੋ? ਹਾਂ
1: ਹਾਂਜੀ ਮੈਮ, ਕੱਪੜੇ ਸਿਲ ਰਹੇ ਸੀ ਮੈਮ।
0: ਕੱਪੜੇ ਸਿਲਾਈ ਕਰਦੇ ਹੋ?
1: ਹਾਂਜੀ।
0: ਅੱਛਾ, ਮਤਲਬ ਘਰ ਦੇ ਵਿੱਚ ਹੋਰ ਵੀ ਕੋਈ ਸਿਲਾਈ ਕਰਦਾ ਜਾਂ ਤੁਸੀਂ ਕਰਦੇ ਹੋ?
1: ਨਹੀਂ ਮੈਮ, ਮੈਂ ਖੁਦ ਕਰਦੀ
0: ਹਾਂ। ਅੱਛਾ, ਇਕੱਲੇ ਕਰਦੇ ਹੋ? ਠੀਕ ਹੈ ਜੀ, ਬਹੁਤ ਵਧੀਆ ਸਾਧਨ ਹੈ। ਔਰ ਨਾਲ ਨਾਲ ਰੇਡੀਓ ਆਕਾਸ਼ਵਾਣੀ ਐਫ ਐਮ ਬਠਿੰਡਾ ਵੀ ਸੁਣਦੇ ਹੋ?
1: ਹਾਂਜੀ ਹਾਂਜੀ ਮੈਮ।
0: ਹੋਰ ਕੌਣ ਹੈ ਘਰ ਦੇ ਵਿੱਚ?
1: ਦੋ ਬੇਟੇ ਮੈਮ, ਹਸਬੈਂਡ ਮੈਮ
0: ਜੀ,
1: ਸੱਸ ਸਾਰਾ ਮੈਮ, ਦੇਵਰ ਹੈ
0: ਜੀ। ਸੁੱਖ ਨਾਲ ਹਰਿਆ ਭਰਿਆ ਪਰਿਵਾਰ ਆ।
1: ਹਾਂਜੀ,
0: ਅੱਛਾ ਲੱਗਦਾ ਹੈ ਨਾ। ਅੱਛਾ, ਕੋਈ ਆਪਣੀ ਖੁਸ਼ੀ ਸਾਂਝੀ ਕਰਨੀ ਚਾਹੁੰਦੇ ਹੋ ਸਾਡੇ ਨਾਲ?
1: ਖੁਸ਼ੀ ਤਾਂ ਚੱਲੀ ਜਾਂਦੀ ਹੈ, ਬੱਚਿਆਂ ਨੂੰ ਛੁੱਟੀਆਂ ਹੁਣ।
0: ਅੱਛਾ, ਹੁਣ ਤੁਸੀਂ ਐ ਨਾ ਕਹਿ ਦਿਓ ਵਿਮਲਾ ਜੀ ਕਿ ਹੁਣ ਤਾਂ ਨੱਕ ਚ ਦਮ ਆਇਆ ਪਿਆ, ਖੁਸ਼ੀਆਂ ਕਾਹਦੀਆਂ। ਹਾਂ
1: ਬੱਚਿਆਂ ਨੂੰ ਕਹਿ ਰਹੇ ਸੀ ਬੇਟੇ ਅੱਜ ਕਿੰਨੀ ਤਰੀਕ ਹੋ ਗਈ, ਮੈਂ ਕਿੰਨੀ ਤਰੀਕ ਨੂੰ ਲੱਗੂਗਾ ਤੁਹਾਡਾ ਸਕੂਲ।
0: ਓਏ ਹੋਏ, ਤੁਹਾਡੇ ਨਾਲ ਪਹਿਲਾਂ ਮੈਂ ਪੁੱਛ ਕੇ ਆਈ ਆ, ਸਵੇਰੇ ਵੀ ਆਇਆ, ਹੁਣ ਤਾਂ ਪੁੱਤ 2-4 ਦਿਨ ਰਹਿ ਗਏ ਬੇਟਾ ਸਕੂਲ ਲੱਗਣਾ। ਹਾਂ ਬੇਟੀ ਨੂੰ ਤਾਂ ਇਹ ਇਹ ਚੀਜ਼ ਅਸੀਂ ਮਤਲਬ ਇਹ ਨਹੀਂ ਕਹਿੰਦੇ ਕਿ ਕੋਈ ਸਾਨੂੰ ਗੁੱਸਾ ਹੁੰਦਾ ਦਿਲੋਂ, ਹੈ ਨਾ। ਅੱਜ ਕੱਲ ਬੱਚਿਆਂ ਦਾ ਜਿਹੜਾ ਹੈਗਾ ਨਾ ਐਕਟੀਵਿਟੀ ਇੰਨੀ ਜ਼ਿਆਦਾ ਓਵਰ ਹੋ ਜਾਂਦੀ ਹੈ ਕਿ ਕਈ ਵਾਰੀ ਸੱਚਮੁੱਚ ਮਾਵਾਂ ਵੀ ਪਰੇਸ਼ਾਨ ਹੋ ਜਾਂਦੀਆਂ ਨੇ।
1: ਕਦੇ ਕਾਸੇ ਦੀ ਡਿਮਾਂਡ ਕਰਦੇ ਮੈਮ, ਕਦੇ ਕਾਸੇ ਦੀ, ਮੰਮਾ ਬਣਾ ਦਿਓ, ਮੰਮਾ ਬਣਾ ਦਿਓ। ਮੈਂ ਘਰੇ ਪਸ਼ੂ ਰੱਖੇ ਹੋਏ ਆ, ਮੱਝਾਂ ਰੱਖੀਆਂ, ਕੰਮ ਕਰਦੀ ਥੱਕ ਜਾਂਦੀ, ਮੈਂ ਕਹਿੰਦੀ ਮੈਨੂੰ ਇੱਕ ਮਿੰਟ ਦਮ ਲੈ ਲੈਣ ਦੇ ਫੇਰ ਬਣਾ।

0: ਜੀ ਭੈਣੋ, ਤਾਂ ਪ੍ਰੋਗਰਾਮ ਚੱਲ ਰਿਹਾ ਕਿਰਨ ਪਾਲ ਦੇ ਨਾਲ ਘਰ ਪਰਿਵਾਰ। ਇਹ ਤੁਹਾਡਾ ਆਪਣਾ ਪਿਆਰਾ ਜਿਹਾ ਪ੍ਰੋਗਰਾਮ ਹੈ। 0164-22-43-331 ਨੰਬਰ ਡਾਇਲ ਹੋ ਚੁੱਕਾ ਜੀ। ਕੌਣ ਪਹੁੰਚੇ ਨੇ ਆਪਣੇ ਕੋਲੇ, ਉਹਨਾਂ ਤੋਂ ਪੁੱਛਦੇ ਹਾਂ। ਹੈਲੋ,
1: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਬੀਬਾ ਜੀ। ਕੌਣ ਬੋਲ ਰਹੇ ਹੋ?
1: ਅਮਰਜੀਤ ਬੋਲਦੀ ਹਾਂ ਜੀ, ਡੱਬਲ ਪਿੰਡ ਜੀ।
0: ਜੀ, ਡੱਬਲ ਹੀ ਪਿੰਡ ਤੋਂ ਅਮਰਜੀਤ ਜੀ।
1: ਹਾਂਜੀ,
0: ਠੀਕ ਠਾਕ ਹੋ?
1: ਹਾਂਜੀ, ਵਧੀਆ ਚੜ੍ਹਦੀਆਂ ਕਲਾ।
0: ਕਿਆ ਬਾਤਾਂ ਨੇ? ਅੱਛਾ, ਨਾ ਪਹਿਲਾਂ ਕਾਟੋ ਨੂੰ ਮਚਾਉਣਾ ਗਾ ਨੀ ਧੁੱਪ ਦੇ ਵਿੱਚ ਹੁਣ ਫੁੱਲਾਂ ਤੇ ਚੜਾ ਕੇ?
1: ਨਹੀਂ ਜੀ, ਆਪਣੇ ਇੱਥੇ ਰਹਿੰਦੀਆਂ ਵੀ ਹੈ ਜੀ, ਕਾਟੋ ਨਾਲ ਵੀ ਪ੍ਰੇਮ ਆਪਣਾ ਜੀ, ਫੁੱਲਾਂ ਤੇ ਰਹਿੰਦੀ ਹੈ।
0: ਠੀਕ ਹੈ ਠੀਕ ਹੈ ਠੀਕ ਹੈ, ਕਾਟੋ ਫੁੱਲਾਂ ਤੇ ਰਹਿਣੀ ਚਾਹੀਦੀ ਹੈ, ਪਰ ਕਾਟੋ ਮਾੜਾ ਜਿਹਾ ਕਹਿ ਦਿਓ ਕਿ ਗਰਮੀ ਦੇ ਦਿਨ ਆ ਭਾਈ, ਪਾਣੀ ਪੂਣੀ ਪੀ ਲਿਆ ਕਰ।
1: ਨਹੀਂ, ਉਹ ਫਿਰ ਗਰਮੀ ਚ ਤਾਂ ਆਪਦੀ ਖੱਡ ਚ ਵੜ

0: बहुत सोहना परिवार है, हसदा वसदा परिवार है।
1: हां जी।
0: होर की कहना चाहोगे भैणा दे प्रोग्राम दे विच? अच्छा फोन लग गया, अज पहली बारी लग्या जां पहला भी लग्या?
1: ਨਹੀਂ ਜੀ, ਇਸ ਪ੍ਰੋਗਰਾਮ ਚ ਤਾਂ ਲੱਗ ਜਾਂਦਾ, ਹੋਰ ਚ ਬਹੁਤ ਕੋਸ਼ਿਸ਼ ਕਰੀ ਦੀ ਆ, ਲੱਗਦਾ ਨੀ ਤੇ ਤੁਹਾਡੇ ਨਾਲ ਪਹਿਲੀ ਵਾਰ ਗੱਲ ਹੁੰਦੀ ਆ ਜੀ।
0: ਅੱਛਾ ਚਲੋ ਸ਼ੁਕਰ ਅੱਜ ਗੱਲ ਹੋ ਗਈ।
1: ਮੈਂ ਬਹੁਤ ਤੁਹਾਨੂੰ ਜੀ ਬਹੁਤ ਪ੍ਰੇਮ ਆ, ਮੇਰਾ ਸਾਰੀਆਂ ਭੈਣਾਂ ਨਾਲ ਬਹੁਤ ਪਿਆਰੀ ਮਿੱਠੀ ਕੋਲ ਵਰਗੀ ਆਵਾਜ਼ ਆ ਸਾਰੀਆਂ ਦੀ।
0: ਨਹੀਂ ਅੱਜ ਤਾਂ ਵੈਸੇ ਕੋਇਲ ਦੀ ਆਵਾਜ਼ ਵਿਗੜੀ ਪਈ ਹੈ।
1: ਹਾਂਜੀ
0: ਅੱਜ ਤਾਂ ਕੋਇਲ ਦੀ ਆਵਾਜ਼ ਵਿਗੜੀ ਪਈ ਹੈ, ਮੇਰੀ ਆਵਾਜ਼ ਠੀਕ ਨਹੀਂ ਚੱਲ ਰਹੀ ਅੱਜ।
1: ਉਹ ਮੈਂ ਲਾ ਹੀ ਲੈਣੀ ਹੁੰਦੀ ਆ ਜੀ, ਮੈਂ ਬਹੁਤ ਸ਼ੌਕ ਆ ਮੈਨੂੰ, ਮੈਂ ਛੋਟੀ ਹੁੰਦੀ ਕੁਵਾਰੀ ਹੁੰਦੀ ਰੇਡੀਓ ਸੁਣਦੀ ਸੀ ਜੀ, ਮੇਰੇ ਵਿਆਹ ਨੂੰ 40 ਸਾਲ ਹੋ ਗਏ ਜੀ।
0: ਅੱਛਾ
1: ਹਾਂਜੀ, ਨਿੱਕੀ ਜੀ ਸੀ ਜਦੋਂ ਦੀ ਸੁਣਨ ਲੱਗੀ।
0: ਫੇਰ ਤਾਂ ਸੁੱਖ ਨਾਲ ਕਾਫੀ ਸਾਲ ਹੋ ਗਏ ਆ।
1: ਹਾਂਜੀ, ਤੇ ਮੈਂ ਭੈਣਾਂ ਨੂੰ ਨਾ ਕਈਆਂ ਨੂੰ ਲੈ ਕੇ ਵੀ ਦਿੱਤੇ ਆ ਰੇਡੀਓ, ਮੈਂ ਕਿਹਾ ਨਾ ਸੁਣਿਆ ਕਰੋ, ਪਰੇਸ਼ਾਨੀ ਟੈਨਸ਼ਨ ਦੂਰ ਹੁੰਦੀ ਆ।
0: ਕਿਆ ਬਾਤ ਹੈ।
1: ਹਾਂਜੀ
0: ਗੀਤ
1: ਵੀ ਮੈਂ ਬਹੁਤ ਪੁਰਾਣੇ ਵੀ ਸੁਣਦੀ ਆ ਜੀ, ਜੋ ਕਈ ਵਾਰੀ ਨਾ ਫੋਨ ਨੀ ਲੱਗਦਾ, ਮਨ ਚ ਹੁੰਦਾ ਵੀ ਆਹ ਗੀਤ ਸੁਣ ਲਗੇ, ਆਹ ਗੀਤ ਸੁਣ ਲਗੇ।
0: ਹਾਂਜੀ,
1: ਤੇ ਤੁਸੀਂ ਹੁਣ ਜਦੋਂ ਕਿਹਾ ਨਾ ਵੀ ਸ਼ੀਸ਼ੇ ਚ ਚਿਹਰਾ ਦੇਖਿਆ ਕਰੋ ਜੀ, ਮੈਂ ਨਾਲ ਦੀ ਨਾਲ ਫੋਨ ਚੱਕ ਲਿਆ, ਪਹਿਲਾਂ ਮੈਂ ਆਪਦੇ ਫੋਨ ਤੋਂ ਲਾਈ ਜਾਂਦੀ ਸੀ, ਉਹਦੇ ਚ ਆਵਾਜ਼ ਘੱਟ ਆਉਂਦੀ ਆ, ਫਿਰ ਮੈਂ ਇਹਨਾਂ ਨੂੰ ਕਿਹਾ ਤੁਹਾਡਾ ਫੋਨ ਦਓ, ਫਿਰ ਮੈਂ ਇਹਨਾਂ ਤੋਂ ਲਾਇਆ ਤੇ ਲੱਗ ਗਿਆ ਮੇਰਾ ਪਹਿਲਾਂ ਗੱਲ।
0: ਅੱਛਾ ਸ਼ੀਸ਼ੇ ਤੋਂ ਯਾਦ ਆ ਗਈ ਮੈਂ।
1: ਹਾਂਜੀ, ਉਹ ਮੈਂ ਐ ਦੱਸਣਾ ਸੀ ਜੀ, ਮੈਂ ਸੁਬਹ ਅੰਮ੍ਰਿਤ ਵੇਲੇ 4 ਵਜੇ ਉੱਠਦੀ ਆ ਜੀ, 4:45
0: ਜੀ
1: ਉੱਠ ਕੇ ਚਾਹ ਪੀਣੀ, ਅੱਧਾ ਕੱਪ, ਫਿਰ ਇਸ਼ਨਾਨ ਕਰਕੇ ਪਾਠ ਕਰਦੀ ਆ ਜੀ, ਨਾ ਨੂੰ ਕੇ ਤੇ ਮੈਂ ਆਏ ਨਾ ਮੂਰੇ ਖੜਦੀ ਹੁੰਦੀ ਆ ਜੀ।
0: ਆ ਗਈ ਨਾ ਗੱਲ ਉੱਥੇ, ਦੇਖੋ ਕਿਰਨਪਾਲ
1: ਬਿਸਤਰੇ ਚ ਮੈਂ 2 ਟੱਪੇ ਸਿਮਰਨ ਦੇ ਯਾਦ ਕਰਕੇ ਮੈਂ ਹੁਣ ਵਾਹਿਗੁਰੂ ਮੇਰਾ ਦਿਨ ਅੱਜ ਖੁਸ਼ੀਆਂ ਭਰੇ ਆਈ,
0: ਖੁਸ਼ੀਆਂ ਭਰੇ ਰੱਖੇ, ਕਿਆ ਬਾਤ।
1: ਹਾਂਜੀ
0: ਜੀ ਜੀ ਜੀ,
1: ਤੇ ਅੰਮ੍ਰਿਤ ਵੇਲਾ ਹੀ ਮੈਂ ਉੱਠਣ ਸਾਰੀ ਸਿਮਰਨ ਕਰਕੇ ਆਏ ਆਣੀ ਆ, ਫਿਰ ਮੈਂ ਨਹਾ ਕੇ ਪਾਠ ਕਰਦੀ ਆ ਜੀ, ਫਿਰ ਮੈਂ ਗੁਰਦੁਆਰੇ ਜਾਂਦੀ ਆ, ਉੱਥੋਂ ਅਰਦਾਸ ਹੁੰਦੀ ਆ, ਹੁਕਮਨਾਮਾ ਲੈ ਕੇ ਫਿਰ ਘਰੇ ਆਉਣੇ, ਫਿਰ ਕੰਮ ਦੀ ਸ਼ੁਰੂਆਤ ਕਰਦੇ ਆ ਜੀ।
0: ਤੇ ਕੰਮ ਦੀਆਂ ਸ਼ੁਰੂਆਤਾਂ ਫਿਰ ਦੇਖੋ ਕਿੰਨੀਆਂ ਖੂਬਸੂਰਤ ਹੁੰਦੀਆਂ ਹੋਣਗੀਆਂ।
1: ਹਾਂਜੀ, ਤੇ ਸਾਰਾ ਦਿਨ ਖੁਸ਼ ਖੁਸ਼ ਹੀ ਰਹੀਦਾ ਜੀ।
0: ਦੇਖੋ ਭੈਣੋ ਇਹ ਹੁੰਦੀ ਆ ਗੱਲ, ਵਾਕਈ ਮੈਂ ਸੱਚੀ ਗੱਲ ਕਹੀ ਆ ਨਾ ਅਮਰਜੀਤ ਜੀ?
1: ਹਾਂਜੀ ਹਾਂਜੀ, ਬਿਲਕੁਲ ਸਹੀ, ਕੋਸ਼ਿਸ਼ ਕੀਤੀ, ਮੈਂ ਵੀ ਲਾਵਾਂ, ਮੈਂ ਵੀ ਦਿਲ ਦੀ ਗੱਲ ਦੱਸਾਂ।
0: ਦੇਖੋ ਦਿਲਾਂ ਨੂੰ ਦਿਲਾਂ ਦੇ ਰਾਹ, ਤੇ ਫਿਰ ਫੋਨ ਵੀ ਕਿੱਦਾਂ ਲੱਗ ਗਿਆ ਹਨਾ। ਦੇਖੋ ਹੁਣ ਵੀ ਜਿੰਨਾ ਦਾ ਉਲਾਮਾ ਹੈ ਨਾ ਮੇਰੇ ਸਿਰ, ਜਾਂ ਫਿਰ ਜਿਹੜੇ ਭਾਈ ਸਾਹਿਬ ਹੋਰੀ ਵੀ ਬੈਠੇ ਦੇਖੀ ਜਾਂਦੇ ਮੇਰੇ ਵੱਲ, ਕਹਿੰਦੇ ਹੋਣਗੇ ਕੁੜੀਏ ਸਾਡਾ ਫੋਨ ਨੀ ਲੱਗਦਾ, ਹੁਣ ਉਹਨਾਂ ਦਾ ਉਲਾਮਾ ਦੂਰ ਹੋ ਗਿਆ। ਦੇਖੋ ਤੁਸੀਂ ਦਿਲ ਦੇ ਨਾਲ ਰੂਹ ਦੇ ਨਾਲ ਲਾਇਆ ਫੋਨ, ਸਿਰਫ 2 ਮਿੰਟਾਂ ਦੇ ਵਿੱਚ ਦੀ ਤੁਹਾਡਾ ਫੋਨ ਲੱਗ ਗਿਆ।
1: ਹਾਂਜੀ, ਪਤਾ ਕੀ ਜੇ ਆਪਾਂ ਸਾਨੋ ਮਨੋ ਲਾ ਕੇ ਯਾਦ ਕਰਦੇ ਆ ਨਾ, ਤਾਂ ਉਦੋਂ ਹੀ ਅਗਲੇ ਦੀ ਕਾਲ ਆ ਜਾਂਦੀ ਆ, ਉਦੋਂ ਹੀ ਅਗਲਾ ਉਹ ਮੈਂਬਰ ਮਿਲ ਜਾਂਦਾ।
0: ਮਿਲ ਜਾਂਦਾ ਮਤਲਬ ਦਿਲ ਦੇ ਨਾਲ, ਦਿਲ ਨੂੰ ਜੇਕਰ ਅਸੀਂ ਯਾਦ ਕਰੀਏ ਕਿਸੇ ਨੂੰ ਤਾਂ ਉਹਦੇ ਤੱਕ ਅਸੀਂ ਪਹੁੰਚ ਸਕਦੇ ਹਾਂ।
1: ਹਾਂਜੀ ਹਾਂਜੀ,
0: ਕਿਆ ਬਾਤ ਹੈ। ਵੈਸੇ ਇੱਕ ਗੱਲ ਹੈਗੀ ਹੈ, ਮੈਨੂੰ ਏਦਾਂ ਲੱਗਿਆ ਕਿ ਵਾਕਿਆ ਹੀ ਏਦਾਂ ਹੀ ਜ਼ਿੰਦਾ ਦਿਲੀ ਇਨਸਾਨ ਦੇ ਵਿੱਚ ਹੋਣੀ ਚਾਹੀਦੀ ਹੈ।
1: ਹਾਂਜੀ ਹਾਂਜੀ, ਹਾਂਜੀ ਅਸੀਂ ਜੀ, ਮੈਂ ਔਖ ਵੀ ਬਹੁਤ ਦੇਖੀ ਹੈ ਜੀ।
0: ਦੇਖੋ ਜੀ ਅਮਰਜੀਤ ਜੀ, ਗੱਲ ਇਹ ਹੈ,
1: ਪਤੀ ਦੇਵ ਸ਼ਰਾਬ ਪੀਂਦੇ ਸੀ ਜੀ, 1 ਮਿੰਟ ਨੀ ਰਾਤ ਨੂੰ ਸੌਂਦੇ ਜੀ, ਮੈਂ ਸੌਂ ਕੇ ਨੀ ਦੇਖਿਆ ਰਾਤ ਨੂੰ, ਪਰ ਫਿਰ ਵੀ ਮੈਂ ਖੁਸ਼ ਰਹਿੰਦੀ ਆਏ ਰਹਿੰਦੀ ਆ, ਕਿਸੇ ਨੂੰ ਮਹਿਸੂਸ ਨੀ ਹੁੰਦਾ ਵੀ ਇਹ ਆਏ ਰਹਿੰਦੀ ਆ ਕਿ ਪਤੀ ਨਾਲ ਇਹਨੇ ਕੱਟਿਆ ਜਾ।
0: ਅਮਰਜੀਤ ਜੀ, ਅਮਰਜੀਤ ਜੀ, ਮੈਂ ਤੁਹਾਡਾ ਦੇਖੋ ਦੁੱਖ ਘਟਾ ਨੀ ਸਕਦੀ, ਸਿਰਫ ਅਸੀਂ ਵੰਡਾ ਇਸ ਕਰਕੇ ਸਕਦੇ ਆ ਕਿ ਇਨਸਾਨ ਤੇ ਹੀ ਦੁੱਖ ਸੁੱਖ ਆਉਂਦੇ ਨੇ।
1: ਹਾਂਜੀ ਹਾਂਜੀ, ਬਿਲਕੁਲ
0: ਠੀਕ ਹੈ, ਔਰ ਇਨਸਾਨਾਂ ਨੂੰ ਹੀ ਚੱਲਣਾ ਪੈਂਦਾ, ਔਰ ਜਿਸ ਤਰ੍ਹਾਂ ਲਾਗੇ ਵਹੀ ਜਾਣੀ।
1: ਹਾਂਜੀ
0: ਠੀਕ ਹੈ, ਹੁਣ ਆਪਾਂ ਬਸ ਇੱਕੋ ਹੀ ਗੱਲ ਹੈ ਕਿ ਜੇਕਰ ਤੁਹਾਡੇ ਵਰਗੀ ਜ਼ਿੰਦਾ ਦਿਲੀ ਹੋਵੇ ਨਾ ਕਿਸੇ ਦੇ ਵਿੱਚ, ਫਿਰ ਇਹ ਦੁੱਖ ਵੀ ਛੋਟੇ ਪੈ ਜਾਂਦੇ ਨੇ ਉੱਥੇ।
1: ਹਾਂਜੀ ਪੈ ਜਾਂਦੇ ਜੀ, ਹੁਣ ਤਾਂ ਠੀਕ ਆ, ਸਹੀ ਹੈ ਜੀ।
0: ਬਾਕੀ ਬਸ ਮੈਂ ਅਮਰਜੀਤ ਜੀ ਤੁਹਾਡੇ ਤੇ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਬਹੁਤ ਹੀ ਜ਼ਿੰਦਾ ਦਿਲ ਹੈਗੇ ਹੋ, ਕਿ ਤੁਸੀਂ ਆਪਣੀ ਜ਼ਿੰਦਗੀ ਬਹੁਤ ਵਧੀਆ ਤਰੀਕੇ ਨਾਲ ਜਿਉ ਰਹੇ ਹੋ, ਔਰ ਦੂਸਰੀ ਗੱਲ ਕਿ ਤੁਹਾਡੇ ਕੋਲ ਇੱਕ ਖੂਬਸੂਰਤ ਸਕੂਨ ਦਾ ਰਸਤਾ ਹੈ ਆਕਾਸ਼ਵਾਣੀ FM ਬਠਿੰਡਾ, ਇਸ ਦੇ ਨਾਲ ਜੁੜਦੇ ਹੋ ਤੇ ਲੋਕਾਂ ਨੂੰ, ਦੂਸਰੀਆਂ ਬੀਬੀਆਂ ਭੈਣਾਂ ਨੂੰ ਜੋੜਦੇ ਹੋ। ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ, ਫੋਨ ਕਰਨ ਦੇ ਲਈ ਅਮਰਜੀਤ ਜੀ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ ਜੀ।

0: ਜੀ ਤਾਂ ਭੈਣੋ ਚਲਦਿਆਂ ਚਲਦਿਆਂ ਇੱਕ ਭੈਣ ਸਾਡੇ ਨਾਲ ਜੁੜੀ ਹੈ ਜੀ ਦਿਲ ਦੀਆਂ ਗੱਲਾਂ ਸਾਂਝੀਆਂ ਕਰਨ ਦੇ ਲਈ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੀਬਾ ਜੀ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਮੈਡਮ।
0: ਠੀਕ ਹੈ।
1: ਹਾਂਜੀ,
0: ਕਿੱਥੋਂ ਬੋਲ ਰਹੇ ਹੋ, ਕੌਣ ਬੋਲ ਰਹੇ ਹੋ? ਬੀਬੀਆਂ ਪੁੱਛਣਾ ਚਾਹੁੰਦੀਆਂ ਨੇ
1: ਦਿਓਣ ਤੋਂ ਬੋਲ ਰਹੇ ਮੈਡਮ, ਬਿੰਦੂ ਨਾਮ ਆ।
0: ਜੀ ਦਿਓਣ ਤੋਂ ਬੋਲ ਰਹੇ ਬਿੰਦੂ ਜੀ?
1: ਹਾਂਜੀ।
0: ਘਰ ਪਰਿਵਾਰ ਠੀਕ ਠਾਕ?
1: ਹਾਂਜੀ, ਬਹੁਤ ਵਧੀਆ। ਚੜ੍ਹਦੀ ਕਲਾ ਚਾਹੀਦੀ।
0: ਚੜ੍ਹਦੀ ਕਲਾ ਦੇ ਵਿੱਚ ਹੀ ਰਹਿਣੇ ਚਾਹੀਦੇ ਹੋ, ਕਿਉਂਕਿ ਸਾਰੀਆਂ ਅੱਜ ਬੀਬੀਆਂ ਨਾ ਚੜ੍ਹਦੀ ਕਲਾ ਵਾਲੀਆਂ ਪਹੁੰਚੀਆਂ ਮੇਰੇ ਕੋਲੇ।

0: ਮੇਰੀ ਵੀ ਤੁਹਾਡੇ ਨਾਲ ਫਸਟ ਵਾਰ ਗੱਲ ਹੋ ਰਹੀ ਹੈ।
1: ਅੱਛਾ
0: ਹਾਂਜੀ,
1: ਕਿਵੇਂ ਲੱਗ ਰਿਹਾ?
0: ਬਹੁਤ ਵਧੀਆ ਮੈਡਮ।
1: ਅੱਛਾ, ਫਿਰ ਕੀ ਗੱਲ ਕਰਨੀ
0: ਹਾਂਜੀ
1: ਚਾਹੋਗੇ ਸਾਡੇ ਨਾਲ?
0: ਮੈਮ, ਗੱਲ ਕੋਈ ਵੀ ਕਰ ਸਕਦੇ ਤੁਸੀਂ, ਪੁੱਛੋ ਸਹੀ।
1: ਕੀ ਪੁੱਛਾ ਮੈਂ? ਮੈਂ ਤਾਂ ਬਸ ਇਹੀ ਪੁੱਛਦੀ ਹਾਂ ਕਿ ਸੁਭਾਅ ਕਿੱਦਾਂ ਦਾ ਤੁਹਾਡਾ?
0: ਹਾਂਜੀ, ਸੁਭਾਅ ਮੈਮ ਮੇਰਾ ਜਿੱਦਾਂ ਦਾ ਇਨਸਾਨ ਮਿਲ ਜਾਂਦਾ, ਫਿਰ ਉਸ ਤਰ੍ਹਾਂ ਵੀ ਬਣ ਜਾਣਾ। ਬੱਚਿਆਂ ਦਾ, ਬੱਚਿਆਂ ਵਰਗਾ ਖੇਡਣ ਖੁਡਣ ਦੇ ਵਿੱਚ ਲੱਗ ਜਾਈਦਾ ਬੱਚਿਆਂ ਦੇ।
1: ਅਹੇ, ਕਿਆ ਬਾਤ ਹੈ!
0: ਓਕੇ
1: ਸਹੀ ਗੱਲ, ਇਹ ਵੀ ਸਹੀ ਹੈ ਕਿ ਬੱਚਿਆਂ ਨਾਲ ਬੱਚਿਆਂ ਵਰਗੇ ਹੋ ਜਾਓ, ਬਜ਼ੁਰਗਾਂ ਨਾਲ ਬਜ਼ੁਰਗਾਂ ਵਰਗੇ ਰਹੋ, ਹੈ ਨਾ? ਤੇ ਮੰਨ ਲਓ
0: ਹਾਂਜੀ
1: ਹਾਨ
0: ਮੈਡਮ,
1: ਪਰਿਵਾਰ ਦੀਆਂ ਬੀਬੀਆਂ ਨਾਨੀਆਂ ਦੇ ਨਾਲ ਬਹਿ ਗਈਆਂ 10 ਮਿੰਟ, ਤੇ ਫਿਰ ਗੱਲਾਂ ਕਿੰਨੀਆਂ ਕੁ ਹੁੰਦੀਆਂ ਨੇ?
0: ਮੈਂ ਬੀਬੀਆਂ ਉਹਨਾਂ ਕੁਛ ਨੀ, ਮੈਂ ਬੀਬੀਆਂ ਭੈਣਾਂ ਤੋਂ ਮੈਡਮ ਬਹੁਤ ਘੱਟ ਰਹਿੰਦੀ। ਮੈਂ ਜਦ ਤੋਂ ਇਕੱਲੀ ਰਹਿ ਕੇ ਖੁਸ਼ ਹਾਂ।
1: ਵੈਸੇ ਕਹਿੰਦੇ ਹੁੰਦੇ ਆ ਕਿ ਤੂੰ ਮੇਰਾ ਜੂਠਾ ਤਾਂ ਨਹੀਂ ਖਾ ਲਿਆ, ਕਿ ਤੂੰ ਮੇਰੇ ਵਰਗਾ ਹੈ, ਉਸ ਵਾਂਗੂ ਤਾਂ ਤੁਸੀਂ ਫਿਰ ਮੇਰੇ ਨਾਲ ਦੇ ਕਿਉਂ ਹੈਗੇ ਹੋ? ਮੈਂ ਵੀ ਥੋੜਾ ਜਿਹਾ ਬਸ ਘੱਟ ਹੀ ਚੱਲਦੀ ਹੈਗੀ ਹਾਂ। ਬਸ ਬਸ ਬਸ ਬਸ, ਬਹੁਤ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ, ਸੁਭਾਅ ਹੁੰਦਾ ਹੈ ਨਾ ਬਿੰਦੂ ਜੀ, ਇਹ ਏਦਾਂ ਨਾ ਏਦਾਂ ਹੁੰਦੇ ਆ, ਹੈ ਨਾ? ਮੈਨੂੰ ਵੀ ਖੁਦ ਨੂੰ ਇਹ ਚੀਜ਼ ਹੁੰਦੀ ਹੈ ਕਿ ਮੈਂ ਬਹੁਤ ਘੱਟ ਬੈਠਦੀ ਹਾਂ, ਇਕੱਲੀ ਆਪਣੇ ਆਪ ਦੇ ਵਿੱਚ ਬੈਠ ਕੇ ਰਾਜ਼ੀ ਹਾਂ, ਹੈ ਨਾ? ਤਾਂ
0: ਹਾਂਜੀ
1: ਪਰ ਉਹੀ ਦੁਬਾਰਾ ਫੇਰ ਗੱਲ ਉਸੇ ਵਿਸ਼ੇ ਤੇ ਆ ਜਾਂਦੀ ਹੈ ਕਿ ਆਪਣੇ ਆਪ ਦੇ ਲਈ ਵਕਤ ਦੇਣਾ ਲਾਜ਼ਮੀ ਹੁੰਦਾ ਬੰਦੇ ਨੂੰ, ਹੈ ਨਾ?
0: ਹਾਂਜੀ ਮੈਮ, ਮੈਂ ਤਾਂ ਸਦਾ ਲਈ ਆਪਣੇ ਆਪਣੇ ਲਈ ਇਕੱਲੇ ਰਹਿੰਦੇ, ਆਪਾਂ ਆਪਣੇ ਆਪਣੇ ਹੀ ਹੋ
1: ਅੱਛਾ,
0: ਜਾਂਦੇ। ਹਾਂਜੀ
1: ਵੈਸੇ ਚਲੋ ਨਾ ਭੈਣਾਂ ਦੇ ਨਾਲ ਤੁਸੀਂ ਨਹੀਂ ਰਹਿੰਦੇ, ਪਰ ਫਿਰ ਵੀ ਭੈਣਾਂ ਨੂੰ ਕੀ ਕਹਿਣਾ ਚਾਹੋਗੇ ਵੀ ਕਿਵੇਂ ਆਪਣੇ ਆਪ ਦੇ ਨਾਲ ਵਕਤ ਆਪਣੇ ਆਪ ਨੂੰ ਦੇਣਾ ਚਾਹੀਦਾ?
0: ਮੈਮ ਜਿੱਦਾਂ ਅਲੱਗ ਅਲੱਗ ਹੈ, ਅਗਲੇ ਦਾ ਸੁਭਾਅ ਹੁੰਦਾ, ਨੇਚਰ ਹੁੰਦਾ, ਮਤਲਬ ਜਿਵੇਂ ਵੀ ਅਗਲੇ ਦਾ ਆਪਣੇ ਆਪ ਨੂੰ ਠੀਕ ਲੱਗਦਾ ਉਸ ਤਰ੍ਹਾਂ ਦਾ ਹੀ ਰਹੇ ਮੈਡਮ।
1: ਬਿਲਕੁਲ, ਜਾਨੀ ਕਿ ਦਿਖਾਵਾ ਨਹੀਂ ਹੋਣਾ ਚਾਹੀਦਾ ਵਿੱਚ, ਹੈ ਨਾ?
0: ਜਿਵੇਂ ਅੰਦਰੋਂ ਬਾਹਰੋਂ ਵੀ ਉਵੇਂ ਹੀ ਹੋਣਾ ਚਾਹੀਦਾ, ਕਿ ਬਾਹਰੋਂ ਵਾਲਾ ਦਿਖਾਵਾ ਕਰੇ ਸਾਹਮਣੇ ਲਏ, ਸਾਹਮਣੇ ਵਾਲੇ ਵਾਸਤੇ ਅੱਗੇ ਉਹ ਸ਼ੋਅ ਫਿਰ ਮੈਡਮ ਪਤਾ ਹੀ ਨਹੀਂ ਜਾਂਦਾ।
1: ਫਿਰ ਜਾਨੀ ਕਿ ਬਿੰਦੂ ਜੀ, ਇੱਕ ਨਾ ਇੱਕ ਦਿਨ ਤਾਂ ਹਕੀਕਤ ਪਤਾ ਲੱਗ ਜਾਂਦੀ ਹੈ, ਹੈ ਨਾ ਜੀ? ਮੇਰੇ
0: ਮੈਂ
1: ਵਾਲਾ
0: ਤਾਂ ਜਦੋਂ ਚਾਰ ਜਣ ਕੋਈ ਪਾਸ ਲੇਡੀਜ਼ ਖੜੀਆਂ ਵੀ ਹੋਣ, ਮੈਂ ਉਹਦਾ ਇੱਕ ਇੱਧਰ ਉੱਧਰ, ਮਤਲਬ ਕਿ ਮੈਨੂੰ ਪਸੰਦ ਨਹੀਂ ਮੈਡਮ। ਮਤਲਬ ਜਦੋਂ ਆਪਾਂ ਗੱਲਾਂ ਕਰਦੇ ਹਾਂ ਨਾ ਘਰ ਦੀਆਂ, ਬਾਹਰ ਨਿਕਲ ਜਾਂਦਾ ਐਵੇਂ ਹੋ ਜਾਂਦਾ, ਮੈਂ ਕਹਿੰਦੀ ਪਾਸੇ ਹੋ ਜਾ।
1: ਲਓ ਭੈਣੋ, ਗੁੱਸਾ ਨਹੀਂ ਕਰਨਾ, ਅਸੀਂ ਦੋਨੇ ਇੱਕੋ ਜਿਹੇ ਹਾਂ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਤੁਹਾਡੇ ਨਾਲ ਗੱਲ ਨਹੀਂ ਕਰਨਾ ਚਾਹੁੰਦੇ, ਹੈ ਨਾ ਬਿੰਦੂ ਜੀ? ਕਈ ਵਾਰੀ ਭੈਣਾਂ ਵੀ ਹੋਣ ਨਾ ਗੁੱਸਾ ਕਰ ਜਾਣ ਕਿ ਕਹਿਣ, ਅੱਛਾ ਤੁਸੀਂ ਇਕੱਲੀਆਂ ਰਹਿਣਾ ਪਸੰਦ ਕਰਦੇ ਹੋ, ਮਤਲਬ ਸਾਡੇ ਨਾਲ ਗੱਲ ਨਹੀਂ ਪਸੰਦ? ਹਾਂ, ਆਪਣਾ ਆਪਣਾ ਸੁਭਾਅ ਹੁੰਦਾ, ਤੁਹਾਡਾ ਸੁਭਾਅ ਬੜਾ ਪਿਆਰਾ ਜਿਹਾ, ਮੇਰੇ ਵਰਗਾ ਸੁਭਾਅ ਹੈ ਥੋੜਾ ਥੋੜਾ, ਔਰ ਪਰ ਨਹੀਂ ਫਿਰ ਵੀ ਆਪਾਂ ਰਲ ਮਿਲ ਕੇ ਰਹਿੰਦੇ ਹਾਂ। ਜੇ ਤੁਸੀਂ ਨਾ ਮਿਲਣਾ ਚਾਹੁੰਦੇ ਹੁੰਦੇ ਤਾਂ ਫਿਰ ਤੁਸੀਂ ਸਾਡੇ ਨਾਲ ਗੱਲ ਹੀ ਨਹੀਂ ਸੀ ਕਰਨਾ ਚਾਹੁੰਦੇ, ਹੈ ਨਾ? ਸੋ ਆਪਾਂ ਜ਼ਰੂਰ ਗੱਲਬਾਤ ਕਰਦੇ ਰਹਿਣਾ, ਸਾਡੇ ਨਾਲ ਭੈਣਾਂ ਦੇ ਨਾਲ ਜੁੜੇ ਰਹਿਣਾ, ਬਈ ਮੇਰੇ ਨਾਲ ਤਾਂ ਲਾਜ਼ਮੀ ਜੁੜੇ ਰਹਿਣਾ ਤੁਸੀਂ, ਠੀਕ ਹੈ? ਜੀ ਜੀ ਜੀ
0: ਬਹੁਤ ਅਲੱਗ ਹੈ ਮੈਡਮ, ਸੁਭਾਅ ਚ ਵੀ ਹਰ ਇੱਕ ਚੀਜ਼
1: ਜੀ, ਲਾਜ਼ਮੀ ਹੈ ਜੀ, ਹੋਣਾ ਵੀ ਚਾਹੀਦਾ, ਹੈ ਨਾ? ਕੋਈ ਗੱਲ ਨਹੀਂ, ਸੁਭਾਅ ਆਪਣਾ ਆਪਣਾ ਹੁੰਦਾ, ਅੰਦਾਜ਼ ਆਪਣਾ ਆਪਣਾ ਹੁੰਦਾ
0: ਮੈਂ ਚਾਹੁੰਦੀ ਨਹੀਂ ਕਿ ਕੋਈ ਮੇਰੇ ਵਰਗਾ ਬਣੇ, ਜਿਵੇਂ ਜਿਵੇਂ ਮੈਂ ਕਿਹਾ ਮੈਂ ਵੀ ਨਹੀਂ ਚਾਹੁੰਦੀ।
1: ਜੀ ਜੀ ਜੀ ਬਿਲਕੁਲ ਬਿਲਕੁਲ, ਚਲੋ ਜੀ
0: ਬਣੇ ਨਾ ਕੋਈ
1: ਬਿੰਦੂ ਜੀ। ਨਹੀਂ ਆਪਾਂ ਕਹਿੰਦੇ ਹਾਂ ਕਿ ਵੈਸੇ ਤਾਂ ਕਹਿੰਦੇ ਹੁੰਦੇ ਦੁਨੀਆਂ ਦੇ ਵਿੱਚ 7 ਤਰ੍ਹਾਂ ਦੇ ਲੋਕ ਹੁੰਦੇ ਆ ਇੱਕੋ ਜਿਹੇ, ਹੁਣ ਆਪਾਂ ਇੱਕ ਇੱਕ ਪੀਸ ਬਣ ਕੇ ਕਿਵੇਂ ਆਪਾਂ ਕਹਿ ਸਕਦੇ ਹਾਂ? ਮੈਨੂੰ ਤਾਂ ਇਹ ਲੱਗਦਾ ਵੀ ਜਿਸ ਤਰੀਕੇ ਦੇ ਆਪਾਂ ਆਏ, ਮੈਨੂੰ ਲੱਗਦਾ ਕਿ ਰੱਬ ਆਪਣੇ ਵਰਗੇ ਬਣਾਉਣੇ ਭੁੱਲ ਗਿਆ ਛੇ ਛੇ। ਬਿੰਦੂ ਜੀ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਆ ਗਿਆ ਚਾਹੂੰਗੀ ਫੋਨ ਕਰਨ ਦੇ ਲਈ, ਬਹੁਤ ਬਹੁਤ ਸ਼ੁਕਰੀਆ ਜੀ।
0: ਥੈਂਕ ਯੂ ਮੈਡਮ।
1: ਇਸੇ ਦੇ ਨਾਲ ਪ੍ਰੋਗਰਾਮ ਘਰ ਪਰਿਵਾਰ ਖਤਮ ਕਰਨ ਦੀ ਕਿਰਨ ਪਾਲ ਨੂੰ ਦਿਓ ਇਜਾਜ਼ਤ, ਧੰਨਵਾਦ।
2: ਪ੍ਰੋਗਰਾਮ ਘਰ ਪਰਿਵਾਰ ਹੁਣੇ ਤੁਸੀਂ ਸੁਣ ਰਹੇ ਸੀ ਭੈਣਾਂ ਦਾ ਪ੍ਰੋਗਰਾਮ ਘਰ ਪਰਿਵਾਰ, FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਥੋੜੀ ਦੇਰ ਬਾਅਦ 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ਸੁਣੋ, ਅੱਜ ਸੰਵਿਧਾਨ ਹੱਤਿਆ ਦਿਵਸ ਮਨਾਇਆ ਜਾ ਰਿਹਾ ਹੈ। ਇਹ ਉਸ ਘਟਨਾ ਦੀ ਯਾਦ ਦਿਵਾਉਂਦਾ ਜਦੋਂ 25 ਜੂਨ 1975 ਨੂੰ ਭਾਰਤ ਦੇ ਸੰਵਿਧਾਨ ਨੂੰ ਕੁਚਲਿਆ ਗਿਆ ਸੀ। ਇਹ ਐਮਰਜੈਂਸੀ ਦੀਆਂ ਵਧੀਕੀਆਂ ਕਾਰਨ ਪੀੜਿਤ ਹਰੇਕ ਵਿਅਕਤੀ ਨੂੰ ਸ਼ਰਧਾਂਜਲੀ ਦੇਣ ਦਾ ਦਿਨ ਵੀ ਹੈ। 1975 ਵਿਚ ਇਸੇ ਦਿਨ ਸਮਕਾਲੀ ਰਾਸ਼ਟਰਪਤੀ ਫਖਰੂਦੀਨ ਅਲੀ ਅਹਿਮਦ ਨੇ ਅੰਦਰੂਨੀ ਗੜਬੜੀ ਤੋਂ ਪੈਦਾ ਹੋਣ ਵਾਲੇ ਖਤਰਿਆਂ ਦਾ ਹਵਾਲਾ ਦਿੰਦੇ ਹੋਏ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ। ਨਤੀਜੇ ਵਜੋਂ ਕਾਰਜਪਾਲਿਕਾ ਨੇ ਵਿਆਪਕ ਸ਼ਕਤੀਆਂ ਗ੍ਰਹਿਣ ਕਰ ਲਈਆਂ ਤੇ ਅਧਿਕਾਰਾਂ ਤੋਂ ਵਧੇਰੇ ਕੇਂਦਰੀ ਕੰਟਰੋਲ ਦੀ ਵਰਤੋਂ ਕੀਤੀ ਗਈ। ਇਸ ਐਲਾਨ ਤੋਂ ਬਾਅਦ ਕਈ ਸੰਵਿਧਾਨਕ ਸੁਰੱਖਿਆ ਉਪਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਮਰਜੈਂਸੀ ਦੌਰਾਨ ਲੋਕਤੰਤਰੀ ਕਦਰਾਂ ਕੀਮਤਾਂ ਦੀ ਰੱਖਿਆ ਕਰਨ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਇਕ ਸੋਸ਼ਲ ਮੀਡੀਆ ਸੰਦੇਸ਼ ਚ ਉਨ੍ਹਾਂ ਕਿਹਾ ਕਿ ਐਮਰਜੈਂਸੀ ਭਾਰਤ ਦੇ ਇਤਿਹਾਸ ਚ ਇਕ ਮੁਸ਼ਕਿਲ ਦੌਰ ਸੀ ਜਦੋਂ ਸੰਵਿਧਾਨ ਦੀਆਂ ਕਦਰਾਂ ਕੀਮਤਾਂ ਦੀ ਸਖ਼ਤ ਪ੍ਰੀਖਿਆ ਹੋਈ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਬੇਅਦਬੀ ਵਾਲੀ ਕਥਿਤ ਵੀਡੀਓ ਤੇ ਵਿਵਾਦ ਘੱਟ ਨਹੀਂ ਹੋ ਰਿਹਾ। ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਉਨ੍ਹਾਂ ਦੇ ਅਸਤੀਫੇ ਅਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰ ਰਹੇ ਨੇ। ਗੁਰਦੁਆਰਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਹੈ। ਗੁਰੂਗ੍ਰਾਮ ਪੁਲਿਸ ਵੱਲੋਂ ਬੀਤੇ ਕੱਲ FIR ਦਰਜ ਕਰਨ ਤੋਂ ਬਾਅਦ ਸ੍ਰੀ ਮਾਨ ਦੇ ਬਚਾਅ ਵਿਚ ਦਿੱਤੇ ਗਏ ਵੀਡੀਓ ਦੀਆਂ ਫੋਰੈਂਸਿਕ ਰਿਪੋਰਟਾਂ ਦੀ ਵੀ ਜਾਂਚ ਕੀਤੀ ਗਈ ਹੈ। ਰਿਪੋਰਟ ਵਿਚ ਧੋਖਾਧੜੀ ਅਤੇ ਜਾਲਸਾਜ਼ੀ ਦੇ ਇਲਜ਼ਾਮ ਸ਼ਾਮਲ ਨੇ। ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਪੰਜਾਬ ਪੁਲਿਸ ਦੇ ਕੁਝ ਅਧਿਕਾਰੀਆਂ ਤੇ ਸੂਬਾ ਸਰਕਾਰ ਦੇ ਅਧਿਕਾਰੀਆਂ ਨੇ ਕਥਿਤ ਤੌਰ ਤੇ ਫੋਰੈਂਸਿਕ ਦਸਤਾਵੇਜ਼ਾਂ ਨੂੰ ਜਾਲੀ ਬਣਾਉਣ ਲਈ ਗੈਰ ਕਾਨੂੰਨੀ ਅਦਾਇਗੀਆਂ ਦਾ ਪ੍ਰਬੰਧ ਕੀਤਾ ਸੀ। ਉਧਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੱਲ ਪਟਿਆਲਾ 'ਚ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਸ ਮਾਮਲੇ ਸਬੰਧੀ ਇੱਕ ਰਿਪੋਰਟ ਮਿਲੀ ਹੈ ਤੇ ਗੁਰੂਗ੍ਰਾਮ ਸਥਿਤ ਇੱਕ ਪ੍ਰਯੋਗਸ਼ਾਲਾ ਵੱਲੋਂ ਫੋਰੈਂਸਿਕ ਰਿਪੋਰਟ ਦੀ ਜਾਲਸਾਜ਼ੀ ਦਾ ਪਤਾ ਲਗਾਉਣ ਲਈ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
1: ਦੇਖਿਏ, ਮੈਨੇ ਰਾਤ ਜਾਣਕਾਰੀ ਦਿੱਤੀ ਹੈ ਕਿ ਕਿਸੇ ਨੇ ਐਪਲੀਕੇਸ਼ਨ ਦਿੱਤੀ ਸੀ ਕਿ ਆ ਕੇ ਇੱਥੇ ਲੈਬੋਰਟਰੀ ਤੇ ਰਿਪੋਰਟ ਆਈ ਹੈ ਔਰ ਉਹ ਗਲਤ ਹੈ। ਜਾਣਕਾਰੀ ਵਿੱਚ ਉਹ ਤੱਥ ਸਾਹਮਣੇ ਆਏ ਸੀ। ਦੁਰਭਾਗਯਪੂਰਨ ਹੈ ਕਿ ਇਸ ਪ੍ਰਕਾਰ ਦਾ ਜਿਹੜਾ ਬੂਆ ਹੈ ਆਪਣੀ ਕਮੀ ਨੂੰ ਛੁਪਾਉਣ ਲਈ, ਉਹ ਦੁਰਭਾਗਯਪੂਰਨ।
0: ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਵੀਡੀਓ ਸੰਦੇਸ਼ 'ਚ ਕਿਹਾ ਕਿ ਪ੍ਰਸਾਰਿਤ ਕੀਤੀ ਜਾ ਰਹੀ ਵੀਡੀਓ ਜਾਲੀ ਹੈ ਤੇ ਉਨ੍ਹਾਂ ਦਾ ਅਕਸ ਖਰਾਬ ਕਰਨ ਲਈ ਇਸ ਨੂੰ ਵਰਤਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਧਰਮ ਦੇ ਨਾਮ ਤੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਅਤੇ ਸੌੜੀ ਸੋਚ ਵਾਲੀ ਰਾਜਨੀਤੀ ਦਾ ਸਹਾਰਾ ਲੈ ਰਹੀ ਹੈ।
1: ਪਿਛਲੇ ਕੁਝ ਦਿਨਾਂ ਤੋਂ ਮੇਰੀਆਂ ਫਰਜ਼ੀ ਵੀਡੀਓ ਜਿਹੜੀਆਂ ਨੇ ਰਿਲੀਜ਼ ਕੀਤੀਆਂ ਜਾ ਰਹੀਆਂ। ਜਦੋਂ ਕਿਸੇ ਹੋਰ ਪਾਸੇ ਇਹਨਾਂ ਦਾ ਬਸ ਨਹੀਂ ਚੱਲਦਾ ਤਾਂ ਫਿਰ ਇਹ ਧਰਮ ਵਾਲੇ ਪਾਸਿਓਂ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਪਿਛਲੇ ਦਿਨੀ ਜਿਹੜੀ ਵੀਡੀਓ ਜਿਹਦੇ ਵਿੱਚ ਨਾ ਮੇਰੀ ਸਰੀਰਕ ਬਣਤਰ ਉਸ ਬੰਦੇ ਨਾਲ ਮਿਲਦੀ ਹੈ, ਨਾ ਮੇਰਾ ਕੱਦ ਕਾਠ ਮਿਲਦਾ, ਨਾ ਮੇਰੇ ਤੁਰਨ ਦਾ ਅੰਦਾਜ਼ ਜਾਂ ਮੇਰੇ ਖੜਨ ਦਾ ਅੰਦਾਜ਼ ਮਿਲਦਾ, ਉਹ ਵੀਡੀਓ ਨੂੰ ਵਾਇਰਲ ਕਰਕੇ ਮੈਨੂੰ ਦੋਸ਼ੀ ਕਰਾਰ ਦਿੱਤਾ ਗਿਆ।
0: ਪੰਜਾਬ ਭਰ ਵਿਚ ਅੱਜ ਤੋਂ ਮਹੀਨਾ ਭਰ ਚੱਲਣ ਵਾਲੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਸ਼ੁਰੂ ਹੋ ਗਈ ਹੈ। ਇਹ 24 ਜੁਲਾਈ ਤੱਕ ਜਾਰੀ ਰਹੇਗੀ। ਅੱਜ ਤੋਂ 24 ਜੁਲਾਈ ਤੱਕ ਬੂਥ ਪੱਧਰ ਅਧਿਕਾਰੀ BLOs ਘਰ ਘਰ ਦੌਰੇ ਦੌਰਾਨ ਗਣਨਾ ਫਾਰਮਾਂ ਦੀ ਵੰਡ ਭਰਨ ਤੇ ਜਾਣਕਾਰੀ ਇਕੱਤਰ ਕਰਨਗੇ। ਅੰਤਮ ਵੋਟਰ ਸੂਚੀ 1 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ 26 ਮਈ ਨੂੰ ਧੂਰੀ ਵਿਖੇ ਕਥਿਤ ਜਾਤੀਵਾਦੀ ਟਿੱਪਣੀਆਂ ਦੇ ਸਬੰਧ ਵਿਚ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਬਿਨਾਂ ਸ਼ਰਤ ਮੁਆਫੀ ਸਵੀਕਾਰ ਕਰ ਲਈ ਹੈ ਅਤੇ ਉਨ੍ਹਾਂ ਨੂੰ ਪੰਜਾਬ ਦੇ 4 ਪਵਿੱਤਰ ਅਸਥਾਨਾਂ ਫਿਲੌਰ 'ਚ ਡੇਰਾ ਬਾਬਾ ਬ੍ਰਹਮਦਾਸ, ਡੇਰਾ ਸੱਚਖੰਡ ਬੱਲਾ, ਅੰਮ੍ਰਿਤਸਰ 'ਚ ਭਗਵਾਨ ਵਾਲਮੀਕਿ ਤੀਰਥ ਸਥਲ ਰਾਮ ਤੀਰਥ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੇ ਸੇਵਾ ਕਰਨ ਲਈ ਕਿਹਾ ਗਿਆ। ਇਸ ਤੋਂ ਪਹਿਲਾਂ ਸ੍ਰੀ ਬਿੱਟੂ ਕੱਲ੍ਹ ਚੰਡੀਗੜ੍ਹ ਵਿਚ ਕਮਿਸ਼ਨ ਦੇ ਸਾਹਮਣੇ ਮੁਆਫੀ ਮੰਗਣ ਲਈ ਪੇਸ਼ ਹੋਏ। ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਜੋ ਬੀਤੇ ਕੱਲ 2015 'ਚ ਬਹਿਬਲ ਕਲਾਂ ਗੋਲੀਬਾਰੀ ਦੀ ਘਟਨਾ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ SIT ਦੇ ਸਾਹਮਣੇ ਜਲੰਧਰ ਸਥਿਤ PAP ਕੰਪਲੈਕਸ ਵਿਖੇ ਪੇਸ਼ ਹੋਏ ਨੂੰ 28 ਜੂਨ ਨੂੰ ਦੁਬਾਰਾ ਤਲਬ ਕੀਤਾ ਗਿਆ। ਸ੍ਰੀ ਸਾਂਪਲਾ ਨੇ ਕਿਹਾ ਕਿ ਭਾਵੇਂ ਉਹ SIT ਨਾਲ ਸਹਿਯੋਗ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਨੇ, ਪਰ ਦੂਜੇ ਸਮਨ ਤੋਂ ਬਾਅਦ ਵੀ ਉਨ੍ਹਾਂ ਨੂੰ ਮਾਮਲੇ ਨਾਲ ਸਬੰਧਤ ਕਿਸੇ ਵੀ ਸਬੰਧ ਦਾ ਕੋਈ ਦਸਤਾਵੇਜ਼ੀ ਆਧਾਰ ਪ੍ਰਦਾਨ ਨਹੀਂ ਕੀਤਾ ਗਿਆ। ਫਰਾਂਸ ਵਿਚ ਭਾਰਤੀ ਦੂਤਘਰ ਦੇ ਦਖਲ ਤੋਂ ਬਾਅਦ ਅੱਜ ਪੈਰਿਸ ਵਿਚ ਹੋਣ ਵਾਲੀ ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਦੀ ਨਿਲਾਮੀ ਰੋਕ ਦਿੱਤੀ ਗਈ ਹੈ। ਸਵਿਟਜ਼ਰਲੈਂਡ ਦੇ ਪ੍ਰਸਿੱਧ ਆਰਕੀਟੈਕਟ ਅਤੇ ਫਰਨੀਚਰ ਡਿਜ਼ਾਈਨਰ ਪੇਰੇ ਜਨੇਰੇ ਵੱਲੋਂ ਡਿਜ਼ਾਈਨ ਕੀਤੀਆਂ ਗਈਆਂ 2 ਕੁਰਸੀਆਂ ਦੀ ਅੱਜ ਨਿਲਾਮੀ ਹੋਣੀ ਸੀ। ਇਕ ਅਧਿਕਾਰਤ ਬਿਆਨ ਵਿਚ ਚੰਡੀਗੜ੍ਹ ਪ੍ਰਸ਼ਾਸਨ ਨੇ ਸੂਚਿਤ ਕੀਤਾ ਕਿ ਵਿਦੇਸ਼ ਮੰਤਰਾਲੇ ਦੇ ਦਖਲ ਤੋਂ ਬਾਅਦ ਸਬੰਧਤ ਵਸਤਾਂ ਨੂੰ ਨਿਲਾਮੀ ਤੋਂ ਵਾਪਸ ਲੈ ਲਿਆ ਗਿਆ। ਇਹ ਕਾਰਵਾਈ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੇ ਨਿਰਦੇਸ਼ਾਂ ਉੱਤੇ ਚੰਡੀਗੜ੍ਹ ਦੇ ਸਭਿਆਚਾਰਕ ਵਿਭਾਗ ਨੂੰ ਕੀਤੀ ਗਈ ਸੀ, ਜਿਨ੍ਹਾਂ ਨੇ ਤੁਰੰਤ ਕੂਟਨੀਤਿਕ ਦਖਲ ਦੀ ਮੰਗ ਕਰਦਿਆਂ ਇਹ ਮਾਮਲਾ ਵਿਦੇਸ਼ ਮੰਤਰਾਲੇ ਕੋਲ ਉਠਾਇਆ। ਚੰਡੀਗੜ੍ਹ ਪ੍ਰਸ਼ਾਸਨ ਨੇ ਕੀਮਤੀ ਵਿਰਾਸਤੀ ਸੰਪਤੀਆਂ ਦੀ ਸੁਰੱਖਿਆ ਵਿਚ ਸਮੇਂ ਸਿਰ ਸਹਾਇਤਾ ਲਈ ਮੰਤਰਾਲੇ ਦਾ ਸ਼ੁਕਰੀਆ ਅਦਾ ਕੀਤਾ। ਪ੍ਰਸ਼ਾਸਨ ਨੇ ਵਸਤਾਂ ਦੀ ਤਸਦੀਕ, ਰਿਕਵਰੀ ਤੇ ਵਾਪਸੀ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਦੀ ਆਪਣੀ ਵਚਨਬੱਧਤਾ ਨੂੰ ਵੀ ਦੁਹਰਾਇਆ ਏ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AIR ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।

ਕੇਂਦਰ ਜਲੰਧਰ ਤੋਂ ਐਫਐਮ ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੋਇਆ ਹੈ ਆਕਾਸ਼ਵਾਣੀ ਐਫਐਮ ਬਠਿੰਡਾ। ਇਸ ਵੇਲੇ ਸਟੂਡੀਓ ਦੀ ਘੜੀ ਅਨੁਸਾਰ ਸਮਾਂ 1:15 ਹੋ ਚੁੱਕੇ ਨੇ ਤੇ ਹੁਣ ਤੁਸੀਂ ਸੁਣੋਗੇ ਪ੍ਰੋਗਰਾਮ ਹੈਲੋ ਫਰਮੈਸ਼। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਨੇ ਕਿਰਨਪਾਲ ਕੌਰ।

ਪ੍ਰੋਗਰਾਮ ਹੈਲੋ ਫਰਮਾਇਸ਼ ਲੈ ਕੇ ਹਾਜ਼ਰ ਕਿਰਨਪਾਲ ਤਮਾਮ ਸਰੋਤਿਆਂ ਦੇ ਨਾਲ। ਸਤਿ ਸ੍ਰੀ ਅਕਾਲ, ਆਦਾਬ, ਸਲਾਮ ਤਮਾਮ ਸਰੋਤਿਆਂ ਨੂੰ ਇੱਕ ਵਾਰੀ ਫੇਰ। ਸੋ ਸਰੋਤਿਓ, 0162-44-331 ਨੰਬਰ ਸਾਰਿਆਂ ਲਈ ਹੀ ਖੁੱਲਾ ਸੱਦਾ ਹੈ ਜੀ। ਜੀ ਹਾਂ, ਤੁਸੀਂ ਪਹੁੰਚਣਾ ਇਸ ਨੰਬਰ ਤੇ ਹੈਲੋ ਫਰਮਾਇਸ਼ ਦੇ ਵਿਹੜੇ, ਔਰ ਹੈਲੋ ਫਰਮਾਇਸ਼ ਦੇ ਵਿੱਚ ਕੀ ਸੁਣੋਗੇ ਤੁਸੀਂ? ਆਪਣੀ ਪਸੰਦ ਦੇ ਹਿੰਦੀ ਫਿਲਮੀ ਗੀਤ, ਔਰ ਹਿੰਦੀ ਫਿਲਮੀ ਗੀਤ ਤੁਸੀਂ ਆਪਣੀ ਪਸੰਦ ਦੇ ਲੈ ਕੇ ਜਦੋਂ ਤੱਕ ਪਹੁੰਚਦੇ ਹੋ ਉਦੋਂ ਤੱਕ ਕਿਰਨਪਾਲ ਤੁਹਾਨੂੰ ਸੁਣਾ ਰਹੀ ਹੈ ਆਪਣੀ ਪਸੰਦ ਦਾ ਪਿਆਰਾ ਜਾ ਮਸਤ ਜਾ ਇਹ ਗੀਤ।

0: ਜੀ ਸਰੋਤਿਓ ਆਨੰਦ ਮਾਣ ਰਹੇ ਹੋ ਜੀ ਕਿਰਨਪਾਲ ਦੇ ਨਾਲ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ ਸਿਲਸਿਲਾ ਫੋਨ ਮਿਲਾਓ ਜੀ ਤਾਂ ਫਿਰ ਆਓ ਜੀ 0164-242-341 ਨੰਬਰ ਡਾਇਲ ਕਰੋ ਜੀ ਲਓ ਮੈਂ ਕਿਹਾ ਤੁਸੀਂ ਕਰ ਲਿੱਤਾ ਕੌਣ ਪਹੁੰਚੇ ਨੇ ਉਹਨਾਂ ਤੋਂ ਪੁੱਛਦੇ ਆ ਹੈਲੋ
1: ਹੈਲੋ ਕਿਰਨਪਾਲ ਮੈਡਮ ਜੀ ਨਮਸਕਾਰ
0: ਨਮਸਕਾਰ ਜੀ ਨਮਸਕਾਰ
1: ਠੀਕ ਹੋ ਜੀ
0: ਬਹੁਤ ਸ਼ਾਨਦਾਰ ਜੀ ਆਪ ਜੀ ਸੁਣਾਈਏ ਕੌਣ ਬੋਲ ਰਹੇ ਹੋ
1: ਮੈਡਮ ਮੈਂ ਸੁਖਬੀਰ ਸਿੰਘ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਦੀ
0: ਸੁਖਬੀਰ ਸਿੰਘ ਜੀ ਸਵਾਗਤ ਹੈ ਜੀ ਗੀਤ ਕਿਹੜਾ ਸੁਣਾ ਦਈਏ
1: ਮੈਡਮ ਬਲਮਾ ਮੂਵੀ ਦਾ ਲਾ ਦੋ ਜੀ
0: ਬਲਮਾ ਮੂਵੀ ਦਾ ਬਾਂਸੁਰੀਆ
1: ਹਾਂਜੀ ਹਾਂ
0: ਗੀਤ ਦੇ ਬੋਲਨੇ ਫੋਨ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ
1: ਥੈਂਕ ਯੂ ਮੈਮ
0: ਸੁਣਾ ਰਹੇ ਹਾਂ ਇਹ ਗੀਤ
1: ਓਕੇ

0: ਸਮਾਂ ਸਟੂਡੀਓ ਦੀ ਘੜੀ ਤੇ 1:30 ਤੇ 22 ਸੈਕਿੰਡ ਹੋ ਗਏ ਹੈ ਜੀ। ਸੋ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ ਅਗਲੇ ਸਰੋਤੇ ਸਾਡੇ ਕੋਲ ਪਹੁੰਚੇ ਆਪਣੀ ਫਰਮਾਇਸ਼ ਲੈ ਕੇ। ਹੈਲੋ
1: ਹੈਲੋ ਜੀ।
0: ਹੈਲੋ ਜੀ, ਨਮਸਕਾਰ।
1: ਨਮਸਕਾਰ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
1: ਜੀ
0: ਗੁਰਮੇਲ ਸਿੰਘ ਜੀ, ਸਵਾਗਤ ਹੈ ਜੀ ਆਪ ਜੀ ਦਾ।
1: ਬਹੁਤ ਬਹੁਤ ਧੰਨਵਾਦ ਜੀ।
0: ਠੀਕ ਠਾਕ ਹੋ?
1: ਬਹੁਤ ਵਧੀਆ ਜੀ, ਬਾਬੇ ਨਾਨਕ ਦੀ ਕਿਰਪਾ ਜੀ।
0: ਗੀਤ ਕਿਹੜਾ ਹੋ ਜੇ?
1: ਪੈਂਚਰ ਬਾਬੂ ਫਿਲਮ ਤੋਂ ਸੁਣਾ ਦਿਓ ਜੀ ਗਾਣਾ।
0: ਲਓ ਜੀ, ਆ ਗਿਆ ਜੀ ਗਾਣਾ ਤੁਹਾਡੇ ਦੁਆਰ। ਫੋਨ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ।
1: ਬਹੁਤ ਬਹੁਤ ਧੰਨਵਾਦ ਜੀ।

0: ਜੀ ਸਰੋਤਿਓ, ਤੁਸੀਂ ਆਨੰਦ ਮਾਣਿਓ ਜੀ ਕਿਰਨਪਾਲ ਦੇ ਨਾਲ ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼ ਦਾ। ਸੋ 0164242331 ਨੰਬਰ ਡਾਇਲ ਹੋ ਚੁੱਕਾ ਜੀ, ਕੌਣ ਪਹੁੰਚੇ ਨੇ? ਹੈਲੋ
1: ਹੈਲੋ ਭੈਣ ਜੀ, ਤੁਹਾਨੂੰ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਕੌਣ ਬੋਲ ਰਹੇ ਹੋ?
1: ਭੈਣ ਜੀ ਮੈਂ 1 ਕਰੋੜ ਨੇੜੇ ਬੱਸ ਅੱਡਾ ਮਾਨਸਾ ਤੋਂ ਜਗਦੀਸ਼ ਰਾਏ ਗਰਗ ਬੋਲਦਾ
0: ਜੀ। ਜਗਦੀਸ਼ ਜੀ ਸਵਾਗਤ ਹੈ ਜੀ, ਗੀਤ ਕਿਹੜਾ ਸੁਣਾ ਦਈਏ?
1: ਧੰਨਵਾਦ ਭੈਣ ਜੀ। ਗੀਤ ਹੈ ਜੀ ਫਿਲਮ ਜਲ ਬਿਨ ਮਛਲੀ ਨ੍ਰਿਤ ਬਿਨ ਬਿਜਲੀ, ਲਤਾ ਜੀ ਦਾ ਗਾਇਆ ਹੋਇਆ ਬਹੁਤ ਹੀ ਪਿਆਰਾ ਜਿਹਾ ਗੀਤ ਹੈ
0: ਜੀ, ਸੁਣਾ ਰਹੇ ਹਾਂ ਤੁਹਾਡੇ ਪਸੰਦ ਦੇ ਗੀਤ। ਫੋਨ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ।
1: ਸ਼ੁਕਰੀਆ ਭੈਣ ਜੀ, ਤੁਹਾਡਾ ਵੀ ਧੰਨਵਾਦ।

0: ਜੀ ਸਰੋਤਿਓ, ਆਨੰਦ ਮਾਣ ਰਹੇ ਹੋ ਜੀ ਤੁਸੀਂ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ ਸਿਲਸਿਲਾ ਫੋਨ ਮਿਲਾਓ ਦਾ। ਸੋ 0164-22-3431 ਨੰਬਰ ਡਾਇਲ ਹੋਇਆ ਜੀ। ਹੈਲੋ,
1: ਹੈਲੋ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਬਾਈ ਜੀ?
1: ਜ਼ਿਲ੍ਹਾ ਬਰਨਾਲਾ, ਪਿੰਡ ਢਿੱਲਮਾ ਤੋਂ ਸੁਖਦੀਪ ਸਿੰਘ ਗਿੱਲ ਬੋਲ ਰਹੇ, ਨਾਲ ਮੇਰਾ ਭਤੀਜਾ ਜਗਪ੍ਰੀਤ ਸਿੰਘ ਗਿੱਲ।
0: ਕੋਈ ਰਹਿਤਾ ਨੀ ਗਿਆ
1: ਜੀ? ਮੇਰਾ ਜਗਪ੍ਰੀਤ ਭਤੀਜਾ ਜੀ, ਮੇਰਾ ਮਸਾ ਰੱਬ ਤੋਂ ਲਿੱਤਾ, ਪਰਮਾਤਮਾ ਤੋਂ ਅਰਦਾਸਾਂ ਮਿਲਦੇ ਕਰਕੇ।
0: ਮੇਰੀ ਗੱਲ ਸੁਣੋ, ਜਗ ਆਪਣਾ ਕੀ ਨਾਮ ਦੱਸਿਆ ਤੁਸੀਂ? ਆਪਣਾ
1: ਜਗਪ੍ਰੀਤ ਸਿੰਘ ਗਿੱਲ।
0: ਤੁਹਾਡਾ ਨਾਮ?
1: ਸੁਖਦੀਪ ਸਿੰਘ ਗਿੱਲ।
0: ਸੁਖਦੀਪ, ਸੁਖਦੀਪ ਜੀ, ਗੱਲ ਮੈਂ ਇਹ ਨੀ ਕਹਿ ਰਹੀ ਤੁਹਾਨੂੰ ਕਿ ਹਰ ਇੱਕ ਦੇ ਲਈ ਬੱਚਾ ਬਹੁਤ ਪਿਆਰਾ ਔਰ ਬਹੁਤ ਅਸੀਂ ਸ਼ਿੱਦਤਾਂ ਦੇ ਨਾਲ ਲੈਂਦੇ ਹਾਂ, ਹਨਾ। ਮੇਰੀ ਪਰ ਇੱਕ ਬੇਨਤੀ ਹੁੰਦੀ ਹੈ ਹਮੇਸ਼ਾ ਸਰੋਤਿਆਂ ਨੂੰ, ਤੁਹਾਡੇ ਹੀ ਦੁਆਰ, ਤੁਹਾਡੇ ਹੀ ਥਰੂ ਮੈਂ ਇਹ ਬੇਨਤੀ ਜ਼ਰੂਰ ਕਰੂੰਗੀ ਦੁਬਾਰਾ। ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਬਹੁਤ ਸਾਰੇ ਏਦਾਂ ਦੇ ਪ੍ਰੋਗਰਾਮ ਨੇ ਜਿਸ ਦੇ ਵਿੱਚ ਤੁਸੀਂ ਸਾਰੇ ਪਰਿਵਾਰ ਦਾ ਨਾਮ ਬੋਲ ਸਕਦੇ ਹੋ, ਬੇਸ਼ੱਕ, ਠੀਕ ਹੈ ਜੀ। ਔਰ ਬਹੁਤ ਸਾਰੇ ਏਦਾਂ ਦੇ ਪ੍ਰੋਗਰਾਮ ਹੈ ਜਿਹਦੇ ਵਿੱਚ ਅਸੀਂ ਤੁਹਾਨੂੰ ਪੁੱਛਦੇ ਵੀ ਹੁੰਦੇ ਹਾਂ ਕਿ ਘਰ ਦੇ ਵਿੱਚ ਕੌਣ ਕੌਣ ਹੈ, ਪਰਿਵਾਰ ਦੇ ਵਿੱਚ ਕੌਣ

0: ਪਾਉਣਾ, ਉੱਥੇ ਵੀ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਨਾਮ ਮੈਂਸ਼ਨ ਕਰ ਸਕਦੇ ਹੋ, ਹੈ ਨਾ। ਸੋ ਹਮੇਸ਼ਾ ਹਰ ਇੱਕ ਪ੍ਰੋਗਰਾਮ ਦੀ ਇੱਕ ਮਰਿਆਦਾ ਹੁੰਦੀ ਹੈ, ਇੱਕ ਕਾਇਦੇ ਕਾਨੂੰਨ ਹੁੰਦੇ ਆ, ਅਸੀਂ ਵੀ ਉਹਨਾਂ ਦੇ ਵਿੱਚ ਬੱਝੇ ਹੋਏ ਹਾਂ, ਸਾਡੀ ਵੀ ਡਿਊਟੀ ਹੈ। ਜੀ ਜੀ ਨਹੀਂ ਨਹੀਂ ਇੱਕ ਮੈਂ ਸੁਖਦੀਪ ਜੀ ਇਹੀ ਗੱਲ ਕਹਿਣੀ ਹੈ ਕਿ ਤੁਸੀਂ ਜਦੋਂ ਵੀ ਨਾਮ ਲੈਣਾ, ਤੁਸੀਂ ਜਿੱਥੇ ਆਪਣਾ ਫੋਨ ਕੀਤਾ ਜਾਂ ਫਿਰ ਉਹਨਾਂ ਦਾ ਬੱਚੇ ਦੀ ਗੱਲ ਕਰਵਾ ਦਿਆ ਕਰੋ ਸਾਡੇ ਨਾਲ। ਇੱਕੋ ਇਹ ਸਾਡਾ ਇੱਕ ਅਸੂਲ ਹੈ ਕਿ ਜੇ ਤੁਸੀਂ ਤਾਂ ਸਾਰਿਆਂ ਦੇ ਲਈ ਪਿਆਰੇ ਨੇ, ਕਿਸੇ ਦਾ ਭਤੀਜਾ ਪਿਆਰਾ, ਕਿਸੇ ਦਾ ਬੱਚਾ ਪਿਆਰਾ, ਕਿਸੇ ਦੀ ਬੇਟੀ ਪਿਆਰੀ ਹੈ, ਹੈ ਨਾ, ਉਹ ਸਾਰੇ ਫਿਰ ਉਸ ਚੀਜ਼ ਨੂੰ ਰੂਲ ਨੂੰ ਫੋਲੋ ਕਰਨਗੇ, ਤਾਂ ਫਿਰ ਉਹਦੇ ਵਿੱਚ ਉਹ ਵੀ ਤਾਂ ਗਲਤ ਨਹੀਂ ਹੋਣਗੇ ਨਾ। ਮੈਂ ਉਹੀ ਚੀਜ਼ ਕਹਿ ਰਹੀ ਹੈ ਕਿ ਆਪਣੇ ਆਪ ਦੇ ਵਿੱਚ ਤੁਸੀਂ ਬਹੁਤ ਚੰਗੇ ਸਰੋਤੇ ਹੋ, ਬਹੁਤ ਸਮਝਦਾਰ ਸਰੋਤੇ ਹੋ, ਤੁਹਾਨੂੰ ਕਹਿਣ ਦੀ ਕੋਈ ਲੋੜ ਨਹੀਂ ਪੈਂਦੀ ਸਾਨੂੰ, ਪਰ ਜਦੋਂ ਕਈ ਵਾਰੀ ਕੋਈ ਏਦਾਂ ਦੀ ਗੱਲ ਹੁੰਦੀ ਹੈ ਤਾਂ ਸਾਨੂੰ ਲੋੜ ਪੈ ਜਾਂਦੀ ਹੈ। ਸੋ ਮੈਂ ਮਾਫੀ ਚਾਹੂੰਗੀ ਇਹ ਗੱਲ ਦੇ ਵਿੱਚ, ਦੂਸਰੇ ਵੀ ਸਰੋਤਿਆਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਜਦੋਂ ਵੀ ਤੁਸੀਂ ਫੋਨ ਕਰ ਦਿਓ ਤੁਸੀਂ ਆਪਣਾ ਹੀ ਨਾਮ ਲੈਣਾ, ਕਿਉਂਕਿ ਹੈਲੋ ਫਰਮਾਇਸ਼ ਦੇ ਵਿੱਚ ਜਿਹੜੀ ਕਾਲ ਕਰਦੇ ਆ ਉਹ ਤੁਹਾਡੀ ਕਾਲ ਹੁੰਦੀ ਹੈ, ਤਾਂ ਤੁਹਾਡਾ ਆਪਣਾ ਨਾਮ ਹੀ ਹੋਣਾ ਚਾਹੀਦਾ। ਸੋ ਤੁਸੀਂ ਹੁਣ ਆਪਣਾ ਮੈਨੂੰ ਜਿਹੜਾ ਪਸੰਦ ਦਾ ਗੀਤ ਜ਼ਰੂਰ ਦੱਸ ਸਕਦੇ ਹੋ ਸੁਖਦੀਪ ਜੀ।
1: ਗੀਤ ਜੀ ਕੱਚੇ ਧਾਗੇ ਮੂਵੀ ਹੈ,
0: ਕੱਚੇ ਧਾਗੇ ਜੀ,
1: ਹਾਂਜੀ ਉਹਦੇ ਵਿੱਚ ਸੁਣਾ ਦਿਓ ਦਿਲ ਪਰਦੇਸੀ ਹੋਇਆ
0: ਜੀ, ਸੁਣਾ ਰਹੇ ਹਾਂ ਤੁਹਾਡੀ ਪਸੰਦ ਦੇ ਗੀਤ, ਫੋਨ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ।

0: ਜੀ ਜਾਣਾ ਬਣਦਾ ਹੈ ਜੀ, ਸਮਾਂ ਇਜਾਜ਼ਤ ਨਹੀਂ ਦੇ ਰਿਹਾ ਹੈ। ਲਾਸਟ ਦੇ ਵਿੱਚ ਕਿਹਨਾਂ ਦੀ ਕਾਲ ਆਈ ਹੈ, ਅਖੀਰ ਦੇ ਵਿੱਚ ਕੌਣ ਪਹੁੰਚਿਆ ਸਾਡੇ ਕੋਲ ਆਪਣੀ ਫਰਮਾਇਸ਼ ਲੈ ਕੇ, ਆਪਾਂ ਉਹਨਾਂ ਤੋਂ ਪੁੱਛਦੇ ਹਾਂ। ਹੈਲੋ,
1: ਹੈਲੋ ਮੈਡਮ, ਨਮਸਕਾਰ ਜੀ।
0: ਨਮਸਕਾਰ ਜੀ, ਨਮਸਕਾਰ, ਮਾਨਜੋ ਕੌਣ ਬੋਲ ਰਹੇ ਹੋ?
1: ਜਿਹਨਾਂ ਨੇ ਹੋਣਾ ਮੁੱਲਾ ਪਰ ਰਾਖਾ ਮੰਡੀ ਤੋਂ ਰਜੇਸ਼ ਜੈਨ ਬਿੱਟੂ ਜੀ।
0: ਜੀ ਰਜੇਸ਼ ਜੈਨ ਬਿੱਟੂ ਜੀ, ਸਵਾਗਤ ਆਪ ਜੀ ਦਾ।
1: ਤੁਹਾਡਾ ਵੀ ਪੁਰਾਣੀ ਮੰਡੀ ਮੁੱਲਾ ਪਰ ਰਾਖਾ ਵਿੱਚ ਬਹੁਤ ਬਹੁਤ ਸਵਾਗਤ ਹੈ
0: ਜੀ। ਗੀਤ ਕਿਹੜਾ ਹੋ ਜੇ?
1: ਠੀਕ ਗੋਰਾ ਔਰ ਕਾਲਾ ਦਾ।

0: ਜਿਹੜੇ ਬੋਲ ਕੋਈ ਸੁਣਨਾ ਨੇ
1: ਜਮਾ ਹੀ ਨੀ ਸੁਣ ਦਿੰਦੇ ਆਪਾਂ ਆਵਾਜ਼ ਵੈਸੇ ਉੱਚੀ ਰੱਖਿਓ
0: ਹਾਂਜੀ ਹਾਂਜੀ
1: ਫੋਨ ਕਰਨ ਲਈ ਸ਼ੁਕਰੀਆ ਜੀ ਸੁਣਾ ਰਹੇ ਹੈ ਇਹ ਗੀਤ
0: ਧੰਨਵਾਦ ਜੀ ਧੰਨਵਾਦ

ਇਸੇ ਹੀ ਗੀਤ ਦੇ ਨਾਲ ਪ੍ਰੋਗਰਾਮ ਹੈਲੋ ਫਰਮਾਇਸ਼ ਖਤਮ ਕਰਨ ਦੀ ਕਿਰਨ ਪਾਲ ਨੂੰ ਦੇ ਇਜਾਜ਼ਤ, ਧੰਨਵਾਦ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼, FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ FM ਬਠਿੰਡਾ। ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਅਤੇ 2:15 ਤੇ ਹਿੰਦੀ ਵਿਚ ਖ਼ਬਰਾਂ। ਆਓ ਖ਼ਬਰਾਂ ਲਈ ਕਰਦੇ ਹਾਂ ਥੋੜਾ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ NCERT ਦੁਆਰਾ ਸਪਾਂਸਰਡ ਪ੍ਰੋਗਰਾਮ ਅਮੰਗ ਭਾਗ 1314 FM ਬੈਂਡ 101.1 ਮੈਗਾਹਰਟਸ ਤੇ ਅਤੇ ਭਾਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ 3 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। 3 ਵਜੇ ਹੋਵੇਗਾ ਸਖੀ ਸਹੇਲੀ ਅਤੇ 4 ਵਜੇ ਹੋਵੇਗਾ ਹੈਲੋ ਫਰਮਾਇਸ਼।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਅਨੁਸਾਰ ਸਮਾਂ 5 ਵੱਜ ਚੁੱਕੇ ਨੇ ਤੇ ਹੁਣ ਸੁਣਦਿਆਂ ਪ੍ਰੋਗਰਾਮ ਕਿਸਾਨ ਵਾਣੀ। ਪ੍ਰੋਗਰਾਮ ਪੇਸ਼ ਕਰਨਗੇ ਜਗਤਾਰ ਸਿੰਘ।

0: ਪ੍ਰੋਗਰਾਮ ਕਿਸਾਨਬਾਣੀ ਦੇ ਪ੍ਰਯੋਜਕ ਨੇ ਖੇਤੀਬਾੜੀ ਸਹਿਕਾਰਤਾ ਅਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ।
1: ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। ਜਗਤਾਰ ਹਾਜ਼ਰ ਹੈ ਜੀ ਪ੍ਰੋਗਰਾਮ ਕਿਸਾਨ ਬਾਣੀ ਲੈ ਕੇ। ਸਰੋਤਿਓ, ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਦੇ ਤਹਿਤ ਤੁਸੀਂ ਸਿਲਸਿਲਾ ਖੁੰਡ ਚਰਚਾ ਸੁਣੋਗੇ। ਖੁੰਡ ਚਰਚਾ ਦਾ ਭਾਗ 384, ਵਿਸ਼ਾ ਖੇਤ ਬਚਾਓ ਅਭਿਆਨ। ਇਸ ਪ੍ਰੋਗਰਾਮ ਦੇ ਵਿੱਚ ਭਾਗ ਲੈਣ ਵਾਲੇ ਕਲਾਕਾਰ ਹੋਣਗੇ। ਅੰਗਦ ਦੇ ਰੂਪ ਵਿੱਚ ਤੁਸੀਂ ਕੁਲਵਿੰਦਰ ਸਿੰਘ ਚਾਨੂ ਨੂੰ ਸੁਣੋਗੇ। ਤਰਸੇਮ ਸਿੰਘ ਬੁੱਟਰ ਹੋਣਗੇ ਨੰਬਰਦਾਰ ਦੇ ਰੂਪ ਦੇ ਵਿੱਚ, ਅਤੇ ਫੀਲਾ ਦਾ ਕਿਰਦਾਰ ਨਿਭਾਇਆ ਕੁਲਵਿੰਦਰ ਸਿੰਘ ਔਲਖ ਨੇ। ਆਲੇਖ ਕੁਲਵਿੰਦਰ ਸਿੰਘ ਚਾਨੀ ਦਾ, ਪ੍ਰਬੰਧ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ।

0: ਉਹ ਬੱਲੇ ਬੱਲੇ ਬੱਲੇ ਨੰਬਰਦਾਰਾ, ਉਹ ਕਿਵੇਂ ਲੰਘ ਜਾ ਮਾਰਦਾ ਹੋਣਾ, ਲੱਗਦਾ ਵੀ ਨੰਬਰਦਾਰਨੀ ਨੇ ਅੱਜ ਵੀ ਉਹ ਲੰਘ ਮਾਰਦਾ ਗਲੀ ਚੋਂ ਆਵੇ, ਰੱਬ ਕਰੇ ਤੇਰਾ ਗਿੱਟਾ ਟੁੱਟ ਜੇ।
1: ਓਏ ਕਰ ਲੈ ਝੇਡਾ ਫੀਲਿਆ, ਤੇਰੇ ਨਾਲ ਹੋਵੇ ਨਾ ਕਿਤੇ ਤੈਨੂੰ ਫੇਰ ਪਤਾ ਲੱਗੇ।
0: ਓਏ ਨੰਬਰਦਾਰਾ, ਓਏ ਮੈਂ ਤਾਂ ਹਾਸੀਆਂ ਖੇਡੀਆਂ ਕਰਦਾ ਬੱਲਿਆ, ਯਾਰ ਤੂੰ ਤਾਂ ਗੁੱਸਾ ਹੀ ਕਰ ਗਿਆ।
1: ਓਏ ਜਾਲਮਾ, ਮੈਂ ਤਾਂ ਇੱਥੇ ਮਸਾਂ ਆਪਣੇ ਯਾਰ ਗੋਡੇ ਗਿੱਟੇ ਘੜੀਸਦਾ ਤੇ ਤੈਨੂੰ ਹਾਸੀਆਂ ਖੇਡੀਆਂ ਦੀ ਪਈ ਹੈ, ਕਮਾਲ ਹੈ ਯਾਰ।
0: ਓਏ ਕੋਈ ਨੀ ਨੰਬਰਦਾਰਾ, ਤੈਨੂੰ ਢੀਚਕ

0: ਕੇ ਨਾ ਮੇਰਾ ਗੀਤ ਜਿਹਾ ਜਾ ਕੇ ਪਿਆ ਸੀ, ਉਹ ਤਾਂ ਹੀ ਗਾਉਣ ਵਾਲੀ ਗੱਲ ਸਿਰੇ ਲਾਤੀ ਝੰਡੇ ਦੇ ਕਹਿਣ ਤਰ੍ਹਾਂ।
1: ਆਹੋ ਹਾਲ ਨਾ ਪੁੱਛੀ, ਬਸ ਗਾਣੇ ਜੋੜੀ ਚੱਲ ਕੱਲੇ।
0: ਓਏ ਚੱਲ ਕੋਈ ਨੀ, ਹਾਲ ਵੀ ਪੁੱਛ ਲੈਨੇ ਆ, ਦੱਸ ਫਿਰ।
1: ਐ ਕਹਿ ਕੇ ਪਛਾਇਆ ਦਾ ਕੀ ਪਛਾਇਆ, ਉਹ ਯਾਰ ਹੁਣ ਤੂੰ ਰਹਿਣ ਹੀ ਦੇ ਮੇਰਾ ਹਾਲ ਚਾਲ ਪੁੱਛਣ ਨੂੰ।
0: ਉਹ ਚੱਲ ਨਾ ਦੱਸ, ਮੇਰਾ ਕਿਹੜਾ ਗੱਡਾ ਖਾਲ ਚੜਿਆ ਖੜਾ ਪੁੱਛੇ ਬਿਨਾ ਹੈ, ਮਾਰਦਾ ਗੱਲਾਂ।
1: ਓਏ ਨਹੀਂ ਨਹੀਂ, ਓਏ ਮੈਂ ਤਾਂ ਐ ਕਹਿਣਾ ਵੀ ਪੁੱਛਣਾ ਤੇਰਾ ਫਰਜ਼ ਹੈ, ਪਰ ਦੱਸਾਂ ਨਾ ਦੱਸਾਂ ਇਹ ਮੇਰੀ ਮਰਜ਼ੀ ਹੈ ਫੀਲਿਆ।
2: ਲੈ ਤਾਇਆ, ਨਾ ਜੇ ਗੱਲਾਂ ਹੀ ਲੁਕਾਉਣੀਆਂ ਫਿਰ ਯਾਰ ਕਾਹਦਾ, ਤੇ ਯਾਰ ਹੋਣ ਦਾ ਫਾਇਦਾ ਕੀ। ਸਤਿ ਸ੍ਰੀ ਅਕਾਲ ਦੋਵਾਂ ਨੂੰ।
1: ਉਹ ਸਤਿ ਸ੍ਰੀ ਅਕਾਲ ਵੀ ਪੜਿਆ, ਸਤਿ ਸ੍ਰੀ ਅਕਾਲ।
2: ਉਹ ਤਾਇਆ ਤੂੰ ਵੀ ਪ੍ਰਵਾਨ ਕਰ ਲਾ ਸਤਿ ਸ੍ਰੀ ਅਕਾਲ।
0: ਉਹ ਪ੍ਰਵਾਨ ਕਰਨੀ ਪਊ ਭਤੀਜ, ਉਹ ਤੇਰੇ ਆਉਣ ਨਾਲ ਹੀ ਸਾਡੀ ਗੱਲ ਸਿਰੇ ਲੱਗਣੀ ਹੁੰਦੀ, ਆ ਨਹੀਂ ਤਾਂ ਆ ਨੰਬਰਦਾਰ ਦੇ ਨਾਲੇ ਅੰਗੂਣਾ ਲਮਕਣੇ ਪੈ ਜਾਂਦੀ ਹੈ।
1: ਇਹੋ ਜੇ ਪਾਸੇ ਤਾਂ ਫੀਲੇ ਦੀ ਨਿਗਾਹ ਪਟਾਕ ਦੇਣੇ ਜਾਂਦੀ ਹੈ, ਬਹੁਤ ਬਹਿਬਤ ਹੈ ਤੇਰੇ ਚ, ਜਲੇਬੀ ਅਰਗਾ ਤੂੰ, ਜਲੇਬੀ ਅਰਗਾ ਫੀਲਿਆ।
2: ਉਹ ਚਲੋ ਬਾਬਾ ਜੀ, ਉਹ ਬਹਿਬ ਤਾਂ ਵੀ ਬੰਦਾ ਆਪਦਿਆਂ ਨਾਲ ਹੀ ਕਰਦਾ, ਤੇ ਜਾਂ ਫਿਰ ਆਪਦੇ ਲੰਗੋਟੀਏ ਯਾਰਾਂ ਨਾਲ।
0: ਕਹਿਣ ਨੂੰ ਤਾਂ ਯਾਰ ਭਤੀਜ, ਆ ਨੰਬਰਦਾਰ ਵੀ ਮੇਰਾ ਲੰਗੋਟੀਆ ਯਾਰ ਹੀ ਹੈ, ਪਰ ਇਹਨੇ ਨਾ ਇੱਕ ਵਾਰੀ ਜਿਹੜੀ ਕਿਤਿੱਤ ਕੀਤੀ ਸੀ ਨਾ, ਉਦੋਂ ਬਾਅਦ ਇਹ ਨਾ ਲੰਗੋਟ ਚੱਕ ਯਾਰ ਬਣ ਗਿਆ ਮੇਰਾ, ਲੰਗੋਟ ਚੱਕ। ਹੁਣ ਤੂੰ ਪੁੱਛ ਉਹ ਕਿਵੇਂ
2: ਲੰਗੋਟ ਚੱਕ ਯਾਰ, ਪਰ ਉਹ ਕਿਵੇਂ ਤਾਇਆ?
1: ਆਹੋ ਸੁਣਾ ਹੁਣ ਜੋ ਬੀਤੀ ਜਿਗਰੀ ਯਾਰਾਂ ਤੇ।
0: ਓਏ ਸੁਣਾ ਦਿੰਨਾ ਭਾਈ ਸਾਹਿਬ, ਓਏ ਤੇਰੀਆਂ ਕਰਤੂਤਾਂ ਵੀ ਤਾਂ ਪਤਾ ਲੱਗਣੀਆਂ ਚਾਹੀਦੀਆਂ। ਓ ਯਾਰ ਗੱਲ ਐ ਸੀ ਭਤੀਜ, ਵੀ ਕੇਰਾਂ ਜੇ ਨਾ ਅਸੀਂ ਆ ਨਿੱਕੇ ਹੁੰਦੇ ਕੌਡੀ ਖੇਡਣ ਤੋਂ ਬਾਅਦ ਸਿੱਧੇ ਸੂਏ ਤੇ ਨਹਾਉਣ ਜਾ ਵੜੇ।
2: ਅੱਛਾ,
0: ਵੀ ਇਹਨੇ ਆਹ ਭਾਈ ਨੰਬਰਦਾਰ ਸਾਹਿਬ ਨੇ ਹੈਂ, ਇਹਨੇ ਆਪਦੇ ਤਾਂ ਲੀੜੇ ਕਾਸਲੇ ਯਾਰ ਪਹਿਲਾਂ ਨਹਾ ਕੇ,
2: ਠੀਕ ਹੈ,
0: ਤੇ ਇਹਨੂੰ ਪਤਾ ਨੀ ਕੀ ਕਿਤਿੱਤ ਔੜੀ ਪਤੰਦਰ ਨੂੰ ਖੜੇ ਖੜੇ ਦੇਣਾ, ਆ ਮੇਰੇ ਹੱਥ ਚੋਂ ਲੰਗੋਟ ਖੋ ਕੇ ਤੇ ਬਾਹਰ ਪਏ ਲੀੜੇ ਚੱਕ ਕੇ ਇਹ ਤਾਂ ਪਿੰਡ ਨੂੰ ਪੱਤਰੇ ਵਾਹ ਗਿਆ।
2: ਕਿਉਂ?
0: ਉਹ ਮੈਂ ਬਥੇਰੀਆਂ ਹੱਕਾਂ ਮਾਰੀਆਂ, ਪਰ ਨੰਬਰਦਾਰ ਕਿਉਂ ਸੁਣਦਾ ਬਈ? ਓਏ ਇੰਨੇ ਨੂੰ ਤੁਰਿਆ ਆਉਂਦਾ ਸੀ ਆਹ ਆਪਣਾ ਰੂਪਾ ਡਾਕਟਰ, ਉਹ ਕਹਿੰਦਾ ਵੀ ਆ ਜਾ ਸ਼ੇਰਾ ਹੁਣ ਘਰੇ ਕਵੇਲਾ ਹੋ ਗਿਆ। ਹੁਣ ਮੈਂ ਡਾਕਟਰ ਨੂੰ ਕੀ ਦੱਸਾਂ, ਤੇਰੇ ਸ਼ੇਰ ਦੀ ਤਾਂ ਖੱਲ ਨੰਬਰਦਾਰ ਲੂੰਬੜ ਚੱਕ ਕੇ ਭੱਜ ਗਿਆ।
2: ਨਾ ਫੇਰ ਤਾਇਆ, ਫਿਰ ਤੂੰ ਘਰੇ ਕਿਵੇਂ ਪਹੁੰਚਿਆ?
1: ਓਏ ਕਰਨਾ ਕੀ ਸੀ ਪਾੜਿਆ, ਇਹਨੇ ਡਾਕਟਰ ਰੂਪੇ ਦੀਆਂ 100 ਮਿੰਤਾਂ ਕੀਤੀਆਂ, ਤਰਲੇ ਕੀਤੇ, ਓਏ ਤਾਂ ਜਾ ਕੇ ਕਿਤੇ ਉਹਨੇ ਆਪਦੇ ਮੋਢੇ ਵਾਲਾ ਪਰਨਾ ਇਹਨੂੰ ਦਿੱਤਾ। ਬਸ ਫੇਰ ਕੀ ਸੀ, ਓਏ ਉਸੇ ਨੂੰ ਲੱਕ ਤੇੜ ਬੰਨ ਕੇ ਚਾਲੇ ਪਾਏ ਨੇ ਫੀਲੇ ਨੇ ਪਿੰਡ ਨੂੰ, ਨਹੀਂ ਤਾਂ ਬੈਠਾ ਰਹਿੰਦਾ ਉੱਥੇ।
2: ਫੇਰ ਤਾਂ ਦਾਇਆ ਬੜੀ ਮਾੜੀ ਹੋਈ ਬਈ ਤੇਰੇ ਨਾਲ।
0: ਓਏ ਤਾਂ ਹੀ ਤਾਂ ਕਹਿਣਾ ਯਾਰ ਵੀ ਨੰਬਰਦਾਰ ਮੇਰਾ ਲੰਗੋਟੀਆ ਨੀ, ਲੰਗੋਟ ਚੱਕ ਯਾਰ ਆ, ਲੰਗੋਟ ਚੱਕ ਯਾਰ।
2: ਪਰ ਤਾਇਆ ਇੱਕ ਗੱਲ ਸੋਚਣ ਵਾਲੀ ਹੈ, ਵੀ ਉਹ ਰਾਹ ਤਾਂ ਵਗਦਾ ਘੱਟ, ਜੇ ਉਦਣ ਕੁਦਰਤੀ ਐ ਰੂਪਾ ਡਾਕਟਰ ਵੀ ਨਾ ਆਉਂਦਾ, ਤੂੰ ਫੇਰ ਕਿਵੇਂ ਘਰੇ ਆਉਂਦਾ?
0: ਲੈ ਉਹ ਫੇਰ ਕੀ ਸੀ ਭਤੀਜ, ਮੈਂ ਬੈਠਾ ਰਹਿੰਦਾ, ਆ ਜਦੋਂ ਰਾਤ ਹੁੰਦੀ ਹਨੇਰੇ ਜੇ ਨੂੰ ਮੈਂ ਪਿੰਡ ਆ ਜਾਂਦਾ।
2: ਉਹ ਚੱਲ ਕੋਈ ਨੀ ਤਾਇਆ, ਇੰਨਾ ਕੁ ਤਾਂ ਯਾਰੀ ਦੋਸਤੀ ਚ ਚੱਲਦਾ ਹੀ ਹੈ।
1: ਪਰ ਇਹਨੇ ਬੈਬਤੀ ਨੇ ਜਿਹੜੀ ਮੇਰੇ ਨਾਲ ਕਲਾਸ ਚ ਕੀਤੀ ਸੀ ਨਾ, ਉਹ ਨੀ ਚੱਲਦੀ ਕਿਤੇ।
2: ਹੈ ਅੱਛਾ ਬਾਬਾ ਜੀ, ਪਰ ਤਾਏ ਨੇ ਇਹੋ ਜਿਹਾ ਕੀ ਕਰਤਾ ਸੀ ਤੁਹਾਡੇ ਨਾਲ?
0: ਉਹ ਯਾਰ ਭਤੀਜ, ਭੈੜੀ ਹੋਈ ਸਾਡੇ ਦੋਹਾਂ ਨਾਲ, ਆ ਨੰਬਰਦਾਰ ਹਿੰਦੀ ਵਾਲੇ ਮਾਸਟਰ ਕੋਲ ਖੜਾ ਕਾਪੀ ਚੱਕ ਕਰਾਈ ਜਾਵੇ, ਉਹ ਮੈਂ ਝੋਲੇ ਚੋਂ ਕੱਢ ਕੇ ਨਾ ਕਣਕ ਦੀ ਬੱਲੀ ਤੇ ਬੋਝ ਕੇ ਜੇ ਮਾਸਟਰ ਦੀ ਕੁਰਸੀ ਪਿੱਛੋਂ ਜਾ ਕੇ ਤੇ ਮੈਂ ਨੰਬਰਦਾਰ ਦੇ ਪਜਾਮੇ ਦੇ ਪਹੁੰਚੇ ਚ ਪਾ ਕੇ ਨਾ ਬੱਲੀ ਤੇ ਥੱਲਿਓ ਮਾਰਤੇ 4-5 ਹੌਂਕੇ।
2: ਅੱਛਾ,
0: ਵੀ ਬੱਲੀ ਤਾਂ ਚੜ ਕੇ ਲੱਗ ਗਈ ਕਸੂਤੇ ਥਾਂ ਨੰਬਰਦਾਰ ਦੇ।
2: ਬੱਲੀ? ਪਰ ਤਾਇਆ ਇਹ ਕਿਵੇਂ ਚੜ ਜਾਂਦੀ ਸੀ ਤਾਂ?
0: ਓਏ ਖੇਡਾਂ ਤੁਹਾਨੂੰ ਨੀ ਪਤਾ ਭਤੀਜ, ਓਏ ਇਹ ਸਾਡੇ ਵੇਲੇ ਦੀਆਂ ਖੇਡਾਂ ਹੀ ਹੈ। ਲੈ ਵੀ ਉਹ ਬੱਲੀ ਲੱਗ ਗਈ ਤਾਂ ਕਸੂਤੇ ਥਾਂ ਤੇ ਮਾਸਟਰ ਕਹਿੰਦਾ ਨੰਬਰਦਾਰ ਨੂੰ ਵੀ ਕਿਆ ਹੋ ਗਿਆ, ਇਹ ਪਹੁੰਚੇ ਵਿੱਚ ਦੀ ਬੱਲੀ ਕੱਢੇ, ਉਹ ਕਿੱਥੇ ਨਿਕਲੇ? ਮੈਨੂੰ ਤਰਸ ਆਇਆ, ਮੈਂ ਕਿਹਾ ਉੱਤੋਂ ਦੀ ਕੱਢ ਨੰਬਰਦਾਰਾ, ਤੇ ਮੈਂ ਜਾ ਕੇ ਇਹਦਾ ਪਜਾਮਾ ਖਿੱਚਤਾ।
2: ਓਹੋ,
0: ਤੇ ਹੁਣ ਯਾਰ ਭਤੀਜ ਮੈਨੂੰ ਕੀ ਪਤਾ ਸੀ ਵੀ ਥੱਲਿਓ ਇਹ ਮੂੰਹ ਚ ਬਣੀ ਤੁਰਿਆ ਫਿਰਦਾ।
2: ਨਾ ਫੇਰ ਤਾਇਆ, ਮਾਸਟਰ ਨੇ ਨੀ ਕੁਝ ਕਿਹਾ?
1: ਬਸ ਫੇਰ ਕੀ ਸੀ ਪਾੜਿਆ, ਮਾਸਟਰ ਕਹਿੰਦਾ ਯੇ ਕਿਆ ਕਰ ਰਹੇ ਥੇ, ਫੀਲਾ ਕਹਿੰਦਾ ਜੀ ਬੱਲੀ ਨਿਕਾਲ ਰਹੇ ਥੇ, ਤੇ ਅੱਗੋਂ ਮਾਸਟਰ ਪਤਾ ਕੀ ਕਹਿੰਦਾ?
2: ਕੀ ਕਹਿੰਦਾ?
1: ਕਹਿੰਦਾ ਆ ਜਾ ਦਾਣੇ ਮੈਂ ਨਿਕਾਲਤਾ ਹੂੰ।
2: ਪੂਰੀਆਂ ਚੌੜਾਂ ਕਰਦੇ ਰਹੇ ਹੋ ਫਿਰ ਤਾਂ ਤਾਇਆ।

0: ਹੈ
1: ਉਹ ਸਾਡੀਆਂ ਦਾ ਭਤੀਜ ਨਾ ਬਹਿਬ ਤਾਂ ਵੀ ਅਵਲੀਆਂ ਹੀ ਹੁੰਦੀਆਂ ਸੀ। ਆ ਜੇ ਕਿਸੇ ਨੇ ਜੂੜਾ ਕੀਤਾ ਹੁੰਦਾ ਤਾਂ ਸਾਰਾ ਦਿਨ ਭਾਂਬੂ ਵਜਾਈ ਜਾਂਦੇ, ਤੇ ਜੇ ਕਿਸੇ ਦੀ ਟਿੰਡ ਕੱਢੀ ਹੁੰਦੀ ਤੇ ਸਾਰਾ ਦਿਨ ਠੋਲੇ ਮਾਰਨ ਵਾਲੀ ਗੱਲ ਸਿਰੇ ਲਾਈ ਜਾਂਦੇ।
0: ਪਰ ਇੱਕ ਗੱਲ ਆ ਦਾਇਆ, ਚੌੜ ਤਾਂ ਤੁਸੀਂ ਹੁਣ ਵੀ ਉਹ ਨਹੀਂ ਕਰਦੇ ਹੋ।
2: ਓ ਹਾਂ ਸ਼ੇਰਾ, ਕੱਲੀ ਹੱਥੋਂ ਪਾਈ ਘਟੀਆ ਫੀਲੇ ਦੀ, ਪਰ ਲੋਤਰੋ ਤਾਂ ਉਵੇਂ ਚੱਲਦੀ ਆ ਪਤੰਦਰ ਦੀ।
0: ਓ ਚਲੋ ਬਾਬਾ ਜੀ, ਇੰਨੇ ਨਾਲ ਰੌਣਕ ਜੀ ਲੱਗੀ ਰਹਿੰਦੀ ਆ।
1: ਓ ਯਾਰ ਭਤੀਜ ਦੇਖ ਲਾ, ਨਾਲੇ ਤਾਂ ਮੈਂ ਇਹਦਾ ਆਉਂਦੇ ਦਾ ਹਾਲ ਚਾਲ ਪੁੱਛਿਆ ਨੰਬਰਦਾਰ ਦਾ, ਤੇ ਅੱਗੋਂ ਵੇਖ ਲਾ ਮੈਨੂੰ ਕੀ ਸ਼ਾਬਾਸ਼ ਦੇਈ ਜਾਂਦਾ ਹੈ।
0: ਉਹ ਚੱਲ ਤਾਇਆ, ਹੁਣ ਆ ਜ਼ਿਰਾ ਛੱਡ, ਬਾਬਾ ਜੀ ਨੂੰ ਇਹ ਤਾਂ ਪੁੱਛ ਲਾ ਵੀ ਪੈਰ ਤੇ ਕੀ ਹੋ ਗਿਆ।
2: ਓਏ ਹੋਣਾ ਕੀ ਆ ਸ਼ੇਰਾ, ਓਏ ਆ ਠੇਡਾ ਜਾ ਵੱਜ ਗਿਆ, ਉਹਦੇ ਨਾਲ ਗੁੰਮੀ ਜੀ ਹੋ ਗਈ ਤੇ ਉਹ ਚਾ ਪਾਕ ਜੀ ਪੈ ਗਈ। ਓਏ ਤਾਂ ਹੀ ਆਏ ਤੁਰਦਾ, ਤੇ ਇਹਨੂੰ ਮਖੌਲਾਂ ਦੀ ਲੱਗੀ ਆ ਯਾਰ ਫੀਲੇ ਨੂੰ।
0: ਅੱਛਾ, ਤੇ ਫਿਰ ਦਵਾਈ ਦਵੂਈ ਲਈ ਕੇ ਨਹੀਂ ਕੋਈ ਬਾਬਾ ਜੀ?
1: ਉਹ ਜੇ ਬੰਦਾ ਰੋਗ ਦੱਸੇ ਤਾਂ ਯਾਰ ਇਲਾਜ ਤਾਂ ਨਿੱਕਾ ਮੋਟਾ ਮੇਰੇ ਵਰਗੇ ਹੀ ਦੱਸ ਦਿੰਦਾ ਹੈ। ਓਏ ਅੱਕ ਸਿਨ ਬੰਨ ਲੈਂਦਾ, ਆ ਪਾਕ ਪੂਕ ਜੀ ਤਾਂ ਕਿਧਰੇ ਜਾਂਦੀ ਅੱਜ ਨੂੰ।
0: ਹਾਂ, ਊ ਤੇਰੀ ਗੱਲ ਜਮਾ ਸਹੀ ਆ ਤਾਇਆ, ਅੱਕ ਸਿਨ ਫੋੜੇ ਫਿੰਸੀ ਤੇ ਪੱਕੇ ਲਈ ਵਧੀਆ ਇਲਾਜ ਹੈ।
2: ਓਏ ਇਹ ਗੱਲ ਦਾ ਤਾਂ ਮੈਨੂੰ ਵੀ ਪਤਾ ਕੁਛ, ਓ ਪਰ ਹੁਣ ਥਿਆਉਂਦਾ ਹੀ ਨੀ।
0: ਗੱਲ ਤੁਹਾਡੀ ਵੀ ਸਹੀ ਆ ਬਾਬਾ ਜੀ, ਕੰਮ ਦੀਆਂ ਤੇ ਗੁਣਕਾਰੀ ਜੜੀ ਬੂਟੀਆਂ ਤੇ ਪੌਦੇ ਤਾਂ ਅਸੀਂ ਸਪਰੇਹਾਂ ਕਰ ਕਰ ਮੁਕਾਤੇ, ਕਿਉਂ ਤਾਇਆ?
1: ਓਏ ਭਤੀਜ ਯਾਰ, ਮੇਰੇ ਕਣੀ ਤਾਂ ਝਾਕ ਕੇ ਨਾ ਐ ਗੱਲਾਂ ਕਰਦਾ ਤੂੰ, ਵੀ ਅੱਜ ਜਿਵੇਂ ਸਾਰੀਆਂ ਜੜੀ ਬੂਟੀਆਂ ਮੇਰੇ ਵਾਂਹ ਚ ਹੀ ਹੋਣ ਤੇ ਮੈਂ ਹੀ ਮਚਾਈਆਂ ਹੁਣ। ਉਹ ਨਾਲੇ ਯਾਰ ਆ ਬਿਮਾਰੀ ਕਦੇ ਲੱਗਣੀ ਹੁੰਦੀ ਹੈ, ਹੈ ਆ ਹੁਣ ਉਹਦੇ ਵਾਸਤੇ ਫਸਲਾਂ ਕਿਵੇਂ ਖਰਾਬ ਕਰ ਲਈਏ। ਤੇ ਫੇਰ ਅੱਜ ਕੱਲ ਤਾਂ ਇਲਾਜ ਸਾਰਾ ਤਾਂ ਡਾਕਟਰਾਂ ਕੋਲੇ ਹੈ, ਹੈ ਆ ਫਿਰ ਜ਼ਰੂਰੀ ਮੱਥਾ ਮਾਰਨਾ ਯਾਰ ਆਹ ਜੜੀ ਬੂਟੀਆਂ ਤੇ।
0: ਉਹ ਮੱਥਾ ਮਾਰਨ ਦੀ ਗੱਲ ਨੀ ਤਾਇਆ, ਡਾਕਟਰੀ ਇਲਾਜ ਆਪਣੀ ਜਗ੍ਹਾ, ਪਰ ਜੇ ਅਸੀਂ ਦਵਾਈਆਂ ਵਾਲੇ ਪੌਦੇ ਵਰਤੀਏ ਤਾਂ ਰੋਗਾਂ ਤੋਂ ਅਗੇਤੇ ਬਚਾਈ ਕਰ ਸਕਦੇ ਅਸੀਂ।
2: ਉਹ ਗੱਲ ਸਹੀ ਹੈ ਸ਼ੇਰਾ, ਤੁਸੀਂ ਆਪ ਹੀ ਦੇਖ ਲਓ, ਉਹ ਪਹਿਲਾਂ ਕਿਹੜੀ ਚਾਹ ਪੱਤੀ ਹੁੰਦੀ ਸੀ, ਖੇਤ ਖੂਤ ਤਾਂ ਕਿੱਕਰ ਦਾ ਸੱਕ ਪਾ ਕੇ ਚਾਹ ਬਣਾ ਲੈਂਦੇ ਸੀ। ਸੁਣਿਆ ਸੀ ਕਦੇ ਵੀ ਕਿਸੇ ਦੇ ਤੇਜ਼ਾਬ ਤਜੂਬ ਬਣਿਆ ਹੋਵੇ?
0: ਹਾਂਜੀ ਬਾਬਾ ਜੀ, ਮੈਂ ਵੀ ਆਪਦੇ ਦਾਦੇ ਤੋਂ ਕਈ ਵਾਰ ਸੁਣਿਆ ਵੀ ਮੂੰਹ ਪੱਕਣ ਤੇ ਸਫੈਦੇ ਦੇ ਪੱਤੇ ਚੱਬ ਲੈਂਦੇ ਸੀ, ਉਹਦੇ ਨਾਲ ਆਰਾਮ ਆ ਜਾਂਦਾ ਸੀ। ਮੈਂ ਤਾਂ ਉਹਨੂੰ ਕਈ ਵਾਰ ਗੁਣਗੁਣਾਉਂਦੇ ਵੀ ਸੁਣਿਆ ਸੀ, ਸੀ ਚੱਬ ਦੇ ਸਫੈਦਾ ਜੇ ਮੂੰਹ ਪੱਕ ਜਾਂਦਾ ਸੀ, ਜ਼ੁਕਾਮ ਵਾਲੀ ਗੋਲੀ ਨਾਲ ਬੁਖਾਰ ਲੱਥ ਜਾਂਦਾ ਸੀ।
1: ਉਹ ਯਾਰ ਸਫੈਦੇ ਵਾਲੇ ਪੱਤਿਆਂ ਵਾਲੀ ਤਾਂ ਗੱਲ ਅਸੀਂ ਵੀ ਸਿਰੇ ਲਾਉਂਦੇ ਰਹੇ ਹਾਂ ਭਤੀਜ, ਆ ਜੇ ਕਿਤੇ ਫੋੜਾ ਫੂੜਾ ਹੋ ਜਾਂਦਾ ਨਾ ਤਾਂ ਨਿੰਮ ਜਾਂ ਪਿੱਪਲ ਦਾ ਸੱਕ ਆ ਤੌੜੇ ਵਾਲੇ ਚੱਪਣ ਤੇ ਘਿਸਾ ਕੇ ਲਾ ਲੈਂਦੇ ਸੀ, ਉਹਦੇ ਨਾਲ ਹੀ ਠੀਕ ਹੋਣ ਵਾਲੀ ਗੱਲ ਸਿਰੇ ਲੱਗ ਜਾਂਦੀ ਸੀ।
0: ਉਹ ਬਸ ਫਿਰ ਤਾਇਆ, ਜਦੋਂ ਤੁਸੀਂ ਕੁਦਰਤੀ ਚੀਜ਼ਾਂ ਬਿਮਾਰੀਆਂ ਦੇ ਇਲਾਜ ਲਈ ਵਰਤਦੇ ਹੀ ਰਹੇ ਹੋ ਤਾਂ ਤੁਹਾਨੂੰ ਤਾਂ ਉਹਨਾਂ ਦੇ ਨਤੀਜੇ ਵੀ ਪਤਾ, ਨਾ ਫਿਰ ਹੁਣ ਵਰਤਣ ਚ ਕਾਹਦਾ ਗੁਰੇਜ ਆ ਭਲਾ?
2: ਉਹ ਗੁਰੇਜ ਤਾਂ ਹੁਣ ਕਾਹਦਾ ਸ਼ੇਰਾ, ਪਰ ਥਿਆਵੇ ਵੀ ਕੋਈ ਬੂਟਾ ਹੋਣਾ। ਉਹ ਬਾਹਲੀ ਗੱਲ ਛੱਡੋ, ਆ ਕੌੜ ਤੁਮੇ ਐਡੀ ਗੁਣਕਾਰੀ ਚੀਜ਼ ਸੀ, ਪਹਿਲਾਂ ਆਮ ਹੀ ਮਿਲ ਜਾਂਦੇ ਸੀ, ਹੁਣ ਕੋਈ ਭਾਲ ਕੇ ਦਿਖਾਵੇ। ਓਏ ਆ ਫੋੜੇ ਫੁਣਸੀ ਵਾਸਤੇ ਨਿੰਮ ਦੀਆਂ ਕੌੜੀਆਂ ਨਮੋਲੀਆਂ ਬੜੀਆਂ ਕਾਰਗਰ ਸੀ, ਜ਼ਖਮਾਂ ਵਾਸਤੇ ਨਿੰਮ ਦੇ ਪੱਤੇ ਉਬਾਲ ਕੇ ਜ਼ਖਮ ਧੋ ਲੈਂਦੇ ਸੀ ਤੇ ਉਹ ਅਠਰ ਜਾਂਦਾ ਸੀ, ਵਾਧਾ ਨਹੀਂ ਸੀ ਵਾਧਾ ਹੁੰਦਾ, ਪਰ ਹੁਣ ਤਾਂ ਸਾਰੇ ਐਂ ਲੱਗਦਾ ਜਿਵੇਂ ਅਲੋਪ ਹੀ ਹੋ ਗਏ ਹੁਣ।
0: ਇਹ ਤਾਂ ਸਹੀ ਗੱਲ ਆ ਬਾਬਾ ਜੀ, ਨਿੰਮ ਨੂੰ ਤਾਂ ਹੁਣ ਮਾਹਰਾਂ ਨੇ ਔਸ਼ਧੀ ਪੌਦਾ ਘੋਸ਼ਿਤ ਕਰਤਾ, ਤੇ ਦੂਜੀ ਆਪਾਂ ਗੱਲ ਕਰੀਏ ਵੀ ਪੌਦੇ ਮਿਲਣ ਦੀ, ਤਾਂ ਅੱਜ ਵੀ ਬਥੇਰੇ ਪੌਦੇ ਆ ਜਿਹੜੇ ਸਾਨੂੰ ਅੱਜ ਵੀ ਮਿਲ ਜਾਂਦੇ ਆ ਤੇ ਜਿਨ੍ਹਾਂ ਨੂੰ ਅਸੀਂ ਘਰੇਲੂ ਪੱਧਰ ਤੇ ਦਵਾਈਆਂ ਦੇ ਤੌਰ ਤੇ ਵਰਤ ਸਕਦੇ ਆ।
1: ਉਹ ਯਾਰ ਭਤੀਜ, ਹੁਣ ਨਾ ਗੱਲ ਨੂੰ ਲਮਕਾਣਾ, ਲਾਉਣੀ ਆ ਤਾਂ ਗੱਲ ਸਿਰੇ ਲਾ ਵੀ ਕਿਹੜੇ ਕਿਹੜੇ ਬੂਟੇ ਆ, ਕਿੱਥੋਂ ਮਿਲ ਸਕਦੇ ਆ ਤੇ ਕਾਹਦੇ ਕਾਹਦੇ ਵਾਸਤੇ ਕੰਮ ਆਉਂਦੇ ਆ, ਲਾ ਕੇ ਰੰਗ ਗੱਲ ਸਿਰੇ ਮਾੜੀ ਜੀ।
0: ਉਹ ਬੂਟੇ ਤਾਂ ਸੈਂਕੜਿਆਂ ਦੀ ਗਿਣਤੀ ਚ ਤਾਇਆ, ਉਹ ਪਰ ਚੱਲ ਆਪਾਂ ਮੋਟੀ ਮੋਟੀ ਚ ਨਿਗਾਹ ਮਾਰ ਲੈਨੇ ਆ।
2: ਓਏ ਆਹੋ, ਬਾਲੇ ਤਾਂ ਇਕੱਠੇ ਯਾਦ ਵੀ ਨੀ ਰਹਿਣੇ, ਬਸ ਮੋਟੇ ਮੋਟੇ ਜਗਣਾ ਦੇ ਸ਼ੇਰਾ।
0: ਮੋਟੇ ਮੋਟਿਆਂ ਦੀ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਉਹ ਹੈ ਤੁਲਸੀ, ਜਿਹਦਾ ਬੂਟਾ ਸਾਨੂੰ ਆਮ ਹੀ ਮਿਲ ਜਾਂਦਾ।
1: ਆ ਤੁਲਸੀ ਤਾਂ ਯਾਰ ਭਤੀਜ ਪੂਜਾ ਪੂਜਾ ਕਰਨ ਵਾਸਤੇ ਨੀ ਲਾਉਂਦੇ ਲੋਕ, ਆ ਕਹਿੰਦੇ ਆ ਵੀ ਪਵਿੱਤਰ ਹੁੰਦੀ ਹੈ ਕਿ ਨਹੀਂ?
0: ਉਹ ਤਾਂ ਉਹਦੀ ਧਾਰਮਿਕ ਮਾਨਤਾ ਤਾਇਆ, ਜੇ ਅਸੀਂ ਵਿਗਿਆਨਕ ਤੌਰ ਤੇ ਗੱਲ ਕਰੀਏ ਤਾਂ ਤੁਲਸੀ ਦੇ ਬੜੇ ਫਾਇਦੇ ਹੈ, ਜਿਵੇਂ ਕਿ ਖੰਘ ਜ਼ੁਕਾਮ ਵਾਸਤੇ ਇਹਦੇ ਪੱਤੇ ਚਾਹ ਚ ਉਬਾਲ ਕੇ ਪੀ ਲਓ ਤੇ ਸਾਰਾ ਖੰਘ ਜ਼ੁਕਾਮ ਛੂ ਮੰਤਰ।
1: ਨਾ ਯਾਰ ਭਤੀਜ ਭਾਈ ਸਾਹਿਬ, ਆ ਤੁਹਾਡੇ ਆਹ ਦਵਾਈਆਂ ਵਾਲੇ ਬੂਟੇ ਆ ਇਕੱਲਾ ਖੰਘ ਜ਼ੁਕਾਮ ਵਾਸਤੇ ਹੀ ਗੱਲ ਸਿਰੇ ਲਾਉਂਦੇ ਆ ਕਿ ਕੋਈ ਹੋਰ ਵੀ ਕਰਦੇ ਆ ਕਿਸੇ

0: ਅਚਾ ਖਚਾ ਦਾ ਮੰਤਰ ਕਿ ਨਹੀਂ?
1: ਅੱਡੋ ਅੱਡ ਪੌਦਿਆਂ ਦੇ ਅੱਡੋ ਅੱਡ ਫਾਇਦੇ ਆ ਤਾਇਆ, ਵੱਖ ਵੱਖ ਬਿਮਾਰੀਆਂ ਲਈ ਵੱਖ ਵੱਖ ਪੌਦੇ ਲਾਹੇਵੰਦ ਹੈ।
2: ਲੈ ਫਿਰ ਸ਼ੇਰਾ, ਜੇ ਗੱਲ ਸ਼ੁਰੂ ਕੀਤੀ ਹੈ ਨਾ, ਫਿਰ ਹੁਣ ਇਹਨੂੰ ਸਿਰੇ ਵੀ ਲਾ ਦੇ, ਦੱਸ ਦੇ ਸਾਨੂੰ ਥੋੜਾ ਜਾ ਖੋਲ ਕੇ।
1: ਬਾਬਾ ਜੀ ਮੰਨ ਲਓ ਵੀ ਕਬਜ਼ ਰੋਗ ਹੈ ਤੇ ਕਬਜ਼ ਨੂੰ ਸਾਰੀਆਂ ਬਿਮਾਰੀਆਂ ਦੀ ਜੜ ਕਿਹਾ ਜਾਂਦਾ, ਇਹ ਤੋਂ ਛੁਟਕਾਰੇ ਲਈ ਰਿੰਡ ਦਾ ਤੇਲ ਇੱਕ ਚਮਚ ਲੈ ਲਓ, ਵੇਖਿਓ ਫਿਰ ਅਸਰ।
0: ਲੈ ਵੀ ਨੰਬਰਦਾਰਾ, ਤੂੰ ਤਾਂ ਕਰ ਲਾ ਨੋਟ ਤੇ ਲਿਆ ਕੇ ਰੱਖ ਪਾਈਆ ਰਿੰਡ ਦਾ ਤੇਲ, ਤੇ ਤੈਨੂੰ ਮੈਂ ਤਾਂ ਕਹਿਣਾ ਨਾ ਵੀ ਦੋ ਚਮਚੇ ਲੈ ਲਿਆ ਕਰ, ਤੇ ਇਹਦੇ ਨਾਲ ਭਾਈ ਸਾਹਿਬ ਤਿੰਨ ਕੰਮ ਹੋਣਗੇ ਦੇਖ, ਨਾਲੇ ਤਾਂ ਤੂੰ ਸੌਖਾ, ਨਾਲੇ ਘਰ ਦੇ ਸੌਖੇ, ਤੇ ਨਾਲੇ ਖੁੰਡ ਤੇ ਅਸੀਂ ਇੱਥੇ ਸੌਖੇ।
2: ਲੈ ਓਏ ਮਖੌਲ ਕਰਨ ਨੂੰ ਮੈਂ ਥਿਆ ਤੈਨੂੰ।
0: ਉਹ ਮਖੌਲ ਨੀ ਨੰਬਰਦਾਰਾ, ਉਹ ਤੇਰੇ ਭਲੇ ਦੀ ਗੱਲ ਹੈ। ਲੈ ਤੂੰ ਨਾ ਆਹ ਕਬਜ਼ ਰੋਗ ਦੂਰ ਕਰਨ ਵਾਲੀ ਗੱਲ ਕਰ, ਉਹ ਰਿੰਡ ਦਾ ਤੇਲ ਤੈਨੂੰ ਮੈਂ ਤੇ ਭਤੀਜ ਲਿਆ ਦਿਆਂਗੇ।
2: ਓਏ ਮੰਨ ਲਿਆ ਵੀ ਲਿਆ ਵੀ ਮੈਨੂੰ ਇਹ ਸਮੱਸਿਆ ਹੈਗੀ ਹੈ, ਓਏ ਪਰ ਮੈਨੂੰ ਇਹ ਦੱਸ ਵੀ ਇਹਦੇ ਨਾਲ ਕਿਸੇ ਨੂੰ ਕੀ ਤਕਲੀਫ, ਓਏ ਦੀਂਦੀ ਤਾਂ ਨਹੀਂ ਕਿਸੇ ਨੂੰ?
0: ਓਏ ਦੀਂਦੀ ਤਾਂ ਨਹੀਂ, ਪਰ ਖਸਮਾ ਸੁਣਦੀ ਤਾਂ ਹੈਗੀ ਹੈ ਤੇ ਨਾਲੇ ਨੱਕ ਨੂੰ ਚੜਦੀ ਵੀ ਹੈ।
2: ਤੂੰ ਤਾਂ ਯਾਰ ਫੀਲਿਆ ਨਾ ਗੱਲ ਦਾ ਖਲਿਆਰਾ ਪਾ ਕੇ ਬਹਿ ਜਾਣਾ। ਚੱਲ ਮੇਰੀ ਤਾਂ ਜਿਹੜੀ ਸਮੱਸਿਆ ਸ਼ੇਰਾ ਹੈਗੀ ਆ ਉਹ ਹੈਗੀ ਹੈ, ਓਏ ਇਹ ਵੀ ਤਾਂ ਸਾਰਾ ਦਿਨ ਖੁੰਡ ਤੇ ਬੈਠਾ ਆਪਦਾ ਪਿੰਡਾ ਖੁਰਕੀ ਜਾਂਦਾ ਯਾਰ, ਉਹ ਕੋਈ ਇਹਦੇ ਬਾਰੇ ਦੱਸ ਦੇ ਕੋਈ ਜੜੀ ਬੂਟੀ।
1: ਚਮੜੀ ਦੇ ਰੋਗਾਂ ਵਾਸਤੇ ਐਲੋਵੇਰਾ ਮੰਨ ਲਓ ਰਾਮਬਾਣ ਹੈ ਬਾਬਾ ਜੀ, ਚਾਹੇ ਉਹਦੀ ਜੈਲ ਵਰਤ ਲਓ ਤੇ ਚਾਹੇ ਜੂਸ ਕੱਢ ਕੇ ਪੀ ਲਓ ਤੇ ਭਾਵੇਂ ਸਬਜ਼ੀ ਬਣਾ ਕੇ ਖਾ ਲਓ।
2: ਐਲੋਵੇਰਾ ਉਹੀ ਜਿਹਦੇ ਲੰਮੇ ਜੇ ਪੱਤੇ ਹੁੰਦੇ ਆ ਚਪੇੜਿਆਂ ਵਰਗੇ?
1: ਹਾਂਜੀ ਬਾਬਾ ਜੀ ਬਿਲਕੁਲ ਉਹੀ, ਤੇ ਇਹ ਤੋਂ ਇਲਾਵਾ ਚਮੜੀ ਦੇ ਰੋਗਾਂ ਲਈ ਭ੍ਰਿੰਗ ਰਾਜ ਦਾ ਬੂਟਾ ਵੀ ਬਹੁਤ ਲਾਹੇਵੰਦ ਹੈ।
0: ਓਏ ਇੱਕ ਵਾਰੀ ਨਾ ਭਤੀਜ, ਆ ਕੈਂਪ ਜਿਹਾ ਲਾਇਆ ਸੀ ਡਾਕਟਰਾਂ ਨੇ, ਤੇ ਉਦੋਂ ਆਹ ਡਾਕਟਰ ਦੱਸਦੇ ਸੀ ਵੀ ਜਿਹੜੀ ਚਮੜੀ ਤੇ ਆਹ ਅਲਰਜੀ ਜੀ ਹੁੰਦੀ ਹੈ ਤੇ ਇਹ ਵਾਤਾਵਰਨ ਦੇ ਨਾ ਪ੍ਰਦੂਸ਼ਣ ਪ੍ਰਦਰਸ਼ਨ ਤੋਂ ਹੁੰਦੀ ਹੈ। ਓਏ ਗੱਲ ਸੁਣ ਯਾਰ ਭਤੀਜ, ਓਏ ਕਿਤੇ ਇਹ ਸਮੱਸਿਆ ਆਹ ਨੰਬਰਦਾਰ ਵਾਲੇ ਪ੍ਰਦੂਸ਼ਣ ਤੋਂ ਤਾਂ ਨਹੀਂ ਹੁੰਦੀ, ਉਹ ਮੈਂ ਤਾਂ ਇਹਦੇ ਨਾਲ ਸਾਰਾ ਦਿਨ ਤੁਰਿਆ ਫਿਰਦਾ ਰਹਿੰਦਾ।
1: ਤੂੰ ਵੀ ਯਾਰ ਤਾਇਆ ਝੇਡਾਂ ਕਰਨ ਨੂੰ ਹਟਦਾ ਨਹੀਂ, ਪਰ ਡਾਕਟਰ ਜਮਾ ਸਹੀ ਕਹਿੰਦਾ ਸੀ, ਇਹਦੇ ਲਈ ਸਾਨੂੰ ਬਾਹਲੇ ਨਹੀਂ ਤਾਂ ਘੱਟੋ ਘੱਟ ਘਰ ਘਰ ਚ ਜਾਂ ਘਰ ਦੇ ਆਸ ਪਾਸ ਬੈਕਟੀਰੀਆ ਕੀਟਾਣੂ ਰੋਗਾਣੂ ਖਤਮ ਕਰਨ ਵਾਲੇ ਤੇ ਜਾਂ ਇਹਨਾਂ ਨੂੰ ਦੂਰ ਭਜਾਉਣ ਵਾਲੇ ਬੂਟੇ ਜ਼ਰੂਰ ਲਾ ਲੈਣੇ ਚਾਹੀਦੇ ਆ।
2: ਅੱਛਾ ਇਹ ਮੱਛਰ ਮੱਖੀ ਭਜਾਉਣ ਵਾਸਤੇ ਵੀ ਕੋਈ ਬੂਟਾ ਆਉਂਦਾ ਕਿ?
1: ਬਿਲਕੁਲ ਬਾਬਾ ਜੀ, ਜਿਵੇਂ ਕਿ ਕਪੂਰ ਹੋ ਗਿਆ ਜਿਹੜਾ ਕਿ ਵਾਤਾਵਰਨ ਨੂੰ ਬਹੁਤ ਸ਼ੁੱਧ ਰੱਖਦਾ, ਐਵੇਂ ਹੀ ਜੇ ਆਪਾਂ ਹੋਰ ਪੌਦਿਆਂ ਦੀ ਗੱਲ ਕਰੀਏ ਤਾਂ ਯੂਰੇਨੀਅਮ ਰਾਤ ਰਾਣੀ ਤੇ ਸਨੇਕ ਪਲਾਂਟ, ਇਹਨਾਂ ਪੌਦਿਆਂ ਦੀ ਮਹਿਕ ਬਹੁਤ ਹੁੰਦੀ ਹੈ ਜਿਹੜੀ ਕਿ ਸਾਡੇ ਦਿਮਾਗੀ ਤਣਾਅ ਨੂੰ ਦੂਰ ਕਰਦੀ ਹੈ। ਇਸ ਤਰ੍ਹਾਂ ਹੀ ਇੱਕ ਬੂਟਾ ਹੁੰਦਾ ਐਡੋਸੋਸ, ਜਿਹਦੇ ਨਾਲ ਮੱਛਰ ਮੱਖੀ ਨੇੜੇ ਨਹੀਂ ਆਉਂਦਾ।
0: ਓਏ ਹੋਰ ਤਾਂ ਛੱਡ ਭਤੀਜ, ਆ ਤੂੰ ਆਹ ਤਣਾ ਆ ਜਿਹਨੂੰ ਤੁਸੀਂ ਡਿਸਪੈਂਸਰ ਕਹਿੰਦੇ ਹੋ ਅੰਗਰੇਜ਼ੀ ਚ, ਯਾਰ ਸੱਚੀ ਦੂਰ ਹੋ ਜਾਂਦੀ ਆ ਬੂਟਿਆਂ ਦੇ ਮੁਸ਼ਕ ਨਾਲ।
1: ਡਿਸਪੈਂਸਰ ਨਹੀਂ ਹੁੰਦਾ ਤਾਇਆ, ਡਿਪਰੈਸ਼ਨ ਹੁੰਦਾ, ਉਹ ਨਾਲੇ ਬੂਟਿਆਂ ਦਾ ਮੁਸ਼ਕ ਨਹੀਂ ਹੁੰਦਾ, ਖੁਸ਼ਬੋ ਹੁੰਦੀ ਹੈ, ਮੈਂ ਕਹਿੰਦੇ ਆ ਉਹਨੂੰ। ਇਹਨਾਂ ਤੋਂ ਇਲਾਵਾ ਇੱਕ ਪੌਦਾ ਹੁੰਦਾ ਸਰਵਗੰਧਾ, ਜਿਹਦੇ ਨਾਲ ਡਿਪਰੈਸ਼ਨ ਹਾਈ ਬੀ ਪੀ ਮਤਲਬ ਕਿ ਬਲੱਡ ਵਧਣ ਵਰਗੀਆਂ ਬਿਮਾਰੀਆਂ ਦੂਰ ਹੁੰਦੀਆਂ।
2: ਫੇਰ ਤਾਂ ਮੈਨੂੰ ਲੱਗਦਾ ਇਹ ਜ਼ਰੂਰ ਲਾਉਣੇ ਚਾਹੀਦੇ ਘਰੇ ਕਿ ਨਹੀਂ?
1: ਇਹਦੇ ਨਾਲ ਹੀ ਇੱਕ ਮਿਲਦਾ ਜੁਲਦਾ ਪੌਦਾ ਹੁੰਦਾ ਅਸ਼ਵਗੰਧਾ, ਜਿਹਦੇ ਜੇ ਆਪਾਂ ਗਿੱਲੇ ਪੱਤੇ ਖਾ ਲਈਏ ਤਾਂ ਮੋਟਾਪਾ ਦੂਰ ਕਰਦਾ ਹੈ ਤੇ ਜੇ ਸੁੱਕੇ ਖਾ ਲਈਏ ਤਾਂ ਭਾਰ ਵਧਾ ਦਿੰਦਾ।
0: ਓਏ ਨਾ ਤਾਂ ਭਾਵੇਂ ਇਹਨਾਂ ਦੇ ਗੰਦੇ ਹੀ ਹੈ ਪਰ ਕੰਮ ਬੜੇ ਚੰਗੇ ਹੈ।
1: ਆ ਕੰਮ ਤੋਂ ਯਾਦ ਆਇਆ ਤਾਇਆ, ਸਾਰਾ ਕੰਮ ਸਾਡੇ ਪੇਟ ਤੋਂ ਸ਼ੁਰੂ ਹੁੰਦਾ।
0: ਓਏ ਹਾਂ ਹਾਂ ਹਾਂ, ਓਏ ਆ ਜਿਵੇਂ ਆਪਣੇ ਨੰਬਰਦਾਰ ਦਾ ਪੇਟ।
2: ਓ ਜਾ ਯਾਰ ਫੀਲਿਆ, ਓ ਯਾਰ ਸੁਣ ਲੈਣ ਦੇ ਕੋਈ ਕੰਮ ਦੀ ਗੱਲ।
1: ਓਹੋ ਯਾਰ ਤਾਇਆ, ਤੂੰ ਗੱਲ ਤਾਂ ਪੂਰੀ ਕਰ ਲੈਣ ਦਿਆ ਕਰ, ਗੱਲ ਨੂੰ ਤੂੰ ਹੋਰ ਹੀ ਪਾਸੇ ਲੈ ਜਾਂਦਾ। ਆਪਾਂ ਗੱਲ ਕਰ ਰਹੇ ਸੀ ਪੇਟ ਦੀ, ਵੀ ਜਿਹੋ ਜਿਹਾ ਸਾਡੇ ਪੇਟ ਚ ਜਾਊ ਤੇ ਉਹੇ ਜੀ ਸਾਡੀ ਸਿਹਤ ਰਹੂ, ਇਸ ਕਰਕੇ ਪੇਟ ਦੀ ਤੰਦਰੁਸਤੀ ਵੀ ਬੜੀ ਜ਼ਰੂਰੀ ਹੈ ਤੇ ਇਹਦੇ ਵਾਸਤੇ ਲੈਮਨ ਗ੍ਰਾਸ ਵਰਗੇ ਪੌਦੇ ਬੜੇ ਮਹੱਤਵਪੂਰਨ ਹੈ।
0: ਓਏ ਇਹ ਤਾਂ ਫਿਰ ਨੰਬਰਦਾਰ ਵਾਸਤੇ ਬਹੁਤ ਜ਼ਰੂਰੀ ਆ ਭਤੀਜ, ਇਹਦੇ ਨਾਲ ਪੇਟ ਸਾਫ਼ ਰਿਹਾ ਕਰੂ ਇਹਦਾ। ਓਏ ਲਾਲਾ ਨੰਬਰਦਾਰਾ ਘਰੇ ਲਿਆ ਕੇ ਲਾਲਾ, ਹੈਂ ਐਵੇਂ ਦੂਜਿਆਂ ਦਾ ਕੋਲੇ ਬੈਠਣਾ ਦੁੱਬਰ ਕਰ ਦਿੰਦਾ।
1: ਉਹ ਤਾਇਆ ਯਾਰ ਤੂੰ ਵੀ ਟਿਕਦਾ ਨੀ, ਉਹ ਇੰਨੇ ਵੀ ਨੀ ਮਾੜੇ ਬਾਬਾ ਜੀ।
0: ਓ ਯਾਰ ਭਤੀਜ ਇਹਦੀ ਛੱਡ, ਓਏ ਨਾ ਇਹਨੇ ਰਿੰਡ ਦਾ ਤੇਲ ਲਿਆਉਣਾ ਤੇ ਨਾ ਇਹਨੇ ਆਹ ਲੈਣ ਮੈਣ ਗਰਾਸ ਲਾਉਣਾ, ਤੂੰ ਮੈਨੂੰ ਇਹ ਦੱਸ ਵੀ ਆਹ ਜਿਹੜਾ

0: ਲੈਣ ਮੈਣ ਗਰਾਸ ਹੈ, ਉਹ ਇਹ ਹੁੰਦਾ ਕਿਹੋ ਜਿਹਾ? ਉਹ ਨਾਲੇ ਨਾ ਭਤੀਜ, ਯਾਰ ਸੌਖੇ ਜੇ ਨਾ ਦੱਸੋ, ਹੈਂ ਆ ਹੋਰ ਹੀ ਚੀਨੀ ਜੇ ਨਾ ਦੱਸਣ ਵਾਲੀ ਗੱਲ ਸਿਰੇ ਲਾਈ ਜਾਂਦੇ ਹੋ, ਹੈਂ?
1: ਉਹ ਲੈਣ ਮੈਣ ਗਰਾਸ ਨੀ ਤਾਇਆ, ਲੈਮਨ ਗਰਾਸ ਹੁੰਦਾ। ਬਾਕੀ ਜੇ ਸੌਖੇ ਜੇ ਨਾ ਪੁੱਛਣੇ ਆ ਤਾਂ ਹਾਰ ਸ਼ਿੰਗਾਰ ਲਾ ਲਓ।
2: ਉਹ ਯਾਰ ਕਿੱਧਰ ਬੁੜੇ ਦਾ ਮਰਨਾ, ਕਿੱਧਰ ਹਾਲ ਉਕੜੂ, ਉਹ ਗੱਲ ਕਰਦੇ ਸੀ ਬਿਮਾਰੀਆਂ ਦੀ। ਉਹ ਯਾਰ ਹੁਣ ਸ਼ੇਰਾ ਤੂੰ ਆ ਗਿਆ ਸੁਰਖੀਆਂ ਬਿੰਦੀਆਂ ਤੇ, ਅੱਗੇ ਲਾ ਲਓ ਘਰੇ ਹਾਰ ਸ਼ਿੰਗਾਰ। ਉਹ ਇਸ ਗੱਲ ਤੋਂ ਤਾਂ ਬੁੜੀਆਂ ਕੁੜੀਆਂ ਨੂੰ ਰੋਕਦੇ ਆ, ਤੇ ਤੂੰ ਸਾਨੂੰ ਆਖੀ ਜਾਂਦਾ ਕਰ ਲਓ ਹਾਰ ਸ਼ਿੰਗਾਰ। ਹੱਲ ਗਿਆ ਤੂੰ ਮੈਨੂੰ ਲੱਗਦਾ ਪੜਿਆ।
1: ਉਹ ਬਾਬਾ ਜੀ, ਮੈਂ ਔਰਤਾਂ ਵਾਲੀ ਸੁਰਖੀ ਬਿੰਦੀ ਤੇ ਹਾਰ ਸ਼ਿੰਗਾਰ ਦੀ ਗੱਲ ਨਹੀਂ ਕਰਦਾ, ਮੈਂ ਬੂਟੇ ਦੀ ਗੱਲ ਕਰਦਾ ਜਿਹੜਾ ਗਠੀਏ ਤੇ ਜੋੜਾਂ ਦੇ ਦਰਦ ਵਾਸਤੇ ਬਹੁਤ ਲਾਭਕਾਰੀ ਹੁੰਦਾ।
0: ਓਏ ਅੱਛਾ ਅੱਛਾ ਅੱਛਾ ਭਤੀਜ, ਓਏ ਅਸੀਂ ਤਾਂ ਕਿਹਾ ਕਿਤੇ ਓਏ ਹੋਰ ਹੀ ਨਾ ਜੱਬ ਖੜਾ ਕਰਦੀ ਪਤੰਦਰਾ ਸਾਨੂੰ, ਪਰ ਐ ਵੀ ਗੱਲ ਸਿਰੇ ਲਾ ਵੀ ਇਹ ਉਹ ਲੈ ਕੇ ਕਿੱਥੋਂ ਆਈਏ?
1: ਆ ਕਿਸੇ ਵੀ ਨੇੜੇ ਦੀ ਨਰਸਰੀ ਤੋਂ।
2: ਪਰ ਸ਼ੇਰਾ ਬੂਟੇ ਦਾ ਤੂੰ ਬਹੁਤ ਗਣਾ ਤੇ, ਪਰ ਜਦੋਂ ਅਸੀਂ ਕਿਤੇ ਨਰਸਰੀ ਤੇ ਜਾਂਦੇ ਆ ਉਹਨਾਂ ਨੇ ਤਾਂ ਕਿਤੇ ਨਾਂ ਨੀ ਲਿਆ ਇਹਨਾਂ ਬੂਟਿਆਂ ਦਾ।
1: ਇਹ ਤੁਹਾਨੂੰ ਕਿਸੇ ਆਮ ਨਰਸਰੀ ਤੋਂ ਨੀ ਮਿਲਣੇ ਬਾਬਾ ਜੀ, ਨੈਟ ਤੋਂ ਸਰਚ ਕਰਨਾ ਪਊ।
0: ਓਏ ਆਹੋ ਭਤੀਜ, ਉਹ ਤਾਂ ਆਹ ਗੁਲਗੁਲੇ ਤੇ ਵੱਜ ਜਾਂਦੀ ਹੈ ਸਰਚ, ਲੱਗ ਜਾਂਦੀ ਹੈ ਗੱਲ ਸਿਰੇ।
1: ਉਹ ਗੁਲਗੁਲੇ ਨੀ ਯਾਰ ਤਾਇਆ, ਗੂਗਲ ਹੁੰਦਾ ਹੈ। ਮੁੱਕਦੀ ਗੱਲ ਇਹ ਹੈ ਤਾਇਆ ਵੀ ਸਾਨੂੰ ਲੋੜ ਮੁਤਾਬਕ ਇਹਨਾਂ ਬੂਟਿਆਂ ਨੂੰ ਖੁਰਾਕ ਦੇ ਤੌਰ ਤੇ ਰੋਜ਼ਾਨਾ ਲੈਣਾ ਚਾਹੀਦਾ। ਆ ਕੁਛ ਬੂਟੇ ਮੈਂ ਤੁਹਾਨੂੰ ਗਿਣਾਤੇ ਆ, ਬਾਕੀ ਹੋਰ ਜਿਹੜੇ ਆਮ ਸਾਨੂੰ ਵਰਤਣੇ ਚਾਹੀਦੇ ਆ ਜਿਵੇਂ ਕਿ ਧਨੀਆ, ਕਲੌਜੀ, ਆਂਵਲਾ, ਹਰੜ, ਬਹੇੜਾ, ਮਲੱਠੀ, ਮਰੂਆ, ਪੁਦੀਨਾ, ਸੌਂਫ, ਜਮੈਣ, ਇਹਨਾਂ ਸਾਰਿਆਂ ਨੂੰ ਕਿਸੇ ਨਾ ਕਿਸੇ ਰੂਪ ਚ ਸਾਨੂੰ ਸਾਡੀ ਰੋਜ਼ਾਨਾ ਦੀ ਖੁਰਾਕ ਚ ਸ਼ਾਮਿਲ ਕਰ ਲੈਣਾ ਚਾਹੀਦਾ।
0: ਓਏ ਆਹੋ ਭਤੀਜ, ਓਏ ਆ ਜਿਨ੍ਹਾਂ ਦੇ ਤੂੰ ਨਾਂ ਲਏ ਆ, ਓਏ ਇਹ ਤਾਂ ਆਮ ਹੀ ਬਾਜ਼ਾਰੋਂ ਮਿਲ ਜਾਂਦੇ ਆ ਸੌਖੇ।
1: ਪਰ ਬਾਜ਼ਾਰੋਂ ਮਿਲਣ ਵਾਲੀਆਂ ਚੀਜ਼ਾਂ ਦੀ ਸਾਨੂੰ ਤਸੱਲੀ ਨਹੀਂ ਨਾ ਹੁੰਦੀ, ਇਸ ਕਰਕੇ ਉਹ ਸਾਰੇ ਪੌਦੇ ਜਾਂ ਜੜੀਆਂ ਬੂਟੀਆਂ ਜਿਨ੍ਹਾਂ ਦੀ ਸਰੀਰ ਵਾਸਤੇ ਦਵਾਈ ਦੇ ਤੌਰ ਤੇ ਮਹੱਤਤਾ ਹੈ, ਉਹ ਸਾਨੂੰ ਸਾਡੇ ਘਰੇ ਜਾਂ ਖੇਤ ਲਾ ਲੈਣੇ ਚਾਹੀਦੇ ਆ।
2: ਉਹ ਲੈ ਵੀ ਸ਼ੇਰਾ, ਆ ਤਾਂ ਗੱਲਾਂ ਬੜੇ ਕੰਮ ਦੀਆਂ ਦੱਸੀਆਂ ਤੂੰ, ਪਰ ਉਹ ਆ ਗਈ ਆ ਮੇਰੀ ਬੱਸ ਤੇ ਮੈਂ ਵੀ ਹੁਣ ਚੱਲਿਆ ਬਠਿੰਡੇ।
0: ਲੈ ਕਿਉਂ ਭਤੀਜ, ਇਹ ਚੱਲਿਆ ਬਠਿੰਡੇ ਰਿੰਡ ਦਾ ਤੇਲ ਲੈਣ?
2: ਓਏ ਨਹੀਂ ਯਾਰ, ਤੂੰ ਪੁੱਠਾ ਹੀ ਸੋਚਿਆ ਕਰ, ਓਏ ਮੈਂ ਤਾਂ ਤਹਿਸੀਲ ਚ ਜਾਣਾ ਯਾਰ, ਰਜਿਸਟਰੀਆਂ ਕਰਾਉਣੀਆਂ ਇੱਕ ਦੋ।
0: ਲੈ ਓਏ ਮੈਂ ਤੈਨੂੰ ਆਖਿਆ ਸੀ ਨਾ ਭਤੀਜ ਵੀ ਇਹ ਖੁੰਡ ਤੇ ਬੈਠਾ ਆਪਣਾ ਨੱਕ ਸਾੜੀ ਜਾਊ ਪਰ ਆਪਦਾ ਇਲਾਜ ਨਹੀਂ ਕਰਾਉਂਦਾ।

ਸਰੋਤਿਓ ਹੁਣੇ ਤੁਸੀਂ ਸਿਲਸਿਲਾ ਖੁੰਡ ਚਰਚਾ ਸੁਣ ਰਹੇ ਸੀ। ਆਕਾਸ਼ਵਾਣੀ ਐਫ ਐਮ ਬਠਿੰਡਾ ਫਰਮੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਕਿਸਾਨ ਬਾਣੀ। ਹੁਣ ਤੁਹਾਨੂੰ ਮੌਸਮ ਦਾ ਹਾਲ ਦੱਸਦੇ ਆ। 30 ਜੂਨ 2026 ਤੱਕ ਮੌਸਮ ਦੀ ਜਿਹੜੀ ਭਵਿੱਖਬਾਣੀ ਉਹ ਮੌਸਮੀ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਭਾਰਤ ਮੌਸਮ ਵਿਭਾਗ ਲੁਧਿਆਣਾ ਦੇ ਵੱਲੋਂ ਜਾਰੀ ਕੀਤੀ ਗਈ ਹੈ। 30 ਜੂਨ 2026 ਤੱਕ ਆਉਣ ਵਾਲੇ 5 ਦਿਨਾਂ ਵਿੱਚ ਘੱਟ ਤੋਂ ਘੱਟ ਤਾਪਮਾਨ ਅਤੇ ਵੱਧ ਤੋਂ ਵੱਧ ਤਾਪਮਾਨ 25 ਤੋਂ 27 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ 39 ਤੋਂ 40 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਹਵਾ ਵਿੱਚ ਨਮੀ ਦੀ ਮਾਤਰਾ 20 ਤੋਂ 40% ਜਿਹੜੀ ਹੋ ਸਕਦੀ ਹੈ। ਹਵਾ ਦੀ ਗਤੀ 8 ਤੋਂ 22 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦਾ ਅਨੁਮਾਨ ਹੈ। ਅਗਲੇ 4-5 ਦਿਨਾਂ ਦੌਰਾਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਮੌਸਮ ਸੰਬੰਧੀ ਜਿਹੜੀ ਚੇਤਾਵਨੀ ਦਿੱਤੀ ਗਈ ਹੈ ਕਿ ਮੌਸਮ ਖੁਸ਼ਕ ਰਹੇਗਾ, ਇਸ ਲਈ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਫਸਲਾਂ ਨੂੰ ਪਾਣੀ ਲਗਾਓ। ਤੇ ਸਧਾਰਨ ਜਿਹੜੀ ਸਲਾਹ ਕਿਸਾਨ ਵੀਰਾਂ ਨੂੰ ਹੈ ਕਿ ਕਿਸਾਨਾਂ ਨੂੰ ਸਲਾਹ ਇਹ ਹੈ ਕਿ ਲੋੜ ਅਨੁਸਾਰ ਫਸਲਾਂ, ਫਲਦਾਰ ਬੂਟਿਆਂ ਅਤੇ ਸਬਜ਼ੀਆਂ ਨੂੰ ਹਲਕੀ ਅਤੇ ਵਾਰ ਵਾਰ ਜਿਹੜੀ ਸਿੰਚਾਈ ਕਰਨ। ਕਿਸਾਨ ਵੀਰੋ, ਬਰਸਾਤ ਰੁੱਤ ਹੈ ਜਿਹੜੀ ਉਹ ਸ਼ੁਰੂ ਹੋਣ ਵਾਲੀ ਹੈ। ਬਰਸਾਤ ਰੁੱਤ ਦੇ ਵਿੱਚ ਟਮਾਟਰਾਂ ਦੀ ਅਸੀਂ ਜਿਹੜੀ ਕਾਸ਼ਤ ਕਰਨੀ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਬਰਸਾਤ ਰੁੱਤ ਵਿੱਚ ਵਿਸ਼ਾਣੂ ਰੋਗ ਦਾ ਟਾਕਰਾ ਕਰਨ ਵਾਲੀਆਂ ਟਮਾਟਰ ਦੀਆਂ ਕਿਸਮਾਂ ਜਿਹੜੀਆਂ ਵਿਕਸਿਤ ਕੀਤੀਆਂ ਗਈਆਂ। ਬਰਸਾਤੀ ਮੌਸਮ ਵਿੱਚ ਲੱਗਣ ਵਾਲੀਆਂ ਇਹਨਾਂ ਕਿਸਮਾਂ ਦਾ ਫਲ ਨਵੰਬਰ ਦਸੰਬਰ ਦੇ ਵਿੱਚ ਤਿਆਰ ਹੋ ਜਾਂਦਾ ਹੈ, ਜਿਸ ਤੋਂ ਚੰਗੀ ਆਮਦਨ ਹੋ ਜਾਂਦੀ ਹੈ। ਤੁਹਾਨੂੰ ਉੱਨਤ ਕਿਸਮਾਂ ਦੇ ਨਾਮ ਦੱਸਦੇ ਹਾਂ। ਪੰਜਾਬ ਵਰਖਾ ਬਹਾਰ 4, ਪੰਜਾਬ ਵਰਖਾ ਬਹਾਰ 2 ਤੇ ਪੰਜਾਬ ਵਰਖਾ ਬਹਾਰ 1, ਇਹ ਉੱਨਤ ਕਿਸਮਾਂ ਦੇ ਨਾਮ ਨੇ। ਇਹਨਾਂ ਦਾ ਫਲ ਦਾ ਰੰਗ ਤੇ ਆਕਾਰ ਵੱਖ ਵੱਖ ਕਿਸਮਾਂ ਦਾ। ਪੰਜਾਬ ਵਰਖਾ ਬਹਾਰ 4 ਦਾ ਫਲ ਦਾ ਰੰਗ ਗੂੜੇ ਲਾਲ, ਗੋਲ ਤੇ ਸਖ਼ਤ ਜਿਹੜੇ ਆਕਾਰ ਦੇ ਵਿੱਚ ਹੁੰਦੇ ਨੇ। ਪੰਜਾਬ ਵਰਖਾ ਬਹਾਰ 2

0: ਦਾ ਰੰਗ ਲਾਲ, ਆਕਾਰ ਗੋਲ ਤੇ ਦਰਮਿਆਨੇ ਸਖਤ। ਪੰਜਾਬ ਵਰਖਾ ਬਹਾਰ ਇੱਕ ਦਾ ਰੰਗ ਲਾਲ, ਗੋਲ ਤੇ ਦਰਮਿਆਨੇ ਸਖਤ। ਪਹਿਲੀ ਤੁੜਾਈ ਲਈ ਕਿੰਨੇ ਦਿਨ ਦਾ ਸਮਾਂ ਲੈਂਦਾ ਹੈਗਾ? ਪੰਜਾਬ ਵਰਖਾ ਬਹਾਰ ਚਾਰ ਤੁੜਾਈ ਲਈ 88 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਪੰਜਾਬ ਵਰਖਾ ਬਹਾਰ 200 ਦਿਨ ਲੈਂਦੀ ਹੈ ਤੇ ਪੰਜਾਬ ਵਰਖਾ ਬਹਾਰ ਇੱਕ 90 ਦਿਨਾਂ ਦੇ ਵਿੱਚ ਪੱਕ ਕੇ ਤੁੜਾਈ ਲਈ ਤਿਆਰ ਹੋ ਜਾਂਦੀ ਹੈ। ਔਸਤਨ ਝਾੜ ਪੰਜਾਬ ਵਰਖਾ ਬਹਾਰ ਚਾਰ ਹੈ ਜਿਹੜੀ 245 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝਾੜ ਹੁੰਦਾ ਹੈ। ਵਰਖਾ ਬਹਾਰ 2 ਦਾ 216 ਕੁਇੰਟਲ ਪ੍ਰਤੀ ਏਕੜ ਤੇ ਪੰਜਾਬ ਵਰਖਾ ਬਹਾਰ 1 ਦਾ 215 ਕੁਇੰਟਲ ਪ੍ਰਤੀ ਏਕੜ ਜਿਹੜਾ ਝਾੜ ਰਹਿੰਦਾ ਹੈਗਾ। ਬੀਜ ਦੀ ਮਾਤਰਾ 1 ਏਕੜ ਦੀ ਪਨੀਰੀ ਤਿਆਰ ਕਰਨ ਲਈ 100 ਗ੍ਰਾਮ ਬੀਜ ਜਿਹੜਾ ਉਹ ਕਾਫੀ ਹੈਗਾ। 2 ਮਰਲੇ ਪੰਜਾਹ ਵਰਗ ਮੀਟਰ ਦੀ ਪਨੀਰੀ ਤਿਆਰ ਕਰਨ ਦੇ ਲਈ ਇਹ ਕਾਫੀ ਹੁੰਦਾ। ਬਿਜਾਈ ਦਾ ਸਮਾਂ ਅਪਰੁਕਤ ਤਿੰਨੇ ਕਿਸਮਾਂ ਦੀ ਬਿਜਾਈ ਜੁਲਾਈ ਦੇ ਦੂਸਰੇ ਪੰਦਰਵਾੜੇ ਵਿੱਚ ਕਰੋ ਅਤੇ ਅਗਸਤ ਦੇ ਦੂਜੇ ਪੰਦਰਵਾੜੇ ਵਿੱਚ ਪਨੀਰੀ ਪੁੱਟ ਕੇ ਖੇਤ ਵਿੱਚ ਲਾ ਦਿਓ ਅਤੇ ਇੱਕ ਥਾਂ ਪਨੀਰੀ ਦੇ 2 ਬੂਟੇ ਲਾਓ। ਸੋ ਇਹ ਸੀ ਤੁਹਾਨੂੰ ਜਾਣਕਾਰੀ ਬਰਸਾਤ ਰੁੱਤ ਵਿੱਚ ਟਮਾਟਰਾਂ ਦੀ ਜਿਹੜੀ ਕਾਸ਼ਤ ਤੁਸੀਂ ਕਿਵੇਂ ਕਰਨੀ ਹੈਗੀ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਬਰਸਾਤ ਰੁੱਤ ਵਿੱਚ ਵਿਸ਼ਾਣੂ ਰੋਗ ਦਾ ਟਾਕਰਾ ਕਰਨ ਵਾਲੀਆਂ ਉੱਨਤ ਕਿਸਮਾਂ ਜਿਹੜੀਆਂ ਤਿਆਰ ਕੀਤੀਆਂ ਕਿਸਮਾਂ ਦੇ ਨਾਂ ਤੁਹਾਨੂੰ ਇੱਕ ਵਾਰ ਤੋਂ ਫਿਰ ਦੱਸ ਦਿੰਦੇ ਹਾਂ। ਪੰਜਾਬ ਵਰਖਾ ਬਹਾਰ 4, ਪੰਜਾਬ ਵਰਖਾ ਬਹਾਰ 2, ਪੰਜਾਬ ਵਰਖਾ ਬਹਾਰ 1, ਇਹਨਾਂ ਕਿਸਮਾਂ ਦੀ ਕਾਸ਼ਤ ਕਰਕੇ ਤੁਸੀਂ ਚੰਗੀ ਜਿਹੜੀ ਕਮਾਈ ਕਰ ਸਕਦੇ ਹੋ ਕਿਸਾਨ ਵੀਰੋ। ਇਸੇ ਦੇ ਨਾਲ ਹੀ ਪ੍ਰੋਗਰਾਮ ਕਿਸਾਨ ਬਾਣੀ ਦਾ ਵੇਲਾ ਇੱਥੇ ਹੀ ਮੁੱਕਦਾ ਹੈ। ਆਪਣੇ ਰੇਡੀਓ ਦੋਸਤ ਜਗਤਾਰ ਨੂੰ ਦਿਓ ਆਗਿਆ, ਨਮਸਕਾਰ।
1: ਪ੍ਰੋਗਰਾਮ ਕਿਸਾਨ ਬਾਣੀ ਦੇ ਪ੍ਰਯੋਜਕ ਸੀ ਖੇਤੀਬਾੜੀ ਸਹਿਕਾਰਤਾ ਅਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।

0: ਨਮਸਕਾਰ, ਸਤਿ ਸ੍ਰੀ ਅਕਾਲ, ਅਦਾਬ ਸਰੋਤਿਓ। ਪ੍ਰੋਗਰਾਮ ਗੱਲਾਂ ਚੋਂ ਗੱਲ ਲੈ ਕੇ ਤਮਾਮ ਸਰੋਤਿਆਂ ਦੇ ਨਾਲ ਇਸ ਵੇਲੇ ਜਗਤਾਰ ਸਿੰਘ। ਸਰੋਤਿਓ, ਅੱਜ ਦੇ ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਤਹਿਤ ਤੁਸੀਂ ਵਿਸ਼ਾ ਹੈਲੋ ਡਾਕਟਰ ਸਿਲਸਿਲਾ ਸੁਣੋਗੇ। ਵਿਸ਼ਾ ਹੋਏਗਾ ਗੁਰਦੇ ਦੀਆਂ ਬਿਮਾਰੀਆਂ ਕਾਰਨ ਲੱਛਣ ਤੇ ਇਲਾਜ। ਇਸ ਵਿਸ਼ੇ ਤੇ ਜਾਣਕਾਰੀ ਲਈ ਸਟੂਡੀਓ ਦੇ ਵਿੱਚ ਡਾਕਟਰ ਕਮਲਜੀਤ ਸਿੰਘ ਕੌੜਾ ਮੌਜੂਦ ਹੋਣਗੇ ਤੇ ਇਸ ਵਿਸ਼ੇ ਤੇ ਜਾਣਕਾਰੀ ਦੇ ਰਹੇ ਨੇ ਖੁਸ਼ਪ੍ਰੀਤ ਸ਼ੇਰਗਿੱਲ।
1: ਕਮਲਜੀਤ ਸਿੰਘ ਕੌੜਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਦੇ ਵਿੱਚ।
2: ਜੀ ਸ਼ੁਕਰੀਆ, ਸਤਿ ਸ੍ਰੀ ਅਕਾਲ।
1: ਸਰੋਤਿਓ, ਅੱਜ ਦਾ ਸਾਡਾ ਪ੍ਰੋਗਰਾਮ ਬਹੁਤ ਖਾਸ ਹੋਣ ਵਾਲਾ ਕਿਉਂਕਿ ਅੱਜ ਅਸੀਂ ਤੁਹਾਡੇ ਨਾਲ ਰੂਬਰੂ ਕਰਵਾਉਣ ਜਾ ਰਹੇ ਹਾਂ ਯੂਰੋਲੋਜੀ ਤੇ ਕਿਡਨੀ ਟਰਾਂਸਪਲਾਂਟ ਸਰਜਨ ਡਾਕਟਰ ਕਮਲਜੀਤ ਸਿੰਘ ਕੌੜਾ ਜੀ ਦੇ ਨਾਲ, ਜੋ ਕਿ ਏਮਜ਼ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ, ਤੇ ਅੱਜ ਅਸੀਂ ਭਰਪੂਰ ਜਾਣਕਾਰੀ ਡਾਕਟਰ ਸਾਹਿਬ ਹੋਣਾ ਕੋਲੋਂ ਇਕੱਠੀ ਕਰਾਂਗੇ ਕਿ ਗੁਰਦਿਆਂ ਦੀਆਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਸਾਨੂੰ ਹੋ ਸਕਦੀਆਂ, ਜਾਂ ਫਿਰ ਜਦੋਂ ਅਸੀਂ ਪਿਸ਼ਾਬ ਵਾਲੇ ਸਾਡੇ ਸਰੀਰ ਦੇ ਵਿੱਚ ਸਿਸਟਮ ਦੀ ਗੱਲ ਕਰਦੇ ਹਾਂ ਉਹਦੇ ਨਾਲ ਸੰਬੰਧੀ ਕਿਹੜੀਆਂ ਕਿਹੜੀਆਂ ਬਿਮਾਰੀਆਂ ਸਾਡੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਫੈਲੀਆਂ ਹੋਈਆਂ ਨੇ ਤੇ ਕਿੰਨਾ ਬਿਮਾਰੀਆਂ ਦਾ ਉਹ ਕਿਸ ਤਰੀਕੇ ਦੇ ਨਾਲ ਇਲਾਜ ਆਪਣੇ ਪੱਧਰ ਤੇ ਏਮਜ਼ ਹਸਪਤਾਲ ਬਠਿੰਡਾ ਦੇ ਵਿੱਚ ਕਰ ਰਹੇ ਨੇ। ਡਾਕਟਰ ਸਾਹਿਬ, ਇੱਕ ਹੋਰ ਚੀਜ਼ ਦੇਖਣ ਦੇ ਵਿੱਚ ਆਉਂਦੀ ਆ ਕਿ ਜਦੋਂ ਅਸੀਂ ਔਰਤਾਂ ਦੀ ਗੱਲ ਕਰਦੇ ਹਾਂ 15 ਤੋਂ 45 ਸਾਲ ਤੱਕ, ਹਾਲਾਂਕਿ ਇਹ ਰਿਸਰਚ ਦੇ ਵਿੱਚ ਪ੍ਰੂਵ ਨਹੀਂ ਹੋਇਆ, ਪਰ ਉਹਨਾਂ ਨੂੰ ਪੱਥਰੀ ਦੀ ਸਮੱਸਿਆ ਵੀ ਜ਼ਿਆਦਾ ਆਉਂਦੀ, ਇਸ ਤੋਂ ਇਲਾਵਾ ਵੀ ਉਹਨਾਂ ਨੂੰ ਪਿਸ਼ਾਬ ਦੀਆਂ ਕਾਫੀ ਸਾਰੀਆਂ ਸਮੱਸਿਆਵਾਂ ਆਉਂਦੀਆਂ ਨੇ, ਪਰ ਕਿਤੇ ਨਾ ਕਿਤੇ ਔਰਤਾਂ ਸ਼ਰਮਾਉਂਦੀਆਂ ਨੇ, ਜਾਂ ਕਹਿ ਲਓ ਵੀ ਉਹਨਾਂ ਦੀ ਕੋਈ ਸੁਣਨ ਵਾਲਾ ਨਹੀਂ ਹੁੰਦਾ, ਉਹਨਾਂ ਨੂੰ ਲੱਗਦਾ ਕਿ ਸਾਡੀ ਸੁਣੀ ਨਹੀਂ ਜਾਣੀ, ਜਾਂ ਫਿਰ ਐਂ ਲੱਗਦਾ ਵੀ ਜੇ ਮੈਂ ਆਪਣੀ ਸਮੱਸਿਆ ਦੱਸਾਂਗੀ ਤਾਂ ਪਤਾ ਨਹੀਂ ਕੀ ਹੋ ਜਾਊਗਾ। ਸੋ ਜੇਕਰ ਕਿਸੇ ਨੂੰ ਪਿਸ਼ਾਬ ਦੀ ਸਮੱਸਿਆ ਆਉਂਦੀ ਆ ਤਾਂ ਉਹ ਔਰਤਾਂ ਕੀ ਕਰਨ, ਤੇ ਇਹ ਵੀ ਜਾਣਕਾਰੀ ਦਿਓ ਵੀ ਕਿਹੜੀਆਂ ਕਿਹੜੀਆਂ ਪਿਸ਼ਾਬ ਨਾਲ ਸੰਬੰਧੀ ਸਮੱਸਿਆਵਾਂ ਜੇਕਰ ਔਰਤ ਨੂੰ ਆ ਰਹੀਆਂ ਨੇ

0: ਤਾਂ ਫਿਰ ਉਹਨੂੰ ਡਾਕਟਰ ਕੋਲ ਜਾਣ ਦੀ ਜ਼ਰੂਰਤ ਹੈ।
1: ਜੀ, ਔਰਤਾਂ ਦੀਆਂ ਜਿਹੜੀਆਂ ਪਿਸ਼ਾਬ ਦੀਆਂ ਸਮੱਸਿਆਵਾਂ ਨੇ ਉਹ ਬਹੁਤ ਕਾਮਨ ਨੇ, ਪਰ ਸਭ ਤੋਂ ਵੱਡੀ ਪ੍ਰੋਬਲਮ ਇਹਦੇ ਚ ਹੈ ਕਿ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਨੇ ਉਹ ਖੁੱਲ੍ਹ ਕੇ ਆਪਣੀਆਂ ਸਮੱਸਿਆਵਾਂ ਸ਼ੇਅਰ ਨਹੀਂ ਕਰਦੀਆਂ ਔਰ ਕਿਸੇ ਕੁਆਲੀਫਾਈਡ ਪ੍ਰੈਕਟੀਸ਼ਨਰ ਜਾਂ ਡਾਕਟਰ ਨੂੰ ਸਲਾਹ ਨਹੀਂ ਲੈਂਦੀਆਂ। ਔਰ ਜਦੋਂ ਆਪਾਂ ਇੱਕ ਡਾਕਟਰੀ ਸਲਾਹ ਨਹੀਂ ਲੈਂਦੇ ਤੇ ਫਿਰ ਆਪਾਂ ਗਲਤ ਇਲਾਜਾਂ ਚ ਪੈਂਦੇ ਹਾਂ ਜਾਂ ਇਲਾਜ ਇਗਨੋਰ ਕਰਦੇ ਹਾਂ ਤੇ ਉਹ ਫਿਰ ਕੰਪਲੀਕੇਸ਼ਨ ਹੁੰਦੀ ਹੈ। ਮੋਸਟ ਕਾਮਨ ਬਿਮਾਰੀ ਔਰਤਾਂ ਚ ਹੈਗੀ UTI, ਯੂਰਿਨ ਟ੍ਰੈਕ ਇਨਫੈਕਸ਼ਨ। ਜਿਹੜਾ ਵਰਲਡ ਚ ਸਟੱਡੀਜ਼ ਹੋਈਆਂ ਨੇ ਉਹ ਚ ਇਹ ਪਾਇਆ ਗਿਆ ਕਿ ਹਰ ਫੀਮੇਲ ਜਿਹੜੀ ਹੈ, ਹਰ ਔਰਤ ਆਪਣੇ ਲਾਈਫ ਟਾਈਮ ਚ ਘੱਟੋ ਘੱਟ 50 ਸਾਲ ਦੀ ਏਜ ਤੱਕ ਇੱਕ ਵਾਰ ਉਹਨੂੰ ਯੂਰਿਨ ਇਨਫੈਕਸ਼ਨ ਤਾਂ ਜ਼ਰੂਰ ਹੁੰਦੀ ਹੈ, 100%। ਚਾਹੇ ਉਹ ਛੋਟੀ ਹੈ ਚਾਹੇ ਵੱਡੀ ਹੈ, 50 ਸਾਲ ਦੀ ਉਮਰ ਤੱਕ ਇੱਕ ਯੂਰਿਨ ਟ੍ਰੈਕ ਦਾ ਇਨਫੈਕਸ਼ਨ, UTI ਦਾ ਇਨਫੈਕਸ਼ਨ ਉਹਨੂੰ ਹੋਏਗਾ ਹੀ ਹੋਏਗਾ। ਇੰਨੀ ਕਾਮਨ ਬਿਮਾਰੀ ਹੈ। ਔਰ UTI ਨੂੰ ਆਮ ਤੌਰ ਤੇ ਯੰਗ ਲੜਕੀਆਂ ਜਿਹੜੀਆਂ ਨੇ ਉਹ ਇਗਨੋਰ ਕਰ ਦਿੰਦੀਆਂ ਨੇ ਤੇ ਉਹ ਫਿਰ ਬਾਰ ਬਾਰ ਹੋ ਕੇ ਬਲੈਡਰ ਚ ਕੁਛ ਇਹੋ ਜਿਹੇ ਚੇਂਜਸ ਲੈ ਆਉਂਦੀਆਂ ਨੇ ਕਿ ਉਹ ਫਿਰ ਪ੍ਰੋਬਲਮ ਜਿਹੜੀ ਹੈ ਨਾ, ਪਿਸ਼ਾਬ ਦੀ ਪ੍ਰੋਬਲਮ ਜਿਹੜੀ ਹੈ ਉਹ ਵੱਧ ਜਾਂਦੀ ਹੈ। ਸੈਕਿੰਡ, ਇਸ ਤੋਂ ਬਾਅਦ ਜਿਹੜਾ ਸੀਕੁਐਂਸ ਅਸੀਂ ਦੇਖਿਆ ਉਹ ਹੈ ਪਿਸ਼ਾਬ ਦੀ ਲੀਕੇਜ। ਬਹੁਤ ਸਾਰੀਆਂ ਫੀਮੇਲਸ 50 ਸਾਲ ਦੀ ਉਮਰ ਤੋਂ ਬਾਅਦ, ਖਾਸ ਕਰਕੇ ਜਿਨ੍ਹਾਂ ਦੇ ਵਿੱਚ ਨੋਰਮਲ ਡਿਲੀਵਰੀਜ਼ ਹੋਈਆਂ ਹੁੰਦੀਆਂ ਨੇ, ਉਹਨਾਂ ਦੀਆਂ ਬਾਥਰੂਮ ਦੇ ਰਸਤੇ ਦੀਆਂ ਜਾਂ ਪਿਸ਼ਾਬ ਦੇ ਰਸਤੇ ਦੀਆਂ ਮਾਸਪੇਸ਼ੀਆਂ ਵੀਕ ਹੋ ਜਾਂਦੀਆਂ ਨੇ ਤੇ ਉਹਨਾਂ ਨੂੰ ਮੋਸਟ ਕਾਮਨ ਜਿਹੜੀ ਪਿਸ਼ਾਬ ਦੀ ਸਮੱਸਿਆ ਉਹਨੂੰ ਲੀਕੇਜ ਕਹਿ ਦਿੰਦੇ, ਉਹਨੂੰ ਆਪਾਂ ਇਨਕੋਂਟੀਨੈਂਸ ਕਹਿ ਦਿੰਦੇ ਹਾਂ। ਉਹਦੇ ਵਿੱਚ ਵੀ 2 ਤਰ੍ਹਾਂ ਦੀ ਇਨਕੋਂਟੀਨੈਂਸ ਹੁੰਦੀ ਹੈ ਪਿਸ਼ਾਬ ਦੀ ਲੀਕੇਜ, ਇੱਕ ਨੂੰ ਕਹਿੰਦੇ ਆਪਾਂ ਸਟ੍ਰੈਸ ਯੂਰਨਰੀ ਇਨਕੋਂਟੀਨੈਂਸ। ਉਹਦੇ ਚ ਲੇਡੀਜ਼ ਨੂੰ ਬੇਸਿਕਲੀ ਕੋਈ ਭਾਰੀ ਕੰਮ ਕਰਨਾ ਜਾਂ ਕੁਛ ਖਾਂਸੀ ਛਿੱਕ ਵਗੈਰਾ ਦੇ ਨਾਲ ਪਿਸ਼ਾਬ ਦੀਆਂ ਕੁਛ ਬੂੰਦਾਂ ਲੀਕ ਹੋਣ ਦੀ ਪ੍ਰੋਬਲਮ ਆਉਂਦੀ ਹੈ। ਦੂਸਰੀ ਹੁੰਦੀ ਹੈ ਅਰਜਨ ਕੰਟੀਨੈਂਸ, ਜਿਹਦੇ ਵਿੱਚ ਪਿਸ਼ਾਬ ਦੀ ਪ੍ਰੈਸ਼ਰ ਇੰਨਾ ਕੁ ਬਣ ਜਾਂਦਾ ਕਿ ਉਹ ਬਾਥਰੂਮ ਤੱਕ ਪਹੁੰਚਦੇ ਪਹੁੰਚਦੇ ਹੀ ਉਹ ਨਿਕਲ ਜਾਂਦਾ ਤੇ ਉਹ ਸੋਸ਼ਲੀ ਫਿਰ ਉਹਨਾਂ ਨੂੰ ਕਿਸੇ ਟਰੈਵਲ ਦੇ ਟਾਈਮ ਤੇ ਉਹ 1 ਜਾਂ 1.5 ਘੰਟੇ ਤੋਂ ਵੱਧ ਪਿਸ਼ਾਬ ਰੋਕ ਨਹੀਂ ਪਾਉਂਦੀਆਂ, ਜਿਹੜਾ ਉਹਨਾਂ ਨੂੰ ਫਿਰ ਬਹੁਤ ਜ਼ਿਆਦਾ ਬੋਦਰ ਕਰਦਾ। ਇਹ ਜਿਹੜੀਆਂ ਸਮੱਸਿਆਵਾਂ ਨੇ ਇਹ ਬਹੁਤ ਹੀ ਆਸਾਨ ਤਰੀਕੇ ਨਾਲ ਡਾਇਗਨੋਸ ਕਰਕੇ ਟ੍ਰੀਟਮੈਂਟ ਤੋਂ ਬਾਅਦ ਬੜੇ ਆਰਾਮ ਤਰੀਕੇ ਨਾਲ ਹੱਲ ਕੀਤੀਆਂ ਜਾ ਸਕਦੀਆਂ ਨੇ। ਤੀਸਰੀ ਇੱਕ ਹੋਰ ਸਮੱਸਿਆ ਜਿਹੜੀ ਮੈਂ ਦੱਸਣਾ ਚਾਹਾਂਗਾ, ਜਿਹੜੀ ਖਾਸ ਕਰਕੇ ਪੇਂਡੂ ਹਲਕਿਆਂ ਚ ਕਾਫੀ ਕਾਮਨ ਹੈ, ਉਹਨੂੰ ਕਹਿੰਦੇ ਆ VVF, ਵੈਸੀਕੋ ਵਜਾਈਨਲ ਫਿਸਚੁਲਾ। ਉਹਦੇ ਵਿੱਚ ਕੀ ਹੁੰਦਾ ਹੈ ਕਿ ਅੱਜ ਕੱਲ੍ਹ ਤਾਂ ਚਲੋ ਇੱਕ ਭਾਰਤ ਸਰਕਾਰ ਦਾ ਪ੍ਰੋਗਰਾਮ ਹੈ ਜਿਹਦੇ ਵਿੱਚ ਆਪਾਂ ਸਾਰੀਆਂ ਡਿਲੀਵਰੀਜ਼ ਜਿਹੜੀਆਂ ਨੇ ਉਹ ਆਪਾਂ 100% ਇੰਸਟੀਟਿਊਸ਼ਨਲ ਜਾਂ ਹੋਸਪਿਟਲ 'ਚ ਕਰਵਾਉਂਦੇ ਹਾਂ, ਪਰ ਕੁਛ ਸਾਲਾਂ ਪਹਿਲਾਂ ਤੱਕ ਇਹ ਡਿਲੀਵਰੀਜ਼ ਜਿਹੜੀਆਂ ਸੀਗੀਆਂ ਜਿਹੜੀਆਂ ਦਾਈ ਜਾਂ ਘਰਾਂ 'ਚ ਹੁੰਦੀਆਂ ਸੀ, ਉਦੋਂ ਇਹ ਪ੍ਰੋਬਲਮ ਦੇਖੀ ਗਈ ਸੀ ਕਿ ਡਿਲੀਵਰੀ ਦੇ ਦੌਰਾਨ ਜਿਹੜਾ ਪਿਸ਼ਾਬ ਦਾ ਰਸਤਾ ਜਿਹੜਾ ਹੈ ਉਹ ਜਨਾਨਾ ਰਸਤੇ ਨਾਲ ਜੁੜ ਜਾਂਦਾ ਹੈ, ਤਾਂ ਉਹਦੇ ਵਿੱਚ ਫਿਰ ਜਿਹੜੀ ਔਰਤ ਹੈ ਉਹਨੂੰ ਪਿਸ਼ਾਬ ਦੀ ਲੀਕੇਜ ਜਨਾਨਾ ਰਸਤੇ 'ਚੋਂ 24 ਘੰਟੇ ਹੁੰਦੀ ਹੈ। ਇਨਫੈਕਟ ਇੱਥੇ ਮੈਂ ਇੱਕ ਦੱਸਣਾ ਚਾਹਾਂਗਾ ਐਗਜ਼ਾਮਪਲ ਕਿ ਮੇਰੇ ਕੋਲ ਇੱਕ ਮਰੀਜ਼ ਸੀ, ਉਹ 32 ਸਾਲ ਦੀ ਏਜ ਤੋਂ, ਹੁਣ ਮੇਰੇ ਕੋਲ ਜਦੋਂ ਆਏ ਸੀ 60 ਸਾਲ ਏਜ ਸੀ ਉਹਨਾਂ ਦੀ, ਮਤਲਬ 30 ਸਾਲ ਤੋਂ ਉਹਨਾਂ ਨੂੰ ਲਗਾਤਾਰ ਯੂਰਿਨ ਦੀ ਲੀਕੇਜ ਹੋ ਰਹੀ ਸੀ ਜਨਾਨਾ ਰਸਤੇ 'ਚੋਂ, ਤਾਂ ਉਹ ਇੰਨਾ ਐਡਾ ਮਤਲਬ ਇੰਨਾ ਜ਼ਿਆਦਾ ਇਗਨੋਰ ਕੀਤਾ ਕਿ ਹੁਣ ਉਹਨਾਂ ਨੇ ਆ ਕੇ ਉਹਦਾ ਟ੍ਰੀਟਮੈਂਟ ਬਾਰੇ ਸੋਚਿਆ, ਤਾਂ ਅਸੀਂ ਜਦੋਂ ਉਹਨਾਂ ਦੀ ਸਰਜਰੀ ਕਰਕੇ ਠੀਕ ਕੀਤਾ ਤਾਂ ਉਹਨਾਂ ਨੇ 30 ਸਾਲ ਬਾਅਦ ਪਹਿਲੀ ਵਾਰ ਇਹ ਅਹਿਸਾਸ ਲਿਆ ਕਿ ਲੀਕੇਜ ਤੋਂ ਇਲਾਵਾ ਡਰਾਈ ਰਹਿਣਾ ਕਿੰਨਾ ਹੀ ਇੰਪੋਰਟੈਂਟਸ ਹੈ ਔਰ ਕਿੰਨਾ ਉਹਨਾਂ ਨੂੰ ਫੀਲ ਹੋਇਆ। ਸੋ ਇਹ ਸਮੱਸਿਆਵਾਂ ਜਿਹੜੀਆਂ ਮੈਂ ਦੱਸੀਆਂ, ਯੂਰਿਨ ਟ੍ਰੈਕ ਇਨਫੈਕਸ਼ਨ ਹੋ ਗਿਆ, ਇਨਕੋਂਟੀਨੈਂਸ ਜਾਂ ਯੂਰਿਨ ਦਾ ਲੀਕੇਜ ਹੋਣਾ ਜਾਂ ਇਸ ਤਰ੍ਹਾਂ ਫਿਸਚੁਲਾ ਬਣ ਜਾਣਾ, ਇਹ ਕੋਈ ਬਹੁਤ ਇਹੋ ਜਿਹੀ ਸਮੱਸਿਆ ਨਹੀਂ ਜਿਹਨਾਂ ਦਾ ਕੋਈ ਡਾਇਗਨੋਸਿਸ ਨਾ ਹੋ ਸਕੇ। ਬਟ ਓਨਲੀ ਥਿੰਗ ਹੈ ਕਿ ਇੱਕ ਕੁਆਲੀਫਾਈਡ ਪ੍ਰੈਕਟੀਸ਼ਨਰ ਕੋਲ ਜਾ ਕੇ ਬੇਸਿਕ ਟੈਸਟ ਜਿਹਨਾਂ ਦੇ ਵਿੱਚ ਕੁਛ ਅਲਟਰਾਸਾਊਂਡ ਹੁੰਦਾ ਪਲੱਸ ਕੁਛ ਐਗਜ਼ਾਮੀਨੇਸ਼ਨ ਤੇ ਆਪਾਂ ਟੈਸਟ ਕਰਦੇ ਹਾਂ ਪੇਸ਼ੈਂਟ ਦਾ, ਔਰ ਉਸ ਤੋਂ ਇਲਾਵਾ ਜਿਹੜਾ ਹੈ ਕੁਛ ਮੈਡੀਸਿਨ ਨਾ, 100-70% ਇਹੋ ਜਿਹਾ ਇਲਾਜ ਜਿਹੜਾ ਹੈ ਮੈਡੀਸਿਨ ਨਾਲ ਹੋ ਜਾਂਦਾ, ਪਰ 20-30% ਨੂੰ ਛੋਟੀ ਜਿਹੀ ਸਰਜਰੀ ਦੀ ਲੋੜ ਪੈਂਦੀ ਹੈ, ਤਾਂ ਸਟ੍ਰੈਸ ਇਨਕੋਂਟੀਨੈਂਸ ਵੀ ਉਹਦੇ ਨਾਲ ਇਲਾਜ ਸੰਭਵ ਹੈ ਔਰ ਪੇਸ਼ੈਂਟ ਜਿਹੜਾ ਹੈ ਉਹ ਆਪਣੀ ਜਿਹੜੀ ਹੈ ਜ਼ਿੰਦਗੀ ਇੱਕ ਨੋਰਮਲ ਤਰੀਕੇ ਨਾਲ ਬਿਤਾ ਸਕਦਾ ਹੈ, ਰਾਦਰ ਦੈਨ ਕਿ ਇਹਨੂੰ ਇੱਕ ਟੈਬੂ ਸਮਝ ਕੇ ਜਾਂ ਇੱਕ ਨਾ ਇਗਨੋਰ ਕਰਕੇ ਤੇ ਇੱਕ ਬੋਦਰਸਮ ਜ਼ਿੰਦਗੀ ਜੀਵੇ।
0: ਜੀ, ਇਸੇ ਸਵਾਲ ਦੇ ਵਿੱਚੋਂ ਸਰ ਇੱਕ ਹੋਰ ਸਵਾਲ ਮੇਰੇ ਧਿਆਨ ਦੇ ਵਿੱਚ ਆ ਗਿਆ ਕਿ ਜਿਵੇਂ ਸ਼ੂਗਰ ਹੁੰਦਾ ਜਿਨ੍ਹਾਂ ਨੂੰ, ਉਹਨਾਂ ਨੂੰ ਜ਼ਿਆਦਾ ਸਮੱਸਿਆ ਆਉਂਦੀ ਹੈ ਕਿ ਇੱਕ ਤਾਂ ਰਾਤ ਨੂੰ ਜ਼ਿਆਦਾ ਪਿਸ਼ਾਬ ਆਉਂਦਾ ਹੈ ਔਰ ਦੂਸਰਾ ਕਈ ਮਰੀਜ਼ ਇਹ ਗੱਲ ਕਹਿੰਦੇ ਨੇ ਕਿ ਬਈ ਅਸੀਂ ਜਦੋਂ ਬਾਥਰੂਮ ਤੱਕ ਜਾ ਰਹੇ ਹੁੰਨੇ ਆ ਤਾਂ ਜਾਣ ਤੋਂ ਪਹਿਲਾਂ ਹੀ ਜਾਂ ਫਿਰ ਕਈ ਵਾਰ ਬਾਥਰੂਮ ਦੇਖ ਕੇ ਸਾਡਾ ਜਿਹੜਾ ਕੁਛ ਬੂੰਦਾਂ ਜਿਹੜੀਆਂ ਉਹ ਕੱਪੜਿਆਂ ਦੇ ਵਿੱਚ ਨਿਕਲ ਜਾਂਦੀਆਂ ਨੇ, ਕੀ ਇਸ ਸਮੱਸਿਆ ਦਾ ਵੀ ਹੱਲ ਹੋ ਸਕਦਾ ਸਰ?
1: ਸ਼ੂਗਰ ਜਿਹੜੀ ਬਿਮਾਰੀ ਹੈ ਜੀ, ਉਹਦੇ ਵਿੱਚ 2 ਚੀਜ਼ਾਂ ਹੁੰਦੀਆਂ ਨੇ। ਇੱਕ ਤਾਂ ਉਹਦੇ ਵਿੱਚ ਪਿਆਸ ਬੜੀ ਜ਼ਿਆਦਾ ਲੱਗਦੀ ਹੈ ਪੇਸ਼ੈਂਟ ਨੂੰ, ਠੀਕ ਹੈ ਜੀ, ਕੁਛ ਹਾਰਮੋਨ ਚੇਂਜਸ ਇੱਦਾਂ ਦੇ ਆਉਂਦੇ ਨੇ ਤੇ ਉਹਦੇ ਵਿੱਚ ਓਵਰਆਲ ਯੂਰਿਨ ਵੀ ਜ਼ਿਆਦਾ ਬਣਦਾ, ਪਿਸ਼ਾਬ ਵੀ ਜ਼ਿਆਦਾ ਆਉਂਦਾ। ਇਸੇ ਕਰਕੇ ਤੁਸੀਂ ਦੇਖਿਆ ਹੋਣਾ ਕਿ ਸ਼ੂਗਰ ਦੇ ਪੇਸ਼ੈਂਟ ਜਿਹੜੇ ਨੇ ਉਹ ਰਾਤ ਨੂੰ ਬਾਰ ਬਾਰ ਪਿਸ਼ਾਬ ਕਰਨ ਉੱਠਦੇ ਨੇ, ਉਹਨੂੰ ਆਪਾਂ ਪੋਲੀਯੂਰੀਆ ਕਹਿੰਦੇ ਹਾਂ, ਮਤਲਬ ਕਿ 3 ਲੀਟਰ ਤੋਂ ਉੱਤੇ ਜੇ 24 ਘੰਟੇ 'ਚ ਬੰਦਾ ਪਿਸ਼ਾਬ ਕਰਦਾ ਜਾਂ ਔਰਤ ਪਿਸ਼ਾਬ ਕਰਦੀ ਉਹਨੂੰ ਪੋਲੀਯੂਰੀਆ ਕਹਿੰਦੇ ਨੇ ਕਿ ਉਹਨੂੰ ਜ਼ਿਆਦਾ ਪਿਸ਼ਾਬ, ਹਾਰਮੋਨਸ ਇਮਬੈਲੈਂਸ ਦੇ ਕਰਕੇ ਪਿਸ਼ਾਬ ਉਹਦੇ 'ਚ ਵੈਸੇ ਹੀ ਜ਼ਿਆਦਾ ਬਣ ਰਿਹਾ। ਪਲੱਸ ਉਹਦੇ ਵਿੱਚ ਐਡੀਸ਼ਨਲੀ ਜੋ ਹੈ, ਬਿਕੋਜ਼ ਸ਼ੂਗਰ ਕੀ ਕਰਦੀ ਹੈ ਕਿ ਬਲੈਡਰ ਦੀ ਜਿਹੜੀ ਮਸਾਨੇ ਦੀ ਆਪਣੀ ਮਸਲ ਵੀਕਨੈਸ ਹੈ ਉਹ ਕਰ ਦਿੰਦੀ ਹੈ, ਕਮਜ਼ੋਰ ਕਰ ਦਿੰਦੀ, ਉਹਦੀ ਪਾਵਰ ਘਟਾ ਦਿੰਦੀ ਹੈ। ਉਹਦੇ ਨਾਲ ਉਹਨਾਂ ਪੇਸ਼ੈਂਟਸ ਦੇ ਵਿੱਚ ਜਿਹੜੀ ਕਪੈਸਿਟੀ ਦੀ ਪ੍ਰੋਬਲਮ ਆਉਂਦੀ, ਕਈ ਪੇਸ਼ੈਂਟਸ ਦੇ ਵਿੱਚ ਤਾਂ ਬਲੈਡਰ ਦੀ ਕਪੈਸਿਟੀ ਛੋਟੀ ਹੋ ਜਾਂਦੀ ਹੈ ਜਿਹਦੇ

0: ਪਾਸ ਕਰਦੇ ਨੇ ਤੇ ਸ਼ੂਗਰ ਵਾਲਾ ਪੇਸ਼ੈਂਟ ਤੋਂ ਇੱਕ ਤੋਂ ਡੇਢ ਘੰਟਾ ਵੀ ਨਹੀਂ ਟੱਪਦਾ ਤੇ ਜਦੋਂ ਬਲੈਡਰ ਦੀ ਕਪੈਸਿਟੀ ਘੱਟ ਹੈ ਤਾਂ ਬਾਕੀ ਯੂਰਿਨ ਜਿਹੜਾ ਹੈ ਪ੍ਰੈਸ਼ਰ ਪਏਗਾ ਤਾਂ ਜਾਂਦੇ ਜਾਂਦੇ ਲੀਕ ਹੋ ਜਾਏਗਾ ਜਾਂ ਫਿਰ ਦੂਸਰੇ ਤਰੀਕੇ ਚ ਉਹ ਪਾਵਰ ਘੱਟ ਹੋਣ ਕਰਕੇ ਪਿਸ਼ਾਬ ਜਿਹੜਾ ਹੈ ਉਹ ਥੈਲੀ ਚੋਂ ਬਾਹਰ ਨਹੀਂ ਨਿਕਲਦਾ ਬਲੈਡਰ ਚੋਂ ਬਾਹਰ ਨਹੀਂ ਨਿਕਲਦਾ ਉਹ ਆਪਾਂ ਅਲਟਰਾਸਾਊਂਡ ਨਾਲ ਦੇਖਦੇ ਹਾਂ ਕਿ ਆਲਮੋਸਟ 50-60% ਤੱਕ ਪਿਸ਼ਾਬ ਜਿਹੜਾ ਹੈ ਪਿਸ਼ਾਬ ਕਰਨ ਦੇ ਬਾਵਜੂਦ ਵੀ ਥੈਲੀ ਚ ਰਹਿ ਜਾਂਦਾ ਉਹਦੇ ਚ ਫਿਰ ਇਨਫੈਕਸ਼ਨ ਹੁੰਦੀ ਹੈ ਬਾਰ ਬਾਰ ਇਨਫੈਕਸ਼ਨ ਹੋ ਕੇ ਫਿਰ ਪਿਸ਼ਾਬ ਜਿਹੜਾ ਉਹ ਲੀਕ ਕਰਦਾ ਸੋ ਸ਼ੂਗਰ ਇੱਕ ਜੜ ਹੈ ਮਸਲ ਵੀਕਨੈਸ ਦੀ ਔਰ ਬਲੈਡਰ ਮਸਲ ਵੀਕਨੈਸ ਦੀ ਪਲੱਸ ਐਕਸਟਰਾ ਪ੍ਰੋਡਕਸ਼ਨ ਜਿਹੜੀ ਹੋ ਰਹੀ ਹੈ ਯੂਰਿਨ ਦੀ ਤੋ ਇਹ ਸਭ ਚੀਜ਼ਾਂ ਮਿਲ ਕੇ ਸ਼ੂਗਰ ਦੇ ਪੇਸ਼ੈਂਟ ਨੂੰ ਪ੍ਰੋਨ ਕਰਦੀਆਂ ਨੇ ਕਿ ਉਹਨਾਂ ਨੂੰ ਇਹ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕੇ ਜੇ ਪ੍ਰੋਪਰ ਸ਼ੂਗਰ ਕੰਟਰੋਲ ਕੀਤੀ ਜਾਵੇ ਤੇ ਉਹਦੇ ਨਾਲ ਕੁਝ ਮੈਡੀਸਿਨ ਲਈਆਂ ਜਾਣ ਤੇ ਪੇਸ਼ੈਂਟ ਇੱਕ ਆਪਣੀ ਹੈਲਦੀ ਜਿਹੜੀ ਲਾਈਫ ਹੈ ਉਹ ਇੰਜੋਏ ਕਰ ਸਕਦਾ
1: ਜੀ ਡਾਕਟਰ ਸਾਹਿਬ ਹੁਣ ਜੇ ਆਪਾਂ ਦੂਜੀ ਸਮੱਸਿਆ ਦੀ ਗੱਲ ਕਰੀਏ ਤਾਂ ਗਦੂਦਾਂ ਦੀ ਸਮੱਸਿਆ ਆ ਜਾਂਦੀ ਹੈ ਹਨਾ ਮਰਦਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਗਦੂਦਾਂ ਦਾ ਸਾਈਜ਼ ਵੱਧ ਗਿਆ ਜਾਂ ਫਿਰ ਗਦੂਦਾਂ ਦਾ ਕੈਂਸਰ ਹੋ ਗਿਆ ਜਾਂ ਕਈ ਹੋਰ ਸਮੱਸਿਆਵਾਂ ਜਿਨ੍ਹਾਂ ਕਰਕੇ ਪਿਸ਼ਾਬ ਦੀ ਵੀ ਸਮੱਸਿਆ ਆਉਂਦੀ ਹੈ ਤੇ ਉਹਨਾਂ ਨੂੰ ਕਹਿ ਲਈਏ ਕਿ ਇੱਕ ਤਰ੍ਹਾਂ ਨਾਲ ਅਸੁਵਿਧਾ ਜੀ ਹੁੰਦੀ ਹੈ ਹਨਾ ਔਰ ਇਹ ਵੀ ਇੱਕ ਇਸ ਤਰ੍ਹਾਂ ਦੀ ਸਮੱਸਿਆ ਜਿਹਨੂੰ ਵਿਅਕਤੀ ਹਰ ਕਿਸੇ ਦੇ ਨਾਲ ਸਾਂਝਾ ਨਹੀਂ ਕਰ ਸਕਦਾ ਸੋ ਕਿਰਪਾ ਕਰਕੇ ਤੁਸੀਂ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਕਿ ਗਦੂਦਾਂ ਦੀ ਬਿਮਾਰੀ ਹੁੰਦੀ ਕੀ ਹੈ
0: ਜੀ ਗਦੂਦਾਂ ਜਿਹਨੂੰ ਪ੍ਰੋਸਟੇਟ ਕਹਿ ਦਿੰਦੇ ਆਪਾਂ ਇਹ ਇੱਕ ਗ੍ਰੰਥੀ ਹੁੰਦੀ ਹੈ ਪਿਸ਼ਾਬ ਦੀ ਥੈਲੀ ਤੇ ਪਿਸ਼ਾਬ ਦੇ ਜਿਹੜਾ ਰਸਤਾ ਹੈ ਉਹਦੇ ਵਿਚਕਾਰ ਇਹ ਥੈਲੀ ਜਵਾਨੀ ਦੇ ਵਿੱਚ ਆਦਮੀਆਂ ਦੇ ਵਿੱਚ ਸਪਰਮ ਜਿਹਨੂੰ ਸ਼ੁਕਰਾਣੂ ਕਹਿੰਦੇ ਆਪਾਂ ਸੀਮੈਨ ਬਣਾਉਣ ਦੇ ਵਿੱਚ ਹੈਲਪ ਕਰਦੀ ਹੈ ਔਰ ਇਹ ਫਰਟੀਲਿਟੀ ਜਾਂ ਬੱਚਾ ਪੈਦਾ ਕਰਨ ਚ ਹੈਲਪ ਕਰਦੀ ਹੈ ਜਿਵੇਂ ਜਿਵੇਂ 50 ਸਾਲ ਦੀ ਏਜ ਤੋਂ ਕ੍ਰੋਸ ਕਰਦਾ ਹੈ ਕੋਈ ਵੀ ਆਦਮੀ ਇਹ ਗ੍ਰੰਥੀ ਦਾ ਹਾਰਮੋਨ ਚੇਂਜਿਸ ਹੋਣ ਕਰਕੇ ਸਾਈਜ਼ ਵਧਣਾ ਸ਼ੁਰੂ ਹੋ ਜਾਂਦਾ ਇਸ ਦਾ ਮਤਲਬ ਹੈ ਕਿ ਹਰ ਮੇਲ ਹਰ ਆਦਮੀ ਦੇ ਵਿੱਚ 50 ਤੋਂ ਬਾਅਦ ਇਹਦਾ ਸਾਈਜ਼ ਵਧਣਾ ਹੀ ਵਧਣਾ ਹੈ ਉਹ ਸਰੀਰਕ ਚੇਂਜ ਹੈ ਪਰ 100 ਚੋਂ 50% ਆਦਮੀ ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ ਸਾਈਜ਼ ਇਸ ਲੈਵਲ ਤੱਕ ਵੱਧ ਜਾਂਦਾ ਹੈ ਜਾਂ ਪਿਸ਼ਾਬ ਦੇ ਰਸਤੇ ਵੱਲ ਨੂੰ ਵੱਧਦਾ ਹੈ ਕਿ ਉਹ ਪਿਸ਼ਾਬ ਦੇ ਵਿੱਚ ਫਿਰ ਰੁਕਾਵਟ ਕਰਦਾ ਜਿਹਨੂੰ ਆਪਾਂ ਗਦੂਦਾਂ ਦੀ ਸਮੱਸਿਆ ਕਹਿ ਦਿੰਦੇ ਹਾਂ ਉਹ ਰੁਕਾਵਟ ਹੋਣ ਕਰਕੇ ਪਿਸ਼ਾਬ ਦੀਆਂ ਕਈ ਸਮੱਸਿਆਵਾਂ ਆ ਸਕਦੀਆਂ ਨੇ ਜਿਹਦੇ ਵਿੱਚ ਸਭ ਤੋਂ ਪਹਿਲਾ ਲੱਛਣ ਹੁੰਦਾ ਹੈ ਰਾਤ ਨੂੰ ਬਾਰ ਬਾਰ ਪਿਸ਼ਾਬ ਕਰਨ ਵਾਸਤੇ ਉੱਠਣਾ ਇਸ ਤੋਂ ਇਲਾਵਾ ਜਿਹੜਾ ਹੈ ਲੱਛਣ ਹੋ ਸਕਦਾ ਪਿਸ਼ਾਬ ਦੀ ਧਾਰ ਘੱਟ ਹੋਣਾ ਪਿਸ਼ਾਬ ਦੇ ਵਿੱਚ ਜਲਨ ਹੋਣਾ ਜਾਂ ਰਾਤ ਨੂੰ ਸੁੱਤੇ ਪਏ ਪਿਸ਼ਾਬ ਦਾ ਨਿਕਲ ਜਾਣਾ ਜਾਂ ਫਿਰ ਪਿਸ਼ਾਬ ਦੇ ਵਿੱਚ ਆਪਾਂ ਮੱਚ ਕੇ ਆਉਣਾ ਤੇ ਇਹੋ ਜਿਹੀਆਂ ਕਈ ਸਮੱਸਿਆਵਾਂ ਜਿਹੜੀਆਂ ਨੇ ਉਹ ਟੋਟਲ ਉਹ ਗਦੂਦਾਂ ਦੇ ਕਰਕੇ ਆਫਟਰ 50 ਸਾਲ ਦੀ ਉਮਰ ਤੋਂ ਬਾਅਦ ਕਿਸੇ ਵੀ ਆਦਮੀ ਦੇ ਵਿੱਚ ਜੇ ਕੋਈ ਇਹ ਸਮੱਸਿਆ ਹੁੰਦੀ ਹੈ ਤਾਂ ਪਹਿਲਾ ਡਾਇਗਨੋਸਿਸ ਆਪਣਾ ਜਿਹਨੂੰ ਆਪਾਂ ਪ੍ਰੋਸਟੇਟ ਕਹਿ ਦਿੰਦੇ ਹਾਂ ਜਾਂ ਗਦੂਦਾਂ ਦੀ ਸਮੱਸਿਆ ਕਹਿ ਦਿੰਦੇ ਹਾਂ ਸੋ ਇਹ ਬਹੁਤ ਹੀ ਕਾਮਨ ਹੈ ਸੋ ਹਰ ਆਦਮੀ ਦੇ ਲਾਈਫ ਸਟਾਈਲ ਚ ਇਹ ਸਮੱਸਿਆ ਆਏਗੀ ਬਟ ਇਹਦਾ ਜੇ ਪ੍ਰੋਪਰ ਤਰੀਕੇ ਨਾਲ ਆਪਾਂ ਡਾਇਗਨੋਸ ਕਰ ਲਈਏ ਤੇ ਇਹਦਾ ਟ੍ਰੀਟਮੈਂਟ ਬੜੇ ਹੀ ਆਸਾਨੀ ਦੇ ਨਾਲ ਸੰਭਵ ਹੈ ਇਹਦੇ ਡਾਇਗਨੋਸਿਸ ਦੇ ਵਾਸਤੇ ਕੁਝ ਬਹੁਤ ਲੰਬੀ ਚੌੜੀ ਟੈਸਟ ਕਰਾਉਣ ਦੀ ਲੋੜ ਨਹੀਂ ਹੁੰਦੀ ਇੱਕ ਤਾਂ ਆਪਾਂ ਕਲੀਨਿਕਲੀ ਐਗਜ਼ਾਮਿਨ ਕਰਦੇ ਹਾਂ ਪੇਸ਼ੈਂਟ ਨੂੰ ਉਸ ਤੋਂ ਬਾਅਦ ਅਸੀਂ ਇੱਕ 2 ਜਿਹੜੇ ਨੇ ਟੈਸਟ ਕਰਾਉਂਦੇ ਹਾਂ ਬਲੱਡ ਦੇ ਜਿਸ ਤੋਂ ਆਪਾਂ ਨੂੰ ਇਹ ਪਤਾ ਚੱਲਦਾ ਹੈ ਕਿ ਕੋਈ ਇਨਫੈਕਸ਼ਨ ਤਾਂ ਨਹੀਂ ਹੋਈ ਜਾਂ ਗੁਰਦੇ ਠੀਕ ਕੰਮ ਕਰ ਰਹੇ ਨੇ ਕਿਉਂਕਿ ਜੇ ਪ੍ਰੋਸਟੇਟ ਜਾਂ ਗਦੂਦਾਂ ਦੇ ਕਰਕੇ ਪਿਸ਼ਾਬ ਜ਼ਿਆਦਾ ਦੇਰ ਤੱਕ ਫਸਿਆ ਰਹੇ ਜਾਂ ਬਾਹਰ ਨਾ ਆਵੇ ਤਾਂ ਉਹਦੇ ਕਰਕੇ ਬੈਕ ਪ੍ਰੈਸ਼ਰ ਕਰਕੇ ਗੁਰਦੇ ਵੀ ਖਰਾਬ ਹੋ ਸਕਦੇ ਨੇ ਸੋ ਗਦੂਦਾਂ ਦੇ ਜਿਹੜੇ ਸਮੱਸਿਆ ਦੇ ਲਈ ਟੈਸਟ ਜਿਹੜੇ ਆਪਾਂ ਕਰਵਾਉਂਦੇ ਹਾਂ ਉਹ ਬੇਸਿਕਲੀ ਉਹ ਟੈਸਟ ਆਪਾਂ ਇਹੀ ਦੇਖਦੇ ਹਾਂ ਕਿ ਸਾਈਜ਼ ਕੀ ਹੈ ਗਦੂਦਾਂ ਦਾ ਜਿਹੜਾ ਆਪਾਂ ਅਲਟਰਾਸਾਊਂਡ ਤੋਂ ਦੇਖਦੇ ਹਾਂ ਸਾਈਜ਼ ਪਤਾ ਚੱਲਦਾ ਉਹਦੇ ਨਾਲ ਦੂਸਰੀ ਚੀਜ਼ ਆਪਾਂ ਅਲਟਰਾਸਾਊਂਡ ਤੇ ਦੇਖਣੀ ਹੁੰਦੀ ਹੈ ਕਿ ਉਹਦੇ ਕਰਕੇ ਜਦੋਂ ਪਿਸ਼ਾਬ ਕਰਨ ਤੋਂ ਬਾਅਦ ਵੀ ਥੈਲੀ ਦੇ ਵਿੱਚ ਪਿਸ਼ਾਬ ਕਿੰਨਾ ਬਚਦਾ ਇਹਨਾਂ 2 ਫੈਕਟਰਾਂ ਦੇ ਉੱਤੇ ਆਪਾਂ ਜਿਹੜਾ ਹੈ ਇਲਾਜ ਕਰਦੇ ਹਾਂ ਜੇ ਤਾਂ ਸਾਈਜ਼ ਵਧਿਆ ਹੋਇਆ ਤੇ ਜਿਹੜਾ ਪਿਸ਼ਾਬ ਹੈ ਉਹ ਬਾਕੀ ਥੈਲੀ ਦੇ ਵਿੱਚ ਜ਼ਿਆਦਾ ਬਚ ਰਿਹਾ ਉਹਦੇ ਲਈ ਫਿਰ ਆਪਾਂ ਨੈਕਸਟ ਸਟੈਪ ਹੈ ਕਿ ਆਪਾਂ ਉਹਨੂੰ ਕੁਝ ਮੈਡੀਸਿਨਸ ਤੇ ਸ਼ੁਰੂ ਕਰਦੇ ਹਾਂ ਪੇਸ਼ੈਂਟ ਨੂੰ ਔਰ ਉਹ ਮੈਡੀਸਿਨਸ ਜਿਹੜੀਆਂ ਨੇ ਸੇਫ ਹੁੰਦੀਆਂ ਨੇ ਲੰਬੀਆਂ ਚੱਲਦੀਆਂ ਨੇ ਔਰ ਉਹਦੇ ਨਾਲ ਪੇਸ਼ੈਂਟ ਜਿਹੜਾ ਹੈ ਇੱਕ ਐਡੀਕੁਏਟ ਔਰ ਅੱਛੀ ਜ਼ਿੰਦਗੀ ਜਿਹੜੀ ਹੈ ਉਹ ਬਤੀਤ ਕਰਦਾ ਹੈ ਇਹਦੇ ਨਾਲ ਇੱਕ ਇੰਪੋਰਟੈਂਟ ਟੈਸਟ ਜਿਹੜਾ ਮੈਂ ਦੱਸਣਾ ਚਾਹਾਂਗਾ ਜਿਹੜਾ ਆਪਾਂ ਇਹਦੇ ਵਿੱਚ ਕਰਦੇ ਹਾਂ ਉਹਨੂੰ ਕਹਿੰਦੇ PSA ਨਾਮ ਦਾ ਟੈਸਟ PSA ਦਾ ਇੰਗਲਿਸ਼ ਚ ਮਤਲਬ ਹੈ ਪ੍ਰੋਸਟੇਟ ਸਪੈਸੀਫਿਕ ਐਂਟੀਜਨ ਮਤਲਬ ਇਹ ਟੈਸਟ ਇੱਕ ਖੂਨ ਦਾ ਟੈਸਟ ਹੈ ਬਲੱਡ ਟੈਸਟ ਹੈ ਜਿਹੜਾ ਖਾਲੀ ਪੇਟ ਕਰਾਉਂਦੇ ਹਾਂ ਨੋਰਮਲੀ ਆਪਾਂ ਔਰ ਇਹ ਟੈਸਟ ਆਪਾਂ ਨੂੰ ਇੱਕ ਪ੍ਰੈਡਿਕਸ਼ਨ ਦਿੰਦਾ ਹੈ ਕਿ ਜਿਹੜਾ ਗਦੂਦਾਂ ਦੀ ਸਮੱਸਿਆ ਹੈ ਉਹ ਗਦੂਦਾਂ ਦੇ ਨੋਰਮਲ ਵਧਣ ਕਰਕੇ ਹੈ ਜਾਂ ਪ੍ਰੋਸਟੇਟ ਕੈਂਸਰ ਕਰਕੇ ਗਦੂਦਾਂ ਦੇ ਕੈਂਸਰ ਕਰਕੇ ਕਿਉਂਕਿ ਰਿਸਰਚ ਦੇ ਵਿੱਚ ਇਹ ਦੇਖਿਆ ਗਿਆ ਹੈ ਕਿ 100 ਚੋਂ 10% ਮਰੀਜ਼ ਜਿਨ੍ਹਾਂ ਦੇ ਵਿੱਚ ਗਦੂਦਾਂ ਵਧਣ ਕਰਕੇ ਦਿੱਕਤ ਆਉਂਦੀ ਹੈ ਸਿਮਟਮ ਆਉਂਦੀ ਹੈ ਉਹਨਾਂ ਦੇ ਵਿੱਚ ਪ੍ਰੋਸਟੇਟ ਕੈਂਸਰ ਵੀ ਪਾਇਆ ਗਿਆ ਤੋ ਪ੍ਰੋਸਟੇਟ ਕੈਂਸਰ ਦੇ ਜਿਹੜੇ ਲੱਛਣ ਨੇ ਉਹ ਕੋਈ ਅਲੱਗ ਨਹੀਂ ਹੈ ਉਹਨਾਂ ਦੇ ਵਿੱਚ ਵੀ ਇਹੀ ਦਿੱਕਤ ਆਏਗੀ ਮਰੀਜ਼ ਨੂੰ ਸ਼ੁਰੂਆਤ ਦੇ ਵਿੱਚ ਜਦੋਂ ਪ੍ਰੋਸਟੇਟ ਦਾ ਕੈਂਸਰ ਫੈਲਿਆ ਨਹੀਂ ਹੈ ਉਹਦੇ ਵਿੱਚ ਵੀ ਸੇਮ ਪਿਸ਼ਾਬ ਦੀ ਸਮੱਸਿਆ ਆਏਗੀ ਸੇਮ ਬਾਰ ਬਾਰ ਉੱਠਣਾ ਜਾਂ ਪਿਸ਼ਾਬ 'ਚ ਕਿਸੇ ਟਾਈਮ ਖੂਨ ਆ ਜਾਣਾ ਇਹ ਸਮੱਸਿਆ ਆ ਸਕਦੀ ਹੈ ਸੋ ਇਹ ਟੈਸਟ ਕਰਾ ਕੇ ਉਸ ਤੋਂ ਬਾਅਦ ਇਲਾਜ ਜਿਹੜਾ ਮੈਂ ਦੱਸਿਆ ਇਲਾਜ ਦੇ 2 ਤਰੀਕੇ ਨੇ ਜਿੱਦਾਂ ਇੱਕ ਤਾਂ ਦਵਾਈਆਂ ਤੇ ਆਪਾਂ ਪਾ ਦਿੰਦੇ ਹਾਂ ਪੇਸ਼ੈਂਟ ਨੂੰ ਉਹ ਦਵਾਈਆਂ ਲੰਬੀਆਂ ਚੱਲਦੀਆਂ ਨੇ ਸੇਫ ਹੁੰਦੀਆਂ ਨੇ ਔਰ 100 ਚੋਂ 70 ਤੋਂ 80 ਪੇਸ਼ੈਂਟ ਜਿਹੜੇ ਹੈਗੇ ਨੇ ਉਹ ਦਵਾਈਆਂ ਤੇ ਇੱਕ ਅੱਛੀ ਜ਼ਿੰਦਗੀ ਬਤੀਤ ਕਰਦੇ ਨੇ 20% ਮਰੀਜ਼ ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ ਜਾਂ ਤਾਂ ਗਦੂਦਾਂ ਦਾ ਸਾਈਜ਼ ਇੰਨਾ ਕੁ ਜ਼ਿਆਦਾ ਵਧਿਆ

0: ਨਹੀਂ ਹੈਗਾ ਜਿਹਨੂੰ ਆਪਾਂ ਕੱਟ ਆਫ ਕਹਿ ਦਈਏ, ਬਟ ਆਮ ਤੌਰ ਤੇ ਆਪਣਾ ਇਹ ਮੰਨਣਾ ਹੈ ਕਲੀਨਿਕਲੀ ਜੋ ਅਸੀਂ ਐਕਸਪੀਰੀਅੰਸ ਨਾਲ ਦੇਖਦੇ ਹਾਂ ਕਿ 70 ਜਾਂ 80 ਗ੍ਰਾਮ ਦੇ ਉੱਪਰ ਵਾਲੀਆਂ ਜਿਹੜੀਆਂ ਦੁੱਧਾਂ ਨੇ ਉਹਨੂੰ ਕਿਤੇ ਨਾ ਕਿਤੇ ਆਪਰੇਸ਼ਨ ਦੀ ਲੋੜ ਪੈ ਜਾਂਦੀ ਹੈ ਦਵਾਈ ਤੋਂ ਬਾਅਦ ਵੀ। ਸੋ ਇਹੋ ਜਿਹੇ ਪੇਸ਼ੈਂਟਸ ਦੇ ਵਿੱਚ ਫਿਰ ਕਈ ਤਰ੍ਹਾਂ ਦੀਆਂ ਸਰਜਰੀਜ਼ ਨੇ ਜਿਨ੍ਹਾਂ ਦੇ ਵਿੱਚ ਪੁਰਾਣੀ ਸਰਜਰੀ ਦੂਰਬੀਨ ਦੇ ਨਾਲ ਹੁੰਦੀ ਸੀ, ਅੱਜ ਕੱਲ੍ਹ ਉਹ ਲੇਜ਼ਰ ਨਾਲ ਹੁੰਦੀ ਹੈ ਔਰ ਪੇਸ਼ੈਂਟ 1-2 ਦਿਨ 'ਚ ਆਰਾਮ ਨਾਲ ਘਰ ਚਲੇ ਜਾਂਦਾ, ਕੈਥੇਟਰ ਜਾਂ ਪਿਸ਼ਾਬ ਦੇ ਨਾਲ ਹੀ ਉਹਦੀ ਬਾਹਰ ਨਿਕਲ ਜਾਂਦੀ ਹੈ ਔਰ ਉਹ ਇੱਕ ਹੈਲਦੀ ਜੀਵਨ ਜਿਹੜਾ ਹੈ ਉਹ ਵਿਅਸਤ ਕਰ ਸਕਦਾ ਹੈ। ਇਹਦੇ ਨਾਲ ਮੈਂ ਇੱਕ ਚੀਜ਼ ਹੋਰ ਸ਼ਰੋਤਿਆਂ ਨੂੰ ਜਾਗਰੂਕ ਕਰਾਉਣਾ ਚਾਹਾਂਗਾ ਕਿ ਬਹੁਤ ਸਾਰੇ ਪੇਸ਼ੈਂਟ ਇਹ ਕੁਐਸਚਨ ਪੁੱਛਦੇ ਨੇ ਔਰ ਇੱਕ ਲਾਲਸਾ ਆਉਂਦੀ ਹੈ ਦਿਮਾਗ 'ਚ ਕਿ ਮੈਂ ਇੱਕ ਦੁੱਧਾਂ ਦਾ ਜੇ ਇਲਾਜ ਨਾ ਕਰਾਵਾਂ ਤਾਂ ਕੀ ਹੋਏਗਾ
1: ਜੀ,
0: ਕਿ ਜੇ ਮੈਂ ਇਹਨੂੰ ਇਗਨੋਰ ਕਰ ਦੇਵਾਂ ਤਾਂ ਕੀ ਹੋਏਗਾ। ਦੇਖੋ ਉਹਨੂੰ ਆਪਾਂ ਕਹਿ ਦਿੰਦੇ ਕੰਪਲੀਕੇਸ਼ਨਸ। ਸੋ ਜੇ ਆਪਾਂ ਗਦੂਦਾਂ ਦਾ ਇਲਾਜ ਨਹੀਂ ਕਰਾਉਂਦੇ ਤਾਂ ਜਿਹੜੀਆਂ ਗਦੂਦਾਂ ਵਧੀਆਂ ਹੋਈਆਂ ਨੇ ਤੇ ਉਹਦੇ ਕਰਕੇ ਜਿਸ ਤਰ੍ਹਾਂ ਮੈਂ ਦੱਸਿਆ ਕਿ ਅੰਦਰ ਪਿਸ਼ਾਬ ਜਿਹੜਾ ਬਾਹਰ ਨਹੀਂ ਆਉਂਦਾ, ਬਲੈਡਰ ਜਿਹੜਾ ਥੈਲੀ ਹੈ ਪਿਸ਼ਾਬ ਦੀ ਜਿਹਨੂੰ ਮਸਾਨਾ ਕਹਿ ਦਿੰਦੇ ਉਹਦੇ ਵਿੱਚ ਉਹ ਪਿਸ਼ਾਬ ਬਚਿਆ ਰਹਿੰਦਾ, ਜੇ ਉਹ ਬਾਰ ਬਾਰ ਜਾਂ ਲੰਬੇ ਸਮੇਂ ਤੱਕ ਉਹ ਰਹਿੰਦਾ ਹੈ ਤਾਂ ਉਹਦੇ ਨਾਲ ਕਈ ਸਮੱਸਿਆਵਾਂ ਆ ਸਕਦੀਆਂ ਨੇ। ਨੰਬਰ 1 ਹੈ ਕਿ ਉਹਦੇ ਵਿੱਚ ਬਾਰ ਬਾਰ ਇਨਫੈਕਸ਼ਨ ਹੋ ਸਕਦੀ ਹੈ, ਇਨਫੈਕਸ਼ਨ ਹੋਣ ਕਰਕੇ ਬਾਰ ਬਾਰ ਫੀਵਰ ਬੁਖਾਰ ਆ ਸਕਦਾ ਹੈ। ਨੰਬਰ 2 ਪਿਸ਼ਾਬ ਜਿਹੜਾ ਮਸਾਨਾ ਹੈ ਥੈਲੀ ਹੈ ਪਿਸ਼ਾਬ ਦੀ ਉਹਦੇ ਵਿੱਚ ਬਾਰ ਬਾਰ ਇਨਫੈਕਸ਼ਨ ਹੋਣ ਕਰਕੇ ਉਹਦੀ ਜਿਹੜੀ ਅੰਦਰਲੀ ਜਿਹਨੂੰ ਆਪਾਂ ਲਾਈਨਿੰਗ ਕਹਿ ਦਿੰਦੇ ਹਾਂ ਉਹ ਖਰਾਬ ਹੋ ਜਾਂਦੀ ਹੈ ਅਤੇ ਫਿਰ ਬਲੱਡ ਨਿਕਲਦਾ ਪਿਸ਼ਾਬ 'ਚ, ਖੂਨ ਆਉਣਾ, ਇਹ ਇੱਕ ਸਮੱਸਿਆ ਹੋ ਜਾਂਦੀ ਹੈ। ਤੀਸਰਾ ਇਹ ਹੈ ਕਿ ਇਹ ਜਿਹੜਾ ਪਿਸ਼ਾਬ ਉੱਪਰ ਬਚ ਰਿਹਾ ਅਤੇ ਇਨਫੈਕਸ਼ਨ ਹੋ ਰਹੀ ਹੈ, ਇਹ ਬੈਕ ਮਾਰਨਾ ਸ਼ੁਰੂ ਕਰ ਦਿੰਦੀ ਹੈ ਗੁਰਦੇ ਵੱਲ ਨੂੰ ਅਤੇ ਫਿਰ ਗੁਰਦੇ ਦੇ ਵਿੱਚ ਇਨਫੈਕਸ਼ਨ ਜਾ ਸਕਦੀ ਹੈ, ਗੁਰਦੇ ਦੇ ਵਿੱਚ ਇਨਫੈਕਸ਼ਨ ਹੋਣ ਕਰਕੇ ਬੁਖਾਰ ਆ ਸਕਦਾ, ਗੁਰਦਾ ਖਰਾਬ ਹੋ ਸਕਦਾ, ਜਿਹਨੂੰ ਆਪਾਂ ਕਹਿ ਦਿੰਦੇ ਕਿਡਨੀ ਫੇਲੀਅਰ 'ਚ ਪੇਸ਼ੈਂਟ ਜਾ ਸਕਦਾ ਹੈ ਤਾਂ ਉਹਦੀ ਡਾਇਲਿਸਿਸ ਦੀ ਨੌਬਤ ਵੀ ਆ ਸਕਦੀ ਹੈ। ਸੋ ਇੱਕ ਸ਼ੁਰੂਆਤੀ ਇੱਕ ਦਿੱਕਤ ਜੇ ਆਪਾਂ ਉਹਦਾ ਇਲਾਜ ਕਰ ਦਈਏ ਤਾਂ ਇਹ ਫਿਰ ਦਿੱਕਤਾਂ ਜਿਹੜੀਆਂ ਨਹੀਂ ਆਉਣਗੀਆਂ। ਇਹਨੂੰ ਇਗਨੋਰ ਕਰਦੇ ਹਾਂ ਤਾਂ ਇਸ ਸੀਰੀਅਸ ਲੈਵਲ 'ਤੇ ਇਹ ਕੰਪਲੀਕੇਸ਼ਨਸ ਆ ਸਕਦੀਆਂ ਨੇ ਐਂਡ ਪੇਸ਼ੈਂਟ ਦੀ ਮਤਲਬ ਲਾਈਫ ਦਾ ਸਵਾਲ ਵੀ ਪੈਦਾ ਹੋ ਸਕਦਾ। ਸੋ ਮੇਰੀ ਇਹੀ ਬੇਨਤੀ ਹੈ ਕਿ ਤੁਸੀਂ ਕਿਸੇ ਵੀ ਸਮੱਸਿਆ ਨੂੰ, ਬਜ਼ੁਰਗਾਂ ਨੂੰ 50 ਤੋਂ ਬਾਅਦ ਜੇ ਕੋਈ ਪਿਸ਼ਾਬ ਦੀ ਸਮੱਸਿਆ ਹੁੰਦੀ ਹੈ ਤਾਂ ਉਹਨੂੰ ਇਗਨੋਰ ਨਾ ਕੀਤਾ ਜਾਵੇ, ਉਹਨੂੰ ਅਰਲੀਐਸਟ ਪੋਸੀਬਲ ਉਹ ਕਿਸੇ ਮੈਡੀਕਲ ਪ੍ਰੈਕਟੀਸ਼ਨਰ ਨੂੰ ਦਿਖਾਉਣ ਐਂਡ ਉਹਦਾ ਜਲਦੀ ਤੋਂ ਜਲਦੀ ਇਲਾਜ ਜਿਹੜਾ ਨਾ ਉਹ ਸ਼ੁਰੂ ਕਰਾਉਣ।
1: ਜੀ ਡਾਕਟਰ ਸਾਹਿਬ, ਜਿਵੇਂ ਆਪਾਂ ਰੂਟੀਨ ਦੇ ਵਿੱਚ ਟੈਸਟ ਕਰਵਾਉਂਦੇ ਹਾਂ ਹਨਾ, ਤਾਂ ਜਦੋਂ ਹੁਣ ਆਪਾਂ ਗਦੂਦ ਦੀ ਗੱਲ ਕਰਦੇ ਹਾਂ ਕਿੰਨੀ ਸੀਰੀਅਸ ਕੰਪਲੀਕੇਸ਼ਨਸ ਹੋ ਸਕਦੀਆਂ ਨੇ ਹਨਾ, ਜੇ ਆਪਾਂ ਇਲਾਜ ਨਹੀਂ ਕਰਾਉਂਦੇ ਤਾਂ ਵੀ, ਤੇ ਜੇਕਰ ਮੰਨ ਲਓ ਸਮੱਸਿਆ ਹੋ ਜਾਂਦੀ ਹੈ ਤਾਂ ਵੀ ਸਾਡੇ ਲਈ ਇੱਕ ਤਰ੍ਹਾਂ ਨਾਲ ਖਤਰੇ ਵਾਲੀ ਘੰਟੀ ਜਿਹੜੀ ਹੈਗੀ ਹੈ ਵੱਜਦੀ ਹੈ। ਤੇ ਬਾਕੀ ਜਿਵੇਂ ਤੁਸੀਂ ਦੱਸਿਆ ਵੀ ਹਰੇਕ ਨੂੰ ਹੁੰਦੀ ਆ ਇੱਕ ਉਮਰ ਤੋਂ ਬਾਅਦ, ਤਾਂ ਕੀ ਕੋਈ ਇਸ ਤਰ੍ਹਾਂ ਦੇ ਟੈਸਟ ਹੈਗੇ ਆ ਜਿਹੜੇ ਇੱਕ ਖਾਸ ਉਮਰ ਤੋਂ ਬਾਅਦ ਹਰੇਕ ਵਿਅਕਤੀ ਨੂੰ ਆਪਣੇ ਕਰਵਾ ਲੈਣੇ ਚਾਹੀਦੇ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਰੋਤਿਆਂ ਨੂੰ?
0: ਦੇਖੋ ਜੀ, ਮੈਂ ਤੁਹਾਨੂੰ ਦੱਸਿਆ ਕਿ ਗਦੂਦਾਂ ਜਿਹੜੀਆਂ ਨੇ ਨੋਰਮਲ ਬਾਡੀ ਦੇ ਵਿੱਚ ਹੀ ਮਰਦਾਂ ਦੇ ਵਿੱਚ ਹਰ ਇੱਕ ਮਰਦ ਦੇ ਵਿੱਚ ਵਧਣਗੀਆਂ, ਪਰ ਉਹਨਾਂ ਚੋਂ ਸਿਰਫ 50% ਇਹੋ ਜਿਹੇ ਨੇ ਜਿਨ੍ਹਾਂ ਨੂੰ ਉਹ ਸਿਮਟਮਸ ਕਰਦੀਆਂ ਨੇ ਜਾਂ ਕੋਈ ਦਿੱਕਤ ਦਿੰਦੀਆਂ ਨੇ। 50% ਇਹੋ ਜਿਹੇ ਨੇ, ਤੁਸੀਂ ਵੀ ਆਪਣੇ ਘਰਾਂ 'ਚ ਦੇਖਿਆ ਹੋਏਗਾ ਕਿ ਕਈ ਬਜ਼ੁਰਗਾਂ ਨੂੰ ਨਹੀਂ ਪ੍ਰੋਬਲਮ ਆ ਰਹੀ ਹੈ, ਕਈਆਂ ਨੂੰ ਪ੍ਰੋਬਲਮ ਆ ਰਹੀ ਹੈ, ਤਾਂ 50% ਜਿਹੜਾ ਦੇਖਿਆ ਗਿਆ ਸਰਚ ਦੇ ਵਿੱਚ ਕਿ ਉਹਨਾਂ ਨੂੰ ਦਿੱਕਤ ਆਉਂਦੀ ਹੈ, ਤੇ ਜਦੋਂ ਦਿੱਕਤ ਆਉਂਦੀ ਹੈ ਤਾਂ ਉਹ ਆਪਣੇ ਆਪ ਹੀ ਡਾਕਟਰ ਕੋਲ ਪ੍ਰੈਜ਼ੈਂਟ ਕਰਦੇ ਨੇ। ਸੋ ਗਦੂਦਾਂ ਵਾਸਤੇ ਕੋਈ ਇੱਦਾਂ ਦੇ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਕੋਈ ਡਾਇਗਨੋਸਟਿਕ ਇਨੀਸ਼ੀਅਲ ਟੈਸਟ ਜਾਂ ਪ੍ਰੋਗਨੋਸਟਿਕ ਟੈਸਟ ਇਹਨੂੰ ਕਹਿ ਦਿੰਦੇ ਕਿ ਪਤਾ ਚੱਲ ਜਾਵੇ, ਉਹ ਕੋਈ ਇਹੋ ਜਿਹਾ ਟੈਸਟ ਹੈ ਵੀ ਨਹੀਂ ਔਰ ਉਹਦੀ ਕੋਈ ਰਿਕਮੈਂਡੇਸ਼ਨ ਵੀ ਨਹੀਂ ਹੈ। ਹਾਂ, ਜਿਹੜਾ ਮੈਂ PSA ਟੈਸਟ ਦੀ ਗੱਲ ਕੀਤੀ ਹੈ ਕਿ ਪ੍ਰੋਸਟੇਟ ਕੈਂਸਰ ਜਿਹੜਾ ਹੈ ਉਹ ਇੱਕ ਤਰ੍ਹਾਂ ਦਾ ਜੈਨੈਟਿਕ ਵੀ ਹੈ, ਉਹ ਫੈਮਿਲੀਜ਼ 'ਚ ਵੀ ਰਨ ਕਰਦਾ। ਤੋ ਜੇ ਕਿਸੇ ਪਰਿਵਾਰ ਦੇ ਵਿੱਚ ਕਿਸੇ ਦੇ ਫਾਦਰ ਨੂੰ ਜਾਂ ਕਿਸੇ ਦੇ ਗ੍ਰੈਂਡ ਫਾਦਰ ਨੂੰ ਪ੍ਰੋਸਟੇਟ ਕੈਂਸਰ ਹੋਇਆ ਸੀ, ਉਹਦੇ ਵਿੱਚ ਅਸੀਂ ਇਹ ਰਿਕਮੈਂਡ ਕਰਦੇ ਹਾਂ ਕਿ ਉਹਨਾਂ ਨੂੰ PSA ਦਾ ਟੈਸਟ 45 ਸਾਲ ਦੀ ਉਮਰ ਤੋਂ ਬਾਅਦ ਹਰ ਸਾਲ ਬਲੱਡ ਟੈਸਟ ਜਿਹੜਾ ਉਹ ਕਰਵਾਉਣਾ ਚਾਹੀਦਾ। ਜੇ ਕਿਸੇ ਦੇ ਪਰਿਵਾਰ 'ਚ ਪ੍ਰੋਸਟੇਟ ਕੈਂਸਰ ਦੀ ਸਮੱਸਿਆ ਨਹੀਂ ਸੀ ਤਾਂ ਫਿਰ ਉਹਨੂੰ 50 ਸਾਲ ਤੋਂ ਬਾਅਦ ਹਰ ਸਾਲ ਇਹ ਵਾਲਾ PSA ਦਾ ਟੈਸਟ ਕਰਵਾਉਣਾ ਚਾਹੀਦਾ, ਤਾਂ ਕਿ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਗਦੂਦਾਂ ਵਧਣ ਦੇ ਵਿੱਚ 10% ਪ੍ਰੋਸਟੇਟ ਜਾਂ ਗਦੂਦ ਦੇ ਕੈਂਸਰ ਦਾ ਵੀ ਰਿਸਕ ਰਹਿੰਦਾ ਹੈ, ਉਹ ਰਿਸਕ ਆਪਾਂ ਇਹ ਟੈਸਟ ਨਾਲ ਕਵਰ ਕਰਕੇ ਉਹਨੂੰ ਜਿੰਨਾ ਜਲਦੀ ਹੋ ਸਕੇ ਡਾਇਗਨੋਸ ਕਰੀਏ ਤੇ ਉਹਦਾ ਜਲਦੀ ਤੋਂ ਜਲਦੀ ਇਲਾਜ ਸੰਭਵ ਕਰੀਏ। ਅਰਲੀ ਸਟੇਜ 'ਚ ਜੇ ਇਲਾਜ ਹੋਏਗਾ ਤੇ 100% ਮਰੀਜ਼ ਠੀਕ ਹੋ ਜਾਂਦਾ। ਸੋ ਗਦੂਦਾਂ ਵਾਸਤੇ ਐਸ ਸੱਚ ਕੋਈ ਪ੍ਰੋਗਨੋਸਟਿਕ ਟੈਸਟ ਨਹੀਂ ਹੈ, ਪ੍ਰੋਸਟੇਟ ਕੈਂਸਰ ਨੂੰ ਡਾਇਗਨੋਸ ਕਰਨ ਵਾਸਤੇ PSA ਜ਼ਰੂਰ ਕਰਨਾ ਚਾਹੀਦਾ।
1: ਜੀ, ਤੇ ਹੁਣ ਸਰ ਜੇ ਆਪਾਂ ਕੈਂਸਰ ਦੀ ਗੱਲ ਕਰੀਏ, ਗਦੂਦ ਦਾ ਕੈਂਸਰ ਹੈ ਜਿਹੜਾ, ਕਿੰਨਾ ਕੁ ਖਤਰਨਾਕ ਹੋ ਸਕਦਾ ਕਿਸੇ ਲਈ?
0: ਦੇਖੋ ਜੀ, ਗਦੂਦ ਦਾ ਕੈਂਸਰ ਜਿਹੜਾ ਹੈ ਉਹ ਸਟੇਜ ਵਾਈਜ਼ ਡਿਪੈਂਡ ਕਰਦਾ ਕਿ ਕਿਹੜੀ ਸਟੇਜ ਤੇ ਡਾਇਗਨੋਸ ਹੁੰਦਾ। ਜੇ ਤਾਂ ਉਹਨੂੰ ਆਪਾਂ ਪਹਿਲੀ ਸਟੇਜ 'ਚ ਅਰਲੀ ਸਟੇਜ 'ਚ ਫੜ ਲੈਂਦੇ ਹਾਂ ਤਾਂ ਉਹਦਾ ਇਲਾਜ 100% ਸੰਭਵ ਹੈ। ਜੇ ਉਹ 4th stage 'ਚ ਆਉਂਦਾ ਹੈ ਔਰ ਕਿਸੇ ਕੰਪਲੀਕੇਸ਼ਨ ਨਾਲ ਆਉਂਦਾ ਹੈ ਤਾਂ ਫਿਰ ਉਹ ਡੈਡਲੀ ਹੈ। ਸੋ ਪਰ ਇੱਕ ਚੀਜ਼ ਇਸ ਕੈਂਸਰ ਲਈ ਜਿਹੜੀ ਰਿਸਰਚ ਦੇਖੀ ਗਈ ਕਿ ਇਹ ਬੜਾ ਹੀ ਸਲੋ ਗਰੋਇੰਗ ਕੈਂਸਰ ਹੈ। ਇੱਕ ਰਿਸਰਚ ਹੋਈ ਸੀ ਜਿਹਦੇ ਵਿੱਚ ਸਾਇੰਟਿਸਟਾਂ ਨੇ ਕੀ ਕੀਤਾ ਕਿ ਹਰ ਪੇਸ਼ੈਂਟ ਜਦੋਂ ਡੈਥ ਹੁੰਦੀ ਸੀ ਕਿਸੇ ਨੋਰਮਲ ਬਜ਼ੁਰਗ ਦੀ, 50 ਸਾਲ, 60 ਸਾਲ, 70 ਸਾਲ, 80 ਸਾਲ, ਇਹਨਾਂ ਦੇ ਜਿਹੜੇ ਗਦੂਦ ਨੇ ਉਹਨਾਂ ਦੀ ਬਾਇਓਪਸੀ ਲੈਣੀ ਸ਼ੁਰੂ ਕਰਦੀ ਡੈਥ ਤੋਂ ਬਾਅਦ ਨੋਰਮਲ ਬਜ਼ੁਰਗਾਂ ਦੀ। ਉਹਦੇ ਵਿੱਚ ਇਹ ਪਾਇਆ ਗਿਆ ਕਿ

ਵਧੀ, ਉਵੇਂ ਉਵੇਂ ਪਰਸੈਂਟੇਜ ਆਫ ਪ੍ਰੋਸਟੇਟ ਕੈਂਸਰ ਦਾ ਰਿਸਕ ਪੇਸ਼ੈਂਟ 'ਚ ਵਧਿਆ। ਸੋ ਇਹ ਜਿੰਦਾ ਆਦਮੀਆਂ ਦੇ ਵਿੱਚ ਵੀ ਰਿਸਕ ਉੱਦਾਂ ਹੀ ਹੈ ਕਿ ਜਿਵੇਂ ਜਿਵੇਂ ਜੇ 50 ਸਾਲ ਦੀ ਏਜ ਜਾਂ 60 ਸਾਲ, 70 ਸਾਲ, 80 ਸਾਲ, 90 ਸਾਲ, ਜਿਵੇਂ ਜਿਵੇਂ ਬਜ਼ੁਰਗ ਦੀ ਏਜ ਵਧੇਗੀ, ਉਹਦੇ ਵਿੱਚ ਪਰਸੈਂਟੇਜ ਆਫ ਚਾਂਸ ਪ੍ਰੋਸਟੇਟ ਕੈਂਸਰ ਹੋਣ ਦਾ ਜਿਹੜਾ ਹੈ ਉਹ ਜ਼ਿਆਦਾ ਹੋ ਜਾਂਦਾ। ਔਰ ਅੱਜ ਦੀ ਡੇਟ ਦੇ ਵਿੱਚ ਜਿਹੜਾ ਪ੍ਰੋਸਟੇਟ ਕੈਂਸਰ ਹੈ ਉਹ 100 ਚੋਂ 50 ਮਰੀਜ਼ਾਂ ਦੇ ਵਿੱਚ PSA ਟੈਸਟ ਨਾਲ ਡਾਇਗਨੋਸ ਹੁੰਦਾ, ਨਾ ਕਿ ਕਿਸੇ ਸਿਮਟਮ ਨਾਲ। ਸੋ

0: ਇਹ ਟੈਸਟ ਨਾਲ ਡਾਇਗਨੋਸ ਹੁੰਦਾ ਨਾ ਕਿ ਕਿਸੇ ਸਿੰਪਟਮ ਨਾਲ। ਸੋ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਟੈਸਟ ਨਾਲ ਡਾਇਗਨੋਸ ਹੋਇਆ ਬਿਨਾਂ ਕਿਸੇ ਪ੍ਰੈਜੈਂਟੇਸ਼ਨ ਦੇ। ਸੋ ਬੜਾ ਹੀ ਸਲੋ ਗਰੋਇੰਗ ਕੈਂਸਰ ਹੈ, ਕਈ ਮਰੀਜ਼ਾਂ ਨੂੰ ਪਤਾ ਵੀ ਨਹੀਂ ਲੱਗਦਾ, ਕਈ ਪੇਸ਼ੈਂਟਸ ਦੀ ਜ਼ਿੰਦਗੀ ਜੇ 70 ਸਾਲ ਤੋਂ ਕਈ ਵਾਰ ਕੈਂਸਰ ਰਹਿ ਵੀ ਜਾਂਦਾ ਪਤਾ ਨਹੀਂ ਚੱਲਦਾ। ਹਾਂ, ਡਾਇਗਨੋਸ ਕਰਨ ਲਈ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਜਿਹੜੇ ਪ੍ਰੈਜੈਂਟੇਸ਼ਨ ਹੈ, ਜਿਹੜੇ ਸਿੰਪਟਮ ਆਣਗੇ, ਜਿਹੜੀ ਦਿੱਕਤ ਆਏਗੀ, ਉਹ ਸੇਮ ਉੱਦਾਂ ਹੀ ਆਏਗੀ ਜਿੱਦਾਂ ਗਦੂਦਾਂ ਦੀ ਪ੍ਰੋਬਲਮ ਹੈ। ਜੇ ਪਹਿਲੀ ਦੋ ਸਟੇਜ ਹੈਗੀਆਂ ਨੇ, ਜੇ ਇਹ ਕੈਂਸਰ ਤੀਸਰੀ ਸਟੇਜ 'ਚ ਪਹੁੰਚ ਗਿਆ, ਤੀਸਰੀ ਸਟੇਜ ਆਪਾਂ ਕਹਿ ਦਿੰਦੇ ਹਾਂ ਜਦੋਂ ਕਦੂਤ ਚੋਂ ਨਿਕਲ ਕੇ ਉਹਦੇ ਆਸ ਪਾਸ ਵਾਲੇ ਔਰਗਨਸ, ਜਿਹਦੇ ਚ ਮਸਾਨਾ ਬਲੈਡਰ ਹੁੰਦਾ ਜਾਂ ਲੈਟਰਿਨ ਦਾ ਰਸਤਾ ਜਿਹਨੂੰ ਰੈਕਟਮ ਕਹਿ ਦਿੰਦੇ ਹਾਂ ਆਪਾਂ, ਜੇ ਉਹਦੇ ਵਿੱਚ ਪ੍ਰਵੇਸ਼ ਕਰ ਗਿਆ ਜਾਂ ਉਹਦੇ 'ਚ ਫੈਲ ਗਿਆ, ਫਿਰ ਇਹ ਉਸ ਦੂਸਰੇ ਸਿੰਪਟਮਸ ਜਿਹਦੇ ਵਿੱਚ ਲੈਟਰਿਨ ਦੀ ਸਮੱਸਿਆ ਹੋਣੀ ਜਾਂ ਲੈਟਰਿਨ 'ਚ ਖੂਨ ਆਉਣਾ ਜਾਂ ਫਿਰ ਪਿਸ਼ਾਬ 'ਚ ਖੂਨ ਵੱਧ ਜਾਣਾ, ਤੇ ਜਾਂ ਚੌਥੀ ਸਟੇਜ ਜਦੋਂ ਇਹ ਬਲੱਡ 'ਚ ਚਲੇ ਜਾਂਦਾ, ਖੂਨ 'ਚ ਫੈਲ ਕੇ ਤੇ ਬਾਕੀ ਅੰਗਾਂ 'ਚ ਚਲੇ ਜਾਂਦਾ, ਜਿਹਦੇ ਵਿੱਚ ਮੋਸਟ ਕਾਮਨ ਇਹ ਫੈਲਦਾ ਹੱਡੀਆਂ 'ਚ। ਤੋ ਜੇ ਕਿਸੇ ਵੀ ਬਜ਼ੁਰਗ ਨੂੰ ਜੇ ਪ੍ਰੋਸਟੇਟ ਦੀ ਸਮੱਸਿਆ ਹੈ ਤੇ ਉਹਦਾ PSA ਵਧਿਆ ਹੋਇਆ ਹੈ, ਨੋਰਮਲ PSA ਆਪਾਂ 4 ਤੱਕ ਲੈਂਦੇ ਹਾਂ, 4 ਯੂਨਿਟਸ ਹੁੰਦਾ, ਜੇ 4 ਤੋਂ ਉੱਪਰ ਵੱਧ ਜਾਂਦਾ ਹੈ, ਪਲੱਸ ਉਹਨੂੰ ਗਦੂਦਾਂ ਦੇ ਸਿੰਪਟਮਸ ਆ ਰਹੇ ਨੇ, ਪਲੱਸ ਉਹਨੂੰ ਹੱਡੀਆਂ ਦੀ ਵੀਕਨੈਸ, ਖਾਸ ਕਰਕੇ ਰੀੜ ਦੀ ਹੱਡੀ 'ਚ ਕਮਜ਼ੋਰੀ ਜਿਹਨੂੰ ਆਪਾਂ ਟੂਈ ਦੀ ਪ੍ਰੋਬਲਮ ਕਹਿ ਦਿੰਦੇ ਹਾਂ, ਜਾਂ ਚੂਲੇ ਦੀ ਹੱਡੀ ਦੇ ਦਰਦ, ਅਸਹਿਨੀਆ ਦਰਦ, ਇਹ ਹੋਵੇ ਤਾਂ ਉਹਦੇ ਵਿੱਚ ਆਪਾਂ ਨੂੰ ਉਹਦਾ ਇਮੀਡੀਏਟਲੀ ਸਕੈਨ ਕਰਾ ਕੇ ਦੇਖਣਾ ਚਾਹੀਦਾ, ਕਿਉਂਕਿ ਸਭ ਤੋਂ ਜ਼ਿਆਦਾ ਫੈਲਦਾ ਪ੍ਰੋਸਟੇਟ ਕੈਂਸਰ ਜਾਂ ਗਦੂਦ ਦਾ ਕੈਂਸਰ ਹੱਡੀਆਂ 'ਚ ਹੈ, ਔਰ ਮੋਸਟ ਕਾਮਨਲੀ ਰੀੜ ਦੀ ਹੱਡੀ 'ਚ ਜਾਂਦਾ, ਉਸ ਤੋਂ ਬਾਅਦ ਬਾਕੀ ਹੱਡੀਆਂ 'ਚ, ਅਤੇ ਉਸ ਤੋਂ ਬਾਅਦ ਲਿਵਰ ਜਾਂ ਲੰਗਸ, ਫੇਫੜਿਆਂ 'ਚ ਜਾਂਦਾ। ਚੌਥੀ ਸਟੇਜ 'ਚ ਜਦੋਂ ਇਹ ਕੈਂਸਰ ਪਹੁੰਚ ਜਾਂਦਾ, ਤਾਂ ਜੋ ਰਿਸਰਚ ਹੋਈ ਹੈ ਉਹਦੇ ਵਿੱਚ ਇਹ ਪਾਇਆ ਗਿਆ ਕਿ ਐਵਰੇਜ ਲਾਈਫ ਸਪੈਨ ਫਿਰ ਬੰਦੇ ਦਾ 4 ਤੋਂ 5 ਸਾਲ ਰਹਿ ਜਾਂਦਾ। ਉਹਦੇ ਵਿੱਚ ਕਈ ਨਵੀਆਂ ਟ੍ਰੀਟਮੈਂਟਸ, ਕਈ ਦਵਾਈਆਂ ਆ ਰਹੀਆਂ ਨੇ, ਜਿਹੜਾ ਕਿ ਜੇ ਆਪਾਂ ਉਹਨੂੰ ਫੋਲੋ ਕਰੀਏ ਤਾਂ ਸ਼ਾਇਦ 1 ਸਾਲ ਹੋਰ ਜ਼ਿੰਦਗੀ ਮਿਲ ਜਾਂਦੀ ਹੈ, ਪਰ ਚੌਥੀ ਸਟੇਜ ਡੈਫੀਨੇਟਲੀ ਖਤਰਨਾਕ ਹੈ। ਸੋ ਇਹਦਾ ਡਾਇਗਨੋਸਿਸ ਜਿਹੜਾ ਮੈਂ ਦੱਸ ਰਿਹਾ ਤੁਹਾਨੂੰ ਕਿ ਅਰਲੀ ਸਟੇਜ 'ਤੇ ਹੋਵੇ, ਜੇ ਪਹਿਲੀਆਂ 2 ਸਟੇਜਾਂ 'ਤੇ ਆਪਾਂ ਇਹਨੂੰ ਫੜ ਲਈਏ ਇਸ ਕੈਂਸਰ ਨੂੰ, ਤਾਂ ਫਿਰ ਆਪਾਂ ਬੜੇ ਆਰਾਮ ਨਾਲ ਓਪਰੇਸ਼ਨ ਕਰਕੇ, ਜਿਹਨੂੰ ਆਪਾਂ ਪ੍ਰੋਸਟੇਟੈਕਟਮੀ ਕਹਿ ਦਿੰਦੇ ਹਾਂ, ਪੂਰੀਆਂ ਗਦੂਦਾਂ ਕੱਢ ਦਿੰਦੇ ਹਾਂ, ਅਤੇ ਪੇਸ਼ੈਂਟ ਇੱਕ ਹੈਲਦੀ ਲਾਈਫ ਸਟਾਈਲ, ਅੱਜ ਕੱਲ੍ਹ ਰੋਬੋਟ ਨਾਲ ਸਰਜਰੀ ਹੁੰਦੀ ਹੈ ਇਹ, ਅਤੇ ਇੱਕ ਹੈਲਦੀ ਲਾਈਫ ਸਟਾਈਲ ਜਿੰਦਾ। ਜੇ ਤੀਸਰੀ ਸਟੇਜ 'ਚ ਪਹੁੰਚ ਜਾਂਦਾ ਤਾਂ ਫਿਰ ਰੇਡੀਓਥੈਰੇਪੀ, ਜਿਹਨੂੰ ਆਪਾਂ ਸੇਕੇ ਕਹਿ ਦਿੰਦੇ, ਉਹਦਾ ਰੋਲ ਆ ਜਾਂਦਾ। ਜੇ ਚੌਥੀ ਸਟੇਜ ਚਲੇ ਜਾਂਦਾ ਤਾਂ ਫਿਰ ਹਾਰਮੋਨ ਥੈਰੇਪੀ ਹੁੰਦੀਆਂ ਨੇ, ਜਾਂ ਫਿਰ ਜਿਸ ਤਰ੍ਹਾਂ ਜਿਹੜੇ ਜਿਹੜੇ ਅੰਗ 'ਚ ਗਿਆ ਉਹਦੇ ਹਿਸਾਬ ਨਾਲ ਕੀਮੋਥੈਰੇਪੀ ਸ਼ੁਰੂ ਹੋ ਜਾਂਦੀ ਹੈ। ਸੋ ਹਰ ਸਟੇਜ ਦੇ ਵਿੱਚ ਟ੍ਰੀਟਮੈਂਟ ਅਲੱਗ ਹੈ, ਬਟ PSA ਟੈਸਟ ਮੈਂ ਸਾਰਿਆਂ ਨੂੰ ਇੱਕ ਰਿਕੁਐਸਟ ਕਰਾਂਗਾ, ਜਿੰਨੇ ਵੀ ਸਰੋਤੇ ਨੇ ਤੁਹਾਡੇ, ਕਿ 50 ਸਾਲ ਦੀ ਉਮਰ ਤੋਂ ਬਾਅਦ ਹਰ ਬਜ਼ੁਰਗ ਦਾ PSA ਟੈਸਟ ਜਿਹੜਾ ਹੈ, ਉਹ ਇੱਕ ਬੜਾ ਕਾਮਨ ਟੈਸਟ ਹੈ, ਕਾਮਨ ਲੈਬੋਰਟਰੀ 'ਚ ਹੋ ਜਾਂਦਾ ਜਾਂ ਸਰਕਾਰੀ ਹਸਪਤਾਲ ਏਮਸ 'ਚ ਹੋ ਜਾਂਦਾ, 2 ਘੰਟੇ 'ਚ ਉਹਦੀ ਰਿਪੋਰਟ ਆ ਜਾਂਦੀ ਹੈ, ਉਹ ਜ਼ਰੂਰ ਕਰਵਾਓ, ਤਾਂ ਕਿ ਜੇ ਕੋਈ ਕੈਂਸਰ ਹੈ ਤਾਂ ਉਹਨੂੰ ਆਪਾਂ ਅਰਲੀਸਟ ਸਟੇਜ 'ਤੇ ਫੜ ਸਕੀਏ, ਤਾਂ ਉਹਦਾ ਫਿਰ ਟ੍ਰੀਟਮੈਂਟ ਸੰਭਵ ਹੈ ਅਤੇ ਆਪਣੀ ਜਾਨ ਆਪਾਂ ਬਚਾ ਸਕਦੇ ਹਾਂ।
1: ਡਾਕਟਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਕਿ ਤੁਹਾਡੇ ਡਿਪਾਰਟਮੈਂਟ ਦੇ ਤਹਿਤ ਜਾਂ ਜੋ ਤੁਸੀਂ ਰੋਜ਼ਮਰਾ ਦੀ ਜ਼ਿੰਦਗੀ 'ਚ ਮਰੀਜ਼ ਦੇਖਦੇ ਹੋ, ਉਹਦੇ ਵਿੱਚ ਜੋ ਅਸੀਂ ਔਰਤਾਂ ਦੇ ਨਾਲ ਸੰਬੰਧੀ ਗੱਲ ਕਰਦੇ ਸੀ ਕਿ ਬਾਂਝਪਨ ਦੀ ਸਮੱਸਿਆ ਸੀ ਔਰਤਾਂ ਨੂੰ, ਹਨਾ, ਉਹ ਵੀ ਤੁਹਾਡੇ ਕੋਲ ਮਰੀਜ਼ ਆਉਂਦੇ ਹੋਣਗੇ, ਜਾਂ ਫਿਰ ਸ਼ਾਇਦ ਗਾਇਨਾਕੋਲੋਜਿਸਟ ਨੇ ਜਿਸ ਤਰ੍ਹਾਂ ਔਰਤ ਰੋਗਾਂ ਦੇ ਮਾਹਿਰ ਡਾਕਟਰ ਉਹਨਾਂ ਕੋਲ ਚਲੇ ਜਾਂਦੇ ਹੋਣਗੇ। ਤੇ ਇੱਕ ਅੱਜ ਕੱਲ੍ਹ ਹੋਰ ਵਰਤਾਰਾ ਦੇਖਣ ਦੇ ਵਿੱਚ ਆਉਂਦਾ ਕਿ ਇਹ ਜਿਹੜੀ ਸਮੱਸਿਆ ਹੈ ਇਹ ਸਿਰਫ ਔਰਤਾਂ ਨੂੰ ਨਹੀਂ ਹੈਗੀ, ਮਰਦਾਂ ਦੇ ਵਿੱਚ ਵੀ ਅੱਜ ਕੱਲ ਇਹ ਸਮੱਸਿਆ ਦੇਖਣ ਦੇ ਵਿੱਚ ਆ ਰਹੀ ਹੈ। ਪਹਿਲਾਂ ਜਿਵੇਂ ਅਸੀਂ ਦੇਖਦੇ ਸੀ, ਜਿਵੇਂ ਪਿੰਡਾਂ 'ਚ ਨਿਗਾਹ ਮਾਰ ਕੇ ਦੇਖੀਏ, ਕੋਈ ਟਾਵਾਂ ਟਾਵਾਂ ਘਰ ਹੁੰਦਾ ਸੀ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਸੀ ਜਾਂ ਕਿਸੇ ਕਾਰਨ ਕਰਕੇ ਦੂਜਾ ਵਿਆਹ ਕਰਾਉਣਾ ਪੈਂਦਾ ਸੀ, ਪਰ ਅੱਜ ਕੱਲ ਅਸੀਂ ਦੇਖਦੇ ਹਾਂ ਵੀ ਕਿੰਨੇ ਜ਼ਿਆਦਾ IVF ਸੈਂਟਰ ਖੁੱਲ੍ਹ ਗਏ ਨੇ। ਇਹਦਾ ਮਤਲਬ ਜ਼ਰੂਰਤ ਹੈ ਲੋਕਾਂ ਨੂੰ, ਜਾਂ ਫਿਰ ਲੋਕਾਂ ਨੂੰ ਇਹ ਸਮੱਸਿਆਵਾਂ ਆ ਰਹੀਆਂ ਨੇ ਬੱਚੇ ਪੈਦਾ ਕਰਨ ਦੇ ਵਿੱਚ, ਇਸੇ ਕਰਕੇ ਇਸ ਤਰ੍ਹਾਂ ਦੇ ਸੈਂਟਰ ਨੇ ਜਿਹੜੇ ਬਹੁਤ ਜ਼ਿਆਦਾ ਗਰੋ ਕਰ ਰਹੇ ਨੇ। ਸੋ ਤੁਸੀਂ ਕਿਰਪਾ ਕਰਕੇ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਕਿ ਮਰਦਾਂ ਦੇ ਵਿੱਚ ਇਹ ਜਿਹੜੀ ਬਾਂਝਪਨ ਦੀ ਸਮੱਸਿਆ ਹੁੰਦੀ ਆ ਇਹ ਕਿਵੇਂ ਪਤਾ ਲੱਗਦੀ ਹੈ ਜੀ?
0: ਜੀ, ਇਨਫਰਟਿਲਿਟੀ ਜਿਹਨੂੰ ਆਪਾਂ ਬਾਂਝਪਨ ਕਹਿ ਦਿੰਦੇ ਹਾਂ, ਇਹਦੇ ਵਿੱਚ ਜਿਹੜੇ ਕਾਰਨ ਨੇ ਉਹ ਮਰਦਾਂ ਦੇ ਵੀ ਹੋ ਸਕਦੇ ਨੇ, ਔਰਤਾਂ ਦੇ ਵੀ ਹੋ ਸਕਦੇ ਨੇ, ਤੇ ਦੋਨਾਂ ਦੇ ਕੰਬਾਈਂਡ ਵੀ ਹੋ ਸਕਦੇ ਨੇ। ਜਿਹੜੀ ਰਿਸਰਚ ਹੋਈ ਹੈ ਉਹਦੇ ਵਿੱਚ ਇਹ ਪਤਾ ਚੱਲਿਆ ਕਿ 30-40% ਜਿਹੜੇ ਨੇ ਉਹ ਮਰਦਾਂ ਦੇ ਕਾਰਨ ਹੁੰਦੇ ਨੇ, ਇਸ ਤਰ੍ਹਾਂ ਸੇਮ 25-30%, 40% ਫੀਮੇਲਸ ਕਰਕੇ ਹੁੰਦੇ ਨੇ, ਔਰ ਸੇਮ 30% ਜਿਹੜੇ ਨੇ ਕੰਬਾਈਂਡ ਫੈਕਟਰ ਹੁੰਦੇ ਨੇ। ਅੱਜ ਤੋਂ ਪਹਿਲਾਂ ਜੋ ਤੁਸੀਂ ਕਹਿ ਰਹੇ ਹੋ ਸੋਸਾਇਟੀ ਦੇ ਵਿੱਚ ਸੋਸ਼ਲ ਸਟਿਗਮਾ ਕਹਿ ਲਓ ਜਾਂ ਮਰਦਾਨਗੀ ਦਾ ਲੈਵਲ ਕਹਿ ਲਓ ਕਿ ਆਪਾਂ ਲੋਕੀ ਨਹੀਂ ਗੱਲ ਕਰਦੇ ਸੀ ਇਸ ਬਾਰੇ, ਪਰ ਹੁਣ OPD ਦੇ ਵਿੱਚ ਜੇ ਮੈਂ ਤੁਹਾਨੂੰ ਦੱਸਾਂ ਤਾਂ 100 ਮਰੀਜ਼ਾਂ ਦੇ ਪਿੱਛੇ ਡੇਲੀ ਕਮ ਸੇ ਕਮ 5 ਜਾਂ 10 ਮਰੀਜ਼ ਇਹੋ ਜਾਂਦੇ ਨੇ ਜਿਹੜੇ ਮਰਦਾਂ ਦੇ ਬਾਂਝਪਨ ਦੇ ਹੁੰਦੇ ਨੇ, ਕਿਉਂਕਿ ਔਰਤਾਂ ਦਾ ਜਿਹੜਾ ਬਾਂਝਪਨ ਦਾ ਉਹਦੀ ਗੱਲ ਤਾਂ ਪਹਿਲਾਂ ਵੀ ਹੁੰਦੀ ਆਈ ਹੈ, ਤੇ ਉਹਦਾ ਇਲਾਜ ਜਿਹੜੇ ਨੇ ਉਹ ਗਾਇਨੀਕੋਲੋਜਿਸਟ ਜਿਹੜੇ ਲੇਡੀਜ਼ ਡਾਕਟਰ ਨੇ ਉਹ ਕਰਦੇ ਨੇ। ਜਿਹੜਾ ਮਰਦਾਂ ਦਾ ਬਾਂਝਪਨ ਹੈ, ਇਨਫਰਟਿਲਿਟੀ ਹੈ, ਉਹ ਯੂਰੋਲੋਜੀ ਦੇ ਵਿੱਚ ਅਸੀਂ ਦੇਖਦੇ ਹਾਂ, ਉਹਦੇ ਬਹੁਤ ਕਾਰਨ ਨੇ। ਅੱਜ ਕੱਲ ਇਹ ਸਮੱਸਿਆ ਕਿਉਂ ਵਧੀ ਹੈ, ਉਹਦਾ ਕਾਰਨ ਜਿਹੜਾ ਰਿਸਰਚ ਇਹ ਪਾਇਆ ਗਿਆ ਉਹ ਹੈਗਾ ਸਟ੍ਰੈਸ। ਆਪਣਾ ਜਿਹੜਾ ਲਾਈਫ ਸਟਾਈਲ ਦਿਨਚਰੀਆ ਅੱਜ ਦੀ ਡੇਟ 'ਚ ਜਿਹੜੀ ਚੇਂਜ ਹੋਈ ਹੈ, ਫਾਸਟ ਲਾਈਫ ਹੈ, ਸਟ੍ਰੈਸਫੁਲ ਲਾਈਫ ਹੈ, ਆਪਣੇ ਕੋਲ ਆਪਣੇ ਵਾਸਤੇ ਟਾਈਮ ਨਹੀਂ ਹੈਗਾ, ਆਪਾਂ ਐਡੀਕੁਏਟ ਸਲੀਪ ਨਹੀਂ ਲੈਂਦੇ, ਸੌਂਦੇ ਨਹੀਂ ਹੈ, ਆਪਾਂ ਦਿਮਾਗ 'ਤੇ ਸਟ੍ਰੈਸ, ਚਾਹੇ ਕੰਮ ਦੀ ਹੋਵੇ ਚਾਹੇ ਪਰਸਨਲ

0: ਤਰ੍ਹਾਂ ਦਾ ਓਵਰਆਲ ਸਰੀਰ ਦੇ ਉੱਤੇ ਮਾਨਸਿਕ ਤੇ ਸਰੀਰਕ ਦੋਨੋਂ ਤਰ੍ਹਾਂ ਦਾ ਜਿਹੜਾ ਸਟ੍ਰੈਸ ਹੈਗਾ ਉਹ ਬਹੁਤ ਕਾਮਨ ਕੌਜ਼ ਹੈ ਜਿਹੜਾ ਕਿ ਇਨਫਰਟਿਲਿਟੀ ਕਰਦਾ। ਇਸ ਤੋਂ ਇਲਾਵਾ ਕਈ ਪੇਸ਼ੈਂਟਸ ਜਿੱਥੇ ਮੈਂ ਦੱਸਿਆ ਤੁਹਾਨੂੰ ਸ਼ੂਗਰ ਦੇ ਮਰੀਜ਼ ਨੇ, ਬਲੱਡ ਪ੍ਰੈਸ਼ਰ ਦੀਆਂ ਕਈ ਦਵਾਈਆਂ ਨੇ ਜਿਹੜੀਆਂ ਦੇਖਿਆ ਗਿਆ ਹੈ ਕਿ ਜੇ ਲੰਬੀਆਂ ਚੱਲਦੀਆਂ ਨੇ ਤਾਂ ਉਹ ਜਿਹੜੀਆਂ ਸ਼ੁਕਰਾਣੂ ਜਾਂ ਸਪਰਮਸ ਦੇ ਉੱਤੇ ਇਫੈਕਟ ਕਰਦੀਆਂ ਨੇ। ਇਹਦੇ ਇਲਾਵਾ ਅਡਿਕਸ਼ਨ, ਅੱਜ ਕੱਲ ਜੇ ਤੁਸੀਂ ਦੇਖੋ ਅਲਕੋਹਲ ਤੇ ਸਮੋਕਿੰਗ ਇੱਕ ਤਰ੍ਹਾਂ ਦੇ ਜਿਹਨੂੰ ਆਪਾਂ ਕਹਿ ਦਿੰਦੇ ਨਾ ਸੋਸ਼ਲ ਨਸ਼ੇ ਨੇ, ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ। ਰਿਸਰਚ ਚ ਦੇਖਿਆ ਗਿਆ ਕਿ ਜਿਹੜੇ ਸਮੋਕ ਕਰਦੇ ਨੇ ਜਾਂ ਅਲਕੋਹਲ ਜ਼ਿਆਦਾ ਲੈਂਦੇ ਨੇ ਉਹਨਾਂ ਦੇ ਵਿੱਚ ਜਿਹੜਾ ਹੈ ਉਹਨਾਂ ਦਾ ਸੀਮ ਐਨਾਲਿਸਿਸ ਜਿਹੜਾ ਉਹਦੇ ਵਿੱਚ ਸ਼ੁਕਰਾਣੂ ਦੀ ਜਿਹੜੀ ਹੁੰਦੀ ਹੈ ਸਮੱਸਿਆ ਹੁੰਦੀ ਹੈ। ਕਈ ਲੋਕ ਕਈ ਸਾਈਕੈਟ੍ਰਿਕ ਦਵਾਈਆਂ, ਜਿਸ ਤਰ੍ਹਾਂ ਮੈਂ ਦੱਸਿਆ ਕਿ ਮਾਨਸਿਕ ਮਰੀਜ਼ ਅੱਜ ਕੱਲ੍ਹ ਬਹੁਤ ਨੇ, ਤੇ ਜਿਹੜੀਆਂ ਸਾਈਕੈਟ੍ਰਿਕ ਦਵਾਈਆਂ ਲੈ ਰਹੇ ਨੇ ਉਹਨਾਂ ਦੇ ਸਾਈਡ ਇਫੈਕਟ ਦੇ ਵਿੱਚ ਵੀ ਜਿਹੜੇ ਨੇ ਸੀਮਨ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ। ਸੋ ਕਈ ਤਰ੍ਹਾਂ ਦੇ ਕੌਜ਼ਸ ਨੇ। ਅੱਜ ਕੱਲ ਸਭ ਤੋਂ ਵੱਡਾ ਕੌਜ਼ ਹੈ ਜਿਹੜਾ ਹੈ ਸਟ੍ਰੈਸ। ਜੇ ਆਪਾਂ ਇੱਕ ਰਿਲੈਕਸ ਤਾਂ ਅੱਛਾ ਜੀਵਨ ਬਤੀਤ ਕਰੀਏ ਤੇ ਇਹ ਆਟੋਮੈਟਿਕਲੀ ਇਹ ਚੀਜ਼ ਘੱਟ ਸਕਦੀ ਹੈ। ਉਸ ਤੋਂ ਬਾਅਦ ਇਹਦਾ ਡਾਇਗਨੋਸਿਸ ਹੈ ਜੀ। ਇਹਦੇ ਵਿੱਚ ਮੋਸਟਲੀ ਸਾਡੇ ਕੋਲ ਓਪੀਡੀ ਚ ਇਹੋ ਜਿਹੇ ਪੇਸ਼ੈਂਟਸ ਆਉਂਦੇ ਨੇ ਜਿਨ੍ਹਾਂ ਦੇ ਵਿਆਹ ਨੂੰ 2-3 ਸਾਲ ਹੋ ਚੁੱਕੇ ਨੇ, ਉਹ ਕੋਸ਼ਿਸ਼ ਕਰ ਰਹੇ ਨੇ ਬੱਚੇ ਦੀ ਪਰ ਬੱਚਾ ਠਹਿਰ ਨਹੀਂ ਰਿਹਾ, ਔਰ ਉਹਨਾਂ ਦੇ ਜਿਹੜੇ ਪਾਰਟਨਰ ਨੇ ਫੀਮੇਲ ਪਾਰਟਨਰ ਹੈ ਵਾਈਫ ਹੈ ਉਹਨਾਂ ਦੇ ਟੈਸਟ ਸਾਰੇ ਨੋਰਮਲ ਆ ਰਹੇ ਨੇ, ਫਿਰ ਇਹਨਾਂ ਪੇਸ਼ੈਂਟਸ ਦੇ ਆਪਾਂ ਸਭ ਤੋਂ ਪਹਿਲਾ ਟੈਸਟ ਜਿਹੜਾ ਕਰਾਉਂਦੇ ਹਾਂ ਉਹ ਸ਼ੁਕਰਾਣੂ ਦੇਖਣ ਤੇ ਟੈਸਟ ਕਰਾਉਂਦੇ, ਉਹਨੂੰ ਸੀਮੈਨ ਐਨਾਲਿਸਿਸ ਕਹਿੰਦੇ ਨੇ। ਉਹਦੇ ਵਿੱਚ ਫਿਰ ਪੈਰਾਮੀਟਰਸ ਹੁੰਦੇ ਨੇ, ਜੇ ਉਹਦੇ ਚ ਸ਼ੁਕਰਾਣੂ ਘੱਟ ਬਣ ਰਹੇ ਨੇ ਤੇ ਫਿਰ ਆਪਾਂ ਅਗਲੇ ਸਟੈਪ ਤੇ ਕੁਝ ਟੈਸਟ ਕਰਵਾਉਂਦੇ ਹਾਂ ਜਿਹਦੇ ਵਿੱਚ ਕੁਝ ਬਲੱਡ ਟੈਸਟ ਹੁੰਦੇ ਨੇ ਜਿਹੜੇ ਹਾਰਮੋਨਸ ਦੇਖਦੇ ਨੇ ਸਰੀਰ ਦੇ ਵਿੱਚ, ਮਰਦਾਂ ਦੇ ਵਿੱਚ ਹਾਰਮੋਨਸ ਦੇ 3-4 ਟੈਸਟ ਹੁੰਦੇ ਨੇ, ਔਰ ਉਸ ਤੋਂ ਬਾਅਦ ਆਪਾਂ ਕੁਝ ਕਲੀਨਿਕਲੀ ਐਗਜ਼ਾਮਿਨ ਕਰਦੇ ਹਾਂ ਪੇਸ਼ੈਂਟਸ ਨੂੰ ਔਰ ਉਹਦਾ ਇੱਕ ਅਲਟਰਾਸਾਊਂਡ ਕਰਾਉਂਦੇ ਹਾਂ ਜਿਹੜਾ ਸਾਨੂੰ ਇਹ ਸਮੱਸਿਆ ਕੋਈ ਅਨੈਟਮੀਕਲ ਕੌਜ਼ ਕਰਕੇ ਤਾਂ ਨਹੀਂ ਉਹਦੇ ਬਾਰੇ ਦੱਸਦਾ। ਔਰ ਜੇ ਸਾਰੇ ਟੈਸਟ ਨੋਰਮਲ ਆ ਰਹੇ ਨੇ ਫਿਰ ਵੀ ਸ਼ੁਕਰਾਣੂ ਡਿਸਟਰਬ ਨੇ ਤਾਂ ਫਿਰ ਆਪਾਂ ਲਾਸਟ ਤੇ ਇੱਕ ਟੈਸਟ ਕਰਾਉਂਦੇ, ਉਹਨੂੰ ਕਹਿੰਦੇ ਨੇ ਬਾਇਓਪਸੀ, ਟੈਸਟੀਕੁਲਰ ਬਾਇਓਪਸੀ। ਮਰਦਾਂ ਦੇ ਵਿੱਚ ਜਿਹੜੇ ਟੈਸਟੀਕਲਸ ਹੁੰਦੇ ਨੇ ਉਹਨਾਂ ਤੋਂ ਆਪਾਂ ਪੀਸ ਸੂਈ ਦੇ ਨਾਲ ਕੁਝ ਪੀਸ ਕੱਢਦੇ ਹਾਂ ਤੇ ਫਿਰ ਆਪਾਂ ਡਾਇਰੈਕਟਲੀ ਮਾਈਕਰੋਸਕੋਪ ਚ ਦੇਖਦੇ ਹਾਂ ਕਿ ਉਹਦੇ ਵਿੱਚ ਸ਼ੁਕਰਾਣੂ ਹੈਗੇ ਨੇ ਕਿ ਨਹੀਂ ਨੇ। ਜੇ ਤਾਂ ਉਹਦੇ ਵਿੱਚ ਸ਼ੁਕਰਾਣੂ ਬਣ ਰਹੇ ਨੇ ਫਿਰ ਤਾਂ ਅੱਜ ਕੱਲ ਟੈਸਟ ਟਿਊਬ ਬੇਬੀ ਜਾਂ IVF ਜਿਹੜਾ ਤੁਸੀਂ ਕਹਿ ਰਹੇ ਹੋ ਉਹਦੇ ਨਾਲ ਆਰਟੀਫਿਸ਼ੀਅਲੀ ਵੀ ਉਹ ਸਪਰਮਸ ਕੱਢ ਕੇ ਤੇ ਉਹਨਾਂ ਦੀ ਵਾਈਫ ਦੇ ਐਗ ਨਾਲ ਮਿਲਾ ਕੇ ਇੱਕ ਟੈਸਟ ਟਿਊਬ ਬੇਬੀ ਬਣਾਇਆ ਜਾ ਸਕਦਾ। ਦੈਟਸ ਵਾਈ IVF ਸੈਂਟਰਸ ਦਾ ਅੱਜ ਕੱਲ੍ਹ ਰੋਲ ਜ਼ਿਆਦਾ ਹੋ ਗਿਆ। ਤੇ ਜੇ ਇੰਟਰਨਲੀ ਨਹੀਂ ਬਣ ਰਹੇ ਫਿਰ ਇਹੋ ਜਿਹੇ ਪੇਸ਼ੈਂਟਸ ਨੂੰ ਆਪਾਂ ਬਾਂਝ ਦਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਡਾਇਗਨੋਸ ਕਰ ਦਿੰਦੇ ਹਾਂ ਕਿ ਮੇਲ ਇਨਫਰਟਾਈਲ ਹੈ, ਤੇ ਉਹਨਾਂ ਦੇ ਵਿੱਚ ਫਿਰ ਰੇਅਰ ਕੇਸ ਚ ਇਹੋ ਜਿਹੇ ਪੇਸ਼ੈਂਟਸ ਕੋਲ ਇੱਕ ਇਲਾਜ ਬਚਦਾ ਉਹ ਹੈ ਕਿ ਉਹ ਬੱਚਾ ਅਡੋਪਸ਼ਨ ਕਰ ਸਕਣ। ਤੋ ਇਹ ਕੁਝ ਤਰੀਕੇ ਨੇ ਡਾਇਗਨੋਸਿਸ ਦੇ ਔਰ ਟ੍ਰੀਟਮੈਂਟ ਦੇ ਜਿਹਦੇ ਨਾਲ ਪ੍ਰੋਪਰ ਤਰੀਕੇ ਨਾਲ ਮੇਲ ਇਨਫਰਟੈਲਿਟੀ ਜਾਂ ਬਾਂਝਪਨ ਨੂੰ ਡਾਇਗਨੋਸ ਕਰਕੇ ਆਪਾਂ ਉਹਨੂੰ ਟਾਈਮਲੀ ਮੈਨੇਜਮੈਂਟ ਕਰ ਸਕਦੇ ਹਾਂ। ਜੇ ਕੋਈ ਇਹੋ ਜਿਹਾ ਰੀਜ਼ਨ ਮਿਲਦਾ ਇਹਦੇ ਵਿੱਚ ਕਿ ਜਿਹਨੂੰ ਆਪਾਂ ਰਿਵਰਸ ਕਰ ਸਕੀਏ, ਸਰਜੀਕਲੀ ਰਿਵਰਸ ਕਰ ਸਕੀਏ, ਇੱਕ ਕੰਡੀਸ਼ਨ ਆਉਂਦੀ ਹੈ ਉਹਨੂੰ ਵੇਰੀਕੋਸੀਲ ਕਹਿੰਦੇ, ਉਹਦੇ ਵਿੱਚ ਕੀ ਹੁੰਦਾ ਕਿ ਜਿਹੜੀਆਂ ਟੈਸਟਿਸ ਨੂੰ ਨਾੜਾਂ ਆਉਂਦੀਆਂ ਨੇ ਖੂਨ ਦੀਆਂ ਸਪਲਾਈ ਲੈ ਕੇ ਉਹਨਾਂ ਦੇ ਵਿੱਚ ਖੂਨ ਦੀ ਸਪਲਾਈ ਵੱਧ ਜਾਂਦੀ ਹੈ। 100 ਚੋਂ 30 ਮਰੀਜ਼ ਜਿਹੜੇ ਦੇਖਿਆ ਗਿਆ ਕਿ ਇਹਦੇ ਨਾਲ ਪੀੜਤ ਹੁੰਦੇ ਨੇ ਉਹ ਖੂਨ ਦੀ ਸਪਲਾਈ ਵਧਣ ਕਰਕੇ ਜਿਹੜਾ ਟੈਂਪਰੇਚਰ ਵੱਧ ਜਾਂਦਾ ਟੈਸਟੀਕਲਸ ਦਾ, ਔਰ ਭਗਵਾਨ ਨੇ ਆਪਣੇ ਸਰੀਰ ਨੂੰ ਇਸ ਤਰ੍ਹਾਂ ਬਣਾਇਆ ਕਿ ਆਪਾਂ ਨੂੰ ਸ਼ੁਕਰਾਣੂ ਬਣਨ ਵਾਸਤੇ ਜਿਹੜਾ ਟੈਂਪਰੇਚਰ ਹੈ ਉਹ ਸਰੀਰ ਦੇ ਟੈਂਪਰੇਚਰ ਤੋਂ 2 ਡਿਗਰੀ ਘੱਟ ਚਾਹੀਦਾ। ਤੇ ਜਦੋਂ ਉਹਦੇ ਵਿੱਚ ਬਲੱਡ ਸਪਲਾਈ ਵਧਣ ਦੇ ਨਾਲ ਵੇਰੀਕੋਸੀਲ ਪ੍ਰੋਬਲਮ ਦੇ ਵਿੱਚ ਜਿਹੜਾ ਟੈਂਪਰੇਚਰ ਵੱਧਦਾ ਤੇ ਫਿਰ ਸ਼ੁਕਰਾਣੂ ਘੱਟ ਬਣਨ ਦੀ ਸਮੱਸਿਆ ਆਉਂਦੀ ਹੈ। ਤੇ ਇੱਕ ਸਰਜੀਕਲ ਪ੍ਰੋਬਲਮ ਹੈਗੀ ਹੈ, ਇਹਦਾ ਸਰਜਰੀ ਨਾਲ ਇਲਾਜ ਸੰਭਵ ਹੈ ਵੇਰੀਕੋਸੀਲ ਦਾ, ਔਰ ਉਸ ਤੋਂ ਬਾਅਦ ਇਹ ਦੇਖਿਆ ਗਿਆ ਕਿ ਸ਼ੁਕਰਾਣੂ ਦੀ ਸਮੱਸਿਆ ਠੀਕ ਹੋ ਜਾਂਦੀ ਹੈ ਔਰ ਬਹੁਤ ਸਾਰੇ ਕਪਲ ਨੇ ਜਿਹੜੇ ਹੈਪੀਲੀ ਫਿਰ ਇਨਫਰਟਿਲਿਟੀ ਤੋਂ ਨਿਜਾਤ ਪਾ ਸਕਦੇ ਨੇ। ਸੋ ਇਹਦਾ ਇੱਕ ਕੰਪਰੀਹੈਂਸਿਵ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਡਾਇਗਨੋਸਿਸ ਤੇ ਇਲਾਜ ਹੋਣਾ ਚਾਹੀਦਾ ਹੈ, ਔਰ ਏਮਸ ਦੇ ਵਿੱਚ ਅਸੀਂ ਇਲਾਜ ਕਰ ਰਹੇ ਹਾਂ। ਕਿਸੇ ਵੀ ਕੁਆਲੀਫਾਈਡ ਪ੍ਰੈਕਟੀਸ਼ਨਰ ਕੋਲ ਜਾ ਕੇ ਪੇਸ਼ੈਂਟ ਪ੍ਰੈਜ਼ੈਂਟ ਕਰੇ, ਟੈਸਟ ਕਰਾ ਕੇ ਸਾਡੇ ਕੋਲ ਆਵੇ ਤਾਂ ਅੱਛੇ ਪ੍ਰੋਪਰ ਤਰੀਕੇ ਨਾਲ ਠੀਕ ਹੋ ਜਾਂਦਾ ਹੈ।
1: ਜੀ ਡਾਕਟਰ ਸਾਹਿਬ, ਇਹ ਜਿਹੜੀਆਂ ਗੱਲਾਂ ਨੇ ਨਾ ਘਰਾਂ ਦੇ ਵਿੱਚ ਅਕਸਰ ਇਹਨਾਂ ਤੇ ਵਿਚਾਰ ਚਰਚਾ ਨਹੀਂ ਕੀਤੀ ਜਾਂਦੀ। ਜੇਕਰ ਕਿਸੇ ਨੂੰ ਸਮੱਸਿਆ ਹੁੰਦੀ ਵੀ ਆ ਤਾਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿਵੇਂ ਬੱਚੇ ਨੇ ਉਹ ਘਬਰਾਉਂਦੇ ਨੇ ਕਿ ਮਾਤਾ ਪਿਤਾ ਨਾਲ ਨਾ ਸਾਂਝੀ ਕੀਤੀ ਜਾਵੇ ਗੱਲ, ਤੇ ਜੇਕਰ ਮਾਤਾ ਪਿਤਾ ਨੂੰ ਵੀ ਪਤਾ ਲੱਗ ਜਾਂਦਾ ਤਾਂ ਉਹ ਵੀ ਅੱਗੋਂ ਉਹਦਾ ਮਾਇੰਡ ਸੈਟ ਇਸ ਤਰ੍ਹਾਂ ਦਾ ਕਰ ਦਿੰਦੇ ਵੀ ਨਾ ਨਾ ਕਿਸੇ ਕੋਲ ਗੱਲ ਨਾ ਕਰੀ। ਸੋ ਇੱਕ ਹੋਰ ਜਿਹੜੀ ਅੱਜ ਕੱਲ ਨੌਜਵਾਨਾਂ ਦੇ ਵਿੱਚ ਸਮੱਸਿਆ ਦੇਖਣ ਨੂੰ ਮਿਲਦੀ ਆ, ਇਹ ਵੀ ਇੱਕ ਐਸਾ ਹੀ ਵਿਸ਼ਾ ਜਿਹਦੇ ਤੇ ਆਮ ਤੌਰ ਤੇ ਗੱਲ ਨਹੀਂ ਕੀਤੀ ਜਾਂਦੀ, ਉਹ ਹੈ ਜੀ ਸੈਕਸੁਅਲ ਡਿਸਫੰਕਸ਼ਨ। ਜਿਵੇਂ ਆਪਾਂ ਕਹੀਏ ਕਿ ਬਈ ਜਿਵੇਂ ਤੁਸੀਂ ਸਟ੍ਰੈਸ ਦੀ ਗੱਲ ਕੀਤੀ ਜਾਂ ਅਡਿਕਸ਼ਨ ਦੀ ਗੱਲ ਕੀਤੀ ਜਾਂ ਬਿਮਾਰੀਆਂ ਦੀ ਗੱਲ ਕੀਤੀ ਵੀ ਸਮੇਂ ਤੋਂ ਪਹਿਲਾਂ ਆ ਰਹੀਆਂ ਨੇ, ਉਸ ਕਰਕੇ ਵੀ ਕਿਤੇ ਨਾ ਕਿਤੇ ਜਿਹੜੇ ਨੌਜਵਾਨ ਨੇ ਉਹ ਪ੍ਰਭਾਵਿਤ ਹੋ ਰਹੇ ਨੇ। ਸੋ ਥੋੜਾ ਜਿਹਾ ਵਿਸਥਾਰ ਸਹਿਤ ਇਸ ਪ੍ਰਤੀ ਵੀ ਸਾਡੇ ਸਰੋਤਿਆਂ ਨੂੰ ਜਾਗਰੂਕ ਕਰੋ, ਜਿਹੜੇ ਸੈਕਸੁਅਲ ਡਿਸਫੰਕਸ਼ਨਸ ਨੇ ਕੀ ਇਹਨਾਂ ਨੂੰ ਠੀਕ ਕੀਤਾ ਜਾ ਸਕਦਾ?
0: ਜੀ, ਸੈਕਸੁਅਲ ਡਿਸਫੰਕਸ਼ਨ ਅੱਜ ਕੱਲ ਇੱਕ ਬਹੁਤ ਹੀ ਕਾਮਨ ਇੱਕ ਡਿਜ਼ੀਜ਼ ਕਨਸੈਪਟ ਬਣ ਕੇ ਉਭਰ ਰਿਹਾ। ਓਪੀਡੀ ਚ ਜੇ ਮੈਂ ਤੁਹਾਨੂੰ ਦੱਸਾਂ ਤਾਂ ਹਰ ਓਪੀਡੀ ਦੇ ਵਿੱਚ ਕਮ ਸੇ ਕਮ 10 ਯੰਗ ਲੜਕੇ ਮੇਰੇ ਕੋਲ ਐਵਰੇਜ ਇਹੋ ਜਿਹੇ ਆਉਂਦੇ ਨੇ ਜਿਹੜੇ ਕਿਸੇ ਨਾ ਕਿਸੇ ਸੈਕਸੁਅਲ ਡਿਸਫੰਕਸ਼ਨ ਨਾਲ ਪੀਰੀਅਡ ਹੁੰਦੇ ਨੇ। ਸੈਕਸੁਅਲ ਡਿਸਫੰਕਸ਼ਨ ਦੇ

0: ਦੇਖਿਆ ਗਿਆ ਕਿ 100 ਚੋਂ 90% ਮੇਲ ਵਿੱਚ ਇਹ ਸੈਕਸੁਅਲ ਡਿਸਫੰਕਸ਼ਨ ਦੀ ਪ੍ਰੋਬਲਮ ਜਿਹੜੀ ਹੈ ਉਹ ਸਾਈਕੋਜੈਨਿਕ ਹੈ, ਮਤਲਬ ਦਿਮਾਗ ਨਾਲ ਰਿਲੇਟਡ ਹੈ, ਔਰ 10% ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ ਵਾਕਈ ਕੋਈ ਕਾਰਨ ਹੈਗਾ ਜਿਹਦੇ ਕਰਕੇ ਹੋ ਰਹੀ ਹੈ, ਜਿਹਦਾ ਇਲਾਜ ਕੀਤਾ ਜਾਵੇ। ਸੋ 90% ਸਾਈਕੋਜੈਨਿਕ ਦਾ ਮਤਲਬ ਇਹੀ ਹੈ ਜੋ ਮੈਂ ਤੁਹਾਨੂੰ ਹੁਣੇ ਦੱਸਿਆ ਸੀ ਕਿ ਅੱਜ ਕੱਲ ਦਾ ਲਾਈਫ ਸਟਾਈਲ, ਉਹਦੇ ਵਿੱਚ ਕਈ ਤਰ੍ਹਾਂ ਦੀ ਸਟ੍ਰੈਸ ਆ ਗਈ। ਇੱਕ ਇਹਦੇ ਚ ਬਹੁਤ ਵੱਡਾ ਜਿਹੜਾ ਫੈਕਟਰ ਹੈ ਉਹ ਹੈਗਾ ਕਿ ਲੈਕ ਆਫ ਅਵੇਅਰਨੈਸ, ਕਿ ਜਿਹੜੇ ਯੰਗਸਟਰਸ ਨੇ, ਜਿਹੜੇ ਯੂਥ ਹੈ ਆਪਣੇ, ਯੰਗ ਮੁੰਡੇ ਕੁੜੀਆਂ, ਖਾਸ ਕਰਕੇ ਮੁੰਡੇ ਜਿਹੜੇ ਨੇ ਯੰਗ, ਉਹਨਾਂ ਨੂੰ ਆਪਣੇ ਸਰੀਰ ਦਾ ਜਿਹੜਾ ਸਿਸਟਮ ਹੈ ਉਹਦੇ ਬਾਰੇ ਪਤਾ ਹੀ ਨਹੀਂ ਹੈ। ਮੇਰੇ ਖਿਆਲ ਚ ਜੇ ਤੁਸੀਂ ਦੇਖਿਆ ਹੋਵੇਗਾ, ਜਦੋਂ ਅਸੀਂ ਵੀ ਜਦੋਂ 9th-10th ਚ ਪੜ੍ਹਦੇ ਸੀ ਤਾਂ ਬਾਇਓਲੋਜੀ ਚ ਇੱਕ ਚੈਪਟਰ ਆਉਂਦਾ ਸੀ ਰਿਪ੍ਰੋਡਕਟਿਵ ਸਿਸਟਮ, ਤਾਂ ਮੈਨੂੰ ਆਪਣਾ ਯਾਦ ਹੈ ਕਿ ਉਦੋਂ ਇਸ ਚੈਪਟਰ ਨੂੰ ਸਾਡੇ ਟੀਚਰ ਜਿਹੜੇ ਹੁੰਦੇ ਸੀ ਉਹ ਫੀਮੇਲਸ ਨੂੰ, ਲੜਕੀਆਂ ਨੂੰ ਅਲੱਗ ਪੜ੍ਹਾਉਂਦੇ ਸੀ ਤੇ ਲੜਕਿਆਂ ਨੂੰ ਅਲੱਗ ਪੜ੍ਹਾਉਂਦੇ ਸੀ, ਔਰ 1 ਘੰਟੇ ਚ ਪੂਰਾ ਵੱਡਾ ਚੈਪਟਰ 1 ਦਿਨ ਚ ਨਿਪਟਾ ਦਿੰਦੇ ਸੀ, ਔਰ ਉਸ ਤੋਂ ਬਾਅਦ ਉਹ ਕਦੇ ਵੀ ਰਿਵਾਈਜ਼ ਨਹੀਂ ਹੁੰਦਾ ਸੀ ਕਿਉਂਕਿ ਉਹਦਾ ਕਦੀ ਪੇਪਰ ਦੇ ਵਿੱਚ ਕੁਐਸਚਨ ਆਉਂਦਾ ਹੀ ਨਹੀਂ ਸੀ।
1: ਜੀ, ਮੈਨੂੰ ਜਿੰਨਾ ਕਿ ਯਾਦ ਆ ਸਰ ਮੇਰਾ, ਤਾਂ ਸਾਨੂੰ ਤਾਂ ਇਹ ਕਹਿਤਾ ਗਿਆ ਸੀ ਆਹ ਤਾਂ ਕੁੜੀਓ ਤੁਸੀਂ ਆਪ ਹੀ ਪੜ੍ਹ ਲਿਓ।
0: ਇਹ ਸੋਸ਼ਲ ਸਟਿਗਮਾ ਹੈ, ਔਰ ਇਸੇ ਕਰਕੇ ਉਹ ਜਿਹੜੀ ਤੁਸੀਂ ਆਪੇ ਪੜ੍ਹ ਲਿਓ ਵਾਲੀ ਗੱਲ ਹੈ ਨਾ, ਉਹਦੇ ਵਿੱਚ ਫਿਰ ਬੱਚਾ ਜਦੋਂ ਆਪ ਪੜ੍ਹੇਗਾ ਉਹ ਫਿਰ ਉਹਦੇ ਵਿੱਚ ਮਿਸਕਨਸੈਪਸ਼ਨਸ ਆਣਗੇ, ਤੇ ਜਦੋਂ ਕਿਸੇ ਨੇ ਉਹਨੂੰ ਗਾਈਡ ਨਹੀਂ ਕਰਨਾ। ਹੁਣ ਇਹੀ ਮੁੰਡੇ ਕੁੜੀਆਂ 'ਚ ਹੁੰਦਾ, ਉਹ ਫਿਰ ਇੰਟਰਨੈਟ ਦਾ ਸਹਾਰਾ ਲੈਂਦੇ ਨੇ। ਇੰਟਰਨੈਟ ਦੇ ਉੱਤੇ ਸੈਕਸੁਐਲਿਟੀ ਦੇ ਬਾਰੇ ਬਹੁਤ ਬਹੁਤ ਹੀ ਜਿਹੜੀਆਂ ਮਿਸਕਨਸੈਪਸ਼ਨਸ ਨੇ, ਗਲਤ ਚੀਜ਼ਾਂ ਵੱਲ ਪੈ ਜਾਂਦੇ ਨੇ, ਉਹ ਆਪਣੇ ਆਪ ਨੂੰ ਉਸੇ ਤਰੀਕੇ ਨਾਲ ਕੋਰਲੇਟ ਕਰਦੇ ਨੇ, ਔਰ ਦੈਨ ਉਹਨਾਂ ਨੂੰ ਜਿਹੜੀ ਨੋਰਮਲ ਚੀਜ਼ ਹੈ ਉਹ ਅਬਨੋਰਮਲ ਲੱਗਣੀ ਸ਼ੁਰੂ ਕਰ ਦਿੰਦੀ ਹੈ। ਮੈਂ ਐਗਜ਼ਾਮਪਲ ਦੇਣਾ ਤੁਹਾਨੂੰ, ਮੇਰੇ ਕੋਲ ਬੱਚੇ ਆਉਂਦੇ ਨੇ ਜਿਹੜੇ ਆਪਾਂ ਏਜ ਆਫ ਪਿਊਬਰਟੀ ਕਹਿੰਦੇ ਹਾਂ, ਪਿਊਬਰਟੀ ਦੀ ਏਜ ਜਦੋਂ ਬੱਚਾ ਜਵਾਨ ਹੁੰਦਾ, ਮੁੰਡੇ ਕੁੜੀਆਂ 'ਚ ਅਲੱਗ ਅਲੱਗ ਹੈ। ਪਹਿਲਾਂ ਜੋ ਦੇਖਿਆ ਗਿਆ ਸੀ ਕਿ ਮੁੰਡੇ 10 ਤੋਂ 14 ਔਰ ਕੁੜੀਆਂ 13 ਤੋਂ 16 ਸਾਲ 'ਚ ਪਿਊਬਰਟੀ ਅਚੀਵ ਕਰਦੀਆਂ ਸੀਗੀਆਂ, ਅੱਜ ਕੱਲ੍ਹ ਦੇ ਵਿੱਚ ਇੰਟਰਨੈਟ ਇਰਾ 'ਚ ਹੁਣ ਇਹ ਦੇਖਿਆ ਗਿਆ ਕਿ ਜਿਹੜੀ ਪਿਊਬਰਟੀ ਦੀ ਏਜ ਆ ਇਹ ਪ੍ਰੀਸੀਡ ਕਰ ਗਈ, ਇਹ 2-3 ਸਾਲ ਅੱਗੇ ਹੋ ਗਈ। ਤਾਂ ਹੁਣ ਅੱਜ ਕੱਲ੍ਹ 8-9 ਸਾਲ 10 ਸਾਲ ਦਾ ਬੱਚਾ ਮੁੰਡਾ ਇੰਟਰਨੈਟ 'ਤੇ ਹਰ ਉਹ ਚੀਜ਼ ਅਸੈਸ ਕਰ ਪਾ ਰਿਹਾ ਹੈ ਜਿਹੜੀ ਉਹ ਕਰਨਾ ਚਾਹੁੰਦਾ, ਐਂਡ ਉਹ ਆਪਣੇ ਆਪ ਨੂੰ ਜਿਹੜੀ ਐਜੂਕੇਟਿਡ ਚੀਜ਼ ਹੈ ਜਿਹੜੀ ਉਹਨੂੰ ਕਿਸੇ ਨੇ ਗਾਈਡ ਕਰਨੀ ਕਿ ਬੇਟਾ ਇਹ ਸਹੀ ਹੈ ਇਹ ਗਲਤ ਹੈ, ਉਹ ਨਹੀਂ ਕਰ ਪਾ ਰਿਹਾ। ਸਟਿਗਮਾ ਦੇ ਕਰਕੇ ਉਹ ਆਪਣੇ ਫਾਦਰ ਨਾਲ ਗੱਲ ਨਹੀਂ ਕਰ ਪਾ ਰਿਹਾ, ਆਪਣੇ ਬ੍ਰਦਰ ਨਾਲ ਗੱਲ ਨਹੀਂ ਕਰ ਪਾ ਰਿਹਾ, ਤੇ ਫਿਰ ਉਹਦੇ ਦਿਮਾਗ 'ਚ ਕੁਝ ਗਲਤ ਗੱਲਾਂ ਚੱਲਦੀਆਂ ਨੇ ਜਿਹੜੀਆਂ ਉਹਨੂੰ ਲੱਗਦਾ ਕਿ ਯਾਰ ਮੈਨੂੰ ਪ੍ਰੋਬਲਮ ਹੈ। ਐਂਡ ਜਦੋਂ ਵਾਕਈ ਹੀ ਮੈਰਿਜ ਦੀ ਏਜ 'ਚ ਆਉਂਦਾ ਹੈ ਤਾਂ ਉਹ ਚੀਜ਼ਾਂ ਉਹ ਲੈ ਕੇ ਬੈਠ ਜਾਂਦਾ ਕਿ ਆਈ ਐਮ ਨੋਟ ਰਾਈਟ, ਕਿ ਮੇਰੇ 'ਚ ਕੋਈ ਪ੍ਰੋਬਲਮ ਹੈ, ਮੈਨੂੰ ਇਰੈਕਸ਼ਨ ਪ੍ਰੋਬਲਮ ਹੈ, ਮੈਨੂੰ ਪ੍ਰੀਮੈਚੋਰ ਐਜੈਕੂਲੇਸ਼ਨ ਹੋ ਰਹੀ ਹੈ, ਸਮਥਿੰਗ ਇਜ਼ ਰੋਂਗ ਵਿਦ ਮੀ। ਫਿਰ ਇਹੋ ਜਿਹੇ ਪੇਸ਼ੈਂਟ ਨੂੰ ਕਾਉਂਸਲਿੰਗ ਦੀ ਲੋੜ ਪੈਂਦੀ ਹੈ ਜਦੋਂ ਉਹ ਸਾਡੇ ਕੋਲ ਆਉਂਦਾ, ਜਦੋਂ ਆਪਾਂ ਟੈਸਟ ਕਰਵਾਈਏ ਇਹੋ ਜਿਹੇ ਪੇਸ਼ੈਂਟਸ ਐਵਰੀਥਿੰਗ ਇਜ਼ ਨੋਰਮਲ। ਸੋ ਕਾਉਂਸਲਿੰਗ ਦੇ ਨਾਲ ਇਹ ਬੱਚੇ ਜਿਹੜੇ ਨੇ ਉਹਨਾਂ ਨੂੰ ਲੱਗਦਾ ਕਿ ਅਸੀਂ ਵੀ ਨੋਰਮਲ ਹਾਂ। ਤੁਸੀਂ ਯਕੀਨ ਨਹੀਂ ਮੰਨੋਗੇ ਮੈਡਮ, ਕੁਝ ਕਪਲਸ ਤਾਂ 30-30 ਸਾਲ ਦੇ ਵਿੱਚ ਇਹੋ ਜਿਹੇ ਆਉਂਦੇ ਨੇ ਕਿ ਜਿਨ੍ਹਾਂ ਦੇ ਮੈਰਿਜ ਹੋਇਆਂ ਨੂੰ 4-4, 5-5 ਸਾਲ ਹੋ ਗਏ, ਬਟ ਸਟਿਲ ਉਹਨਾਂ ਦੇ ਹਸਬੈਂਡਸ ਜਿਹੜੇ ਨੇ ਦੇ ਆਰ ਹੈਵਿੰਗ ਦੀਸ ਪ੍ਰੋਬਲਮਸ, ਤੇ ਉਹਨਾਂ ਨੇ ਕਦੇ ਕਿਸੇ ਡਾਕਟਰ ਨੂੰ ਕੰਸਲਟ ਹੀ ਨਹੀਂ ਕੀਤਾ। ਉਹ ਜਦੋਂ ਪਹਿਲੀ ਵਾਰ ਪ੍ਰੈਜੈਂਟ ਕੀਤੇ ਦਵਾਈ ਲਈ ਉਹ ਠੀਕ ਹੋ ਗਏ, ਉਹਨਾਂ ਨੂੰ ਯਕੀਨ ਨਹੀਂ ਆ ਰਿਹਾ ਕਿ ਇਹਦੇ ਇੰਨੇ ਆਰਾਮ ਨਾਲ ਠੀਕ ਹੋਣ ਵਾਲੀ ਦਿੱਕਤ ਸੀ। ਸੋ ਇਹ ਸੋਸ਼ਲ ਸਟਿਗਮਾ ਦੇ ਕਰਕੇ ਇਸ ਚੀਜ਼ ਦੇ ਉੱਤੇ ਗੱਲ ਨਹੀਂ ਹੁੰਦੀ, ਔਰ ਇਹ ਅੱਜ ਦੀ ਡੇਟ ਦੇ ਵਿੱਚ ਆਪਣੇ ਯੂਥ ਨੂੰ ਬਹੁਤ ਜ਼ਿਆਦਾ ਇੰਪੈਕਟ ਕਰ ਰਹੀ ਹੈ। ਇਹਦੇ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ, ਜੇ ਮੈਨੂੰ ਕੋਈ ਯੂਥ ਸੁਣ ਰਹੇ ਨੇ ਆਪਣੇ ਸਰੋਤੇ, ਕਿ ਸੋਸ਼ਲ ਸਟਿਗਮਾ ਰੱਖਣ ਦੀ ਲੋੜ ਨਹੀਂ ਹੈ, ਸ਼ਰਮ ਦੀ ਲੋੜ ਨਹੀਂ ਹੈਗੀ। ਤੁਸੀਂ ਆਪਣੀ ਜਿਹੜੀ ਦਿੱਕਤ ਹੈ ਉਹ ਕਿਸੇ ਵੀ ਤੁਹਾਡੇ ਨਜ਼ਦੀਕ ਜਿਹੜਾ ਕੁਆਲੀਫਾਈਡ ਡਾਕਟਰ ਹੈ ਉਹਨੂੰ ਦੱਸੋ, ਸਾਡੇ ਕੋਲ ਡਿਪਾਰਟਮੈਂਟ 'ਚ ਆਓ, ਆਪਣੀ ਸਾਰੀਆਂ ਪ੍ਰੋਬਲਮ ਸ਼ੇਅਰ ਕਰੋ, ਅਸੀਂ ਕਾਉਂਸਲਿੰਗ ਕਰਨ ਦੀ ਕੋਸ਼ਿਸ਼ ਕਰਾਂਗੇ, ਤੁਹਾਨੂੰ ਦੱਸਾਂਗੇ ਕੀ ਸਹੀ ਹੈ ਕੀ ਗਲਤ ਹੈ, ਸੋ ਦੈਟ ਤੁਹਾਨੂੰ ਵੀ ਇਹ ਚੀਜ਼ ਪਤਾ ਲੱਗੇ ਕਿ ਤੁਸੀਂ ਵੀ ਸੋਸਾਇਟੀ ਦਾ ਪਾਰਟ ਹੋ, ਤੁਸੀਂ ਕੋਈ ਅਲੱਗ ਨਹੀਂ ਹੋ, ਯੂ ਆਰ ਨੋ ਵਟ ਡਿਫਰੈਂਟ। ਸਿਮੀਲਰਲੀ ਇਹਦੇ ਵਿੱਚ ਮੇਰਾ ਕੁਝ NGOs ਨੇ ਜਾਂ ਅਸੀਂ ਵੀ ਇਹੋ ਜਿਹੇ ਕੁਝ ਉਪਰਾਲੇ ਸ਼ੁਰੂ ਕੀਤੇ ਨੇ ਕਿ ਜਿਹੜੇ ਸਕੂਲਸ ਨੇ ਜਾਂ ਕਾਲਜਸ ਨੇ ਜਾਂ ਯੂਨੀਵਰਸਿਟੀਜ਼ ਨੇ ਉਹਨਾਂ ਲੈਵਲ ਤੇ ਇਹੋ ਜਿਹੇ ਅਵੇਅਰਨੈਸ ਲੈਕਚਰਸ ਕਰਾਏ ਜਾਣ, ਤਾਂ ਕਿ ਬੱਚਿਆਂ ਨੂੰ ਐਕਚੁਅਲੀ ਇਹਦਾ ਦੱਸਿਆ ਜਾਵੇ ਕਿ ਬੇਟਾ ਆਹ ਚੀਜ਼ ਸਹੀ ਹੈ, ਇਹ ਚੀਜ਼ ਗਲਤ ਹੈ, ਤਾਂ ਆਪਣਾ ਯੂਥ ਜਿਹੜਾ ਹੈ ਉਹ ਇਸ ਭਰਮ ਚੋਂ ਨਿਕਲੇਗਾ, ਔਰ ਜਿਹੜੀ ਇੱਕ ਸਾਈਕੋਲੋਜੀਕਲੀ ਉਹਨੂੰ ਇਹ ਚੀਜ਼ਾਂ ਡਿਸਟਰਬ ਕਰ ਰਹੀਆਂ ਨੇ ਉਹ ਇਹਦੇ ਚੋਂ ਨਿਕਲ ਕੇ ਆਪਣਾ ਇੱਕ ਜਿਹੜਾ ਐਨਰਜੀ ਹੈ ਉਹ ਚੈਨਲਾਈਜ਼ ਕਰਕੇ ਆਪਣੇ ਕੈਰੀਅਰ ਬਣਾਉਣ ਚ ਤੇ ਆਪਣੇ ਦੇਸ਼ ਨੂੰ ਉੱਪਰ ਲੈ ਕੇ ਜਾਣ ਚ ਉਹਨੂੰ ਯੂਜ਼ ਕਰੇ, ਰੈਦਰ ਦੈਨ ਕਿ ਇਹਦੇ ਵਿੱਚ ਡੁੱਬ ਕੇ ਖੂਹ ਦਾ ਡੱਡੂ ਬਣ ਕੇ ਰਹਿ ਜਾਵੇ।
1: ਜੀ, ਇਸ ਤਰ੍ਹਾਂ ਸਰੋਤਿਓ ਜ਼ਰੂਰ ਤੁਹਾਨੂੰ ਦੱਸਣਾ ਚਾਹਾਂਗੇ ਕਿ ਵੀ ਇਹ ਵੀ ਜਿਵੇਂ ਬਾਕੀ ਬਿਮਾਰੀਆਂ ਹੁੰਦੀਆਂ ਨੇ ਉਸ ਤਰ੍ਹਾਂ ਇੱਕ ਬਿਮਾਰੀ ਹੈ, ਸੋ ਇਸ ਦਾ ਇਲਾਜ ਵੀ ਸੰਭਵ ਹੈ, ਤੇ ਸਮਾਂ ਰਹਿੰਦਿਆਂ ਅਗਰ ਅਸੀਂ ਡਾਕਟਰ ਕੋਲ ਪਹੁੰਚ ਕਰਾਂਗੇ ਤਾਂ ਸਾਡੀ ਇਹ ਜਿਹੜੀ ਸਮੱਸਿਆ ਉਹ ਵੀ ਠੀਕ ਹੋ ਸਕਦੀ ਹੈ। ਡਾਕਟਰ ਸਾਹਿਬ, ਅਗਲੀ ਗੱਲ ਇਹ ਪੁੱਛਣਾ ਚਾਹਾਂਗੇ ਤੁਹਾਡੇ ਤੋਂ, ਜਿਵੇਂ ਤੁਸੀਂ ਦੱਸਿਆ ਵੀ ਗੁਰਦੇ ਜਦੋਂ ਖਰਾਬ ਹੋ ਜਾਂਦੇ ਆ ਤਾਂ ਇੱਕ ਡਾਇਲਿਸਿਸ ਵਿਧੀ ਰਾਹੀਂ ਇਲਾਜ ਕੀਤਾ ਜਾਂਦਾ, ਕੀ ਡਾਇਲਿਸਿਸ ਤੋਂ ਇਲਾਵਾ ਕੋਈ ਹੋਰ ਪੱਕਾ ਇਲਾਜ ਵੀ ਹੈ ਜਿਹਦੇ ਨਾਲ ਸਾਡਾ ਗੁਰਦਾ ਜਿਹੜਾ ਦੁਬਾਰਾ ਤੋਂ ਸਿਹਤਮੰਦ ਹੋ ਜਾਵੇ? ਇਸ ਬਾਰੇ ਵੀ ਕਿਰਪਾ ਕਰਕੇ ਜ਼ਰੂਰ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ। ਜੀ
0: ਜੀ, ਗੁਰਦੇ ਦਾ ਖਰਾਬ ਹੋਣਾ ਇੱਕ ਲਾਸਟ ਸਟੇਜ ਹੈ ਜਦੋਂ ਆਪਾਂ ਕਹਿੰਦੇ ਹਾਂ ਡਾਇਲਿਸਿਸ ਦੀ ਲੋੜ ਪੈਂਦੀ ਹੈ। ਇਸ ਤੋਂ ਪਹਿਲਾਂ ਮੈਂ ਇਹ ਜ਼ਰੂਰ ਦੱਸਣਾ ਚਾਹਾਂਗਾ ਗੁਰਦੇ ਦੇ ਖਰਾਬ ਹੋਣ ਦੇ ਕਾਰਨ। ਤੁਹਾਨੂੰ ਪਤਾ ਹੈ ਕਿ ਗੁਰਦਾ ਜਿਹੜਾ ਹੈ ਪਿਸ਼ਾਬ ਬਣਾਉਣਾ। ਪਿਸ਼ਾਬ ਬਣਾਉਣਾ ਮਤਲਬ ਕਿ ਜਿਹੜੇ ਗੰਦੇ ਪਦਾਰਥ ਨੇ ਸਰੀਰ ਦੇ ਵਿੱਚ ਉਹਨੂੰ ਪਿਸ਼ਾਬ ਦੇ ਯੂਰਿਨ ਦੇ ਥਰੂ ਬਾਹਰ ਕੱਢਣਾ। ਜਦੋਂ ਕਿਸੇ ਕਾਰਨ, ਜਿਹਦੇ ਵਿੱਚ ਮੋਸਟ ਕਾਮਨ ਕਾਰਨ ਹੈ ਸ਼ੂਗਰ, ਤੁਸੀਂ ਹੈਰਾਨ

0: ਹੈਰਾਨ ਹੋ ਗਏ ਜਾਣ ਕੇ ਕਿ ਇੰਡੀਆ ਨੂੰ ਅੱਜ ਦੀ ਡੇਟ ਦੇ ਵਿੱਚ ਡਾਇਬਟੀਜ਼ ਕੈਪੀਟਲ ਆਫ ਦਾ ਵਰਲਡ ਕਹਿੰਦੇ ਨੇ, ਕਿਉਂਕਿ ਸਭ ਤੋਂ ਜ਼ਿਆਦਾ ਡਾਇਬਟੀਜ਼ ਜਾਂ ਸ਼ੂਗਰ ਦੇ ਮਰੀਜ਼ ਪੂਰੀ ਦੁਨੀਆ 'ਚ ਭਾਰਤ 'ਚ ਨੇ। ਔਰ ਪੰਜਾਬ ਹੁਣ ਅੱਜ ਦੀ ਡੇਟ 'ਚ ਡਾਇਬਟੀਜ਼ ਕੈਪੀਟਲ ਆਫ ਇੰਡੀਆ ਬਣਦਾ ਜਾ ਰਿਹਾ, ਕਿਉਂਕਿ ਪੂਰੇ ਭਾਰਤ 'ਚ ਪੰਜਾਬ ਦੇ ਵਿੱਚ ਸ਼ੂਗਰ ਦੇ ਮਰੀਜ਼ ਸਭ ਤੋਂ ਜ਼ਿਆਦਾ ਹੁੰਦੇ ਜਾ ਰਹੇ ਨੇ। ਉਹਦਾ ਕਾਰਨ ਆਪਣਾ ਲਾਈਫ ਸਟਾਈਲ ਹੈ। ਕਿਸੇ ਜ਼ਮਾਨੇ ਦੇ ਵਿੱਚ ਪੰਜਾਬੀ ਜਿਹੜੇ ਸੀ ਉਹ ਕਹਿੰਦੇ ਸੀ ਨਾ, ਜੋ ਮੈਂ ਪੁਰਾਣੇ ਆਪਣੇ ਬਜ਼ੁਰਗਾਂ ਤੋਂ ਆਪਸ ਹੁੰਦੇ ਸੀ ਕਿ ਪੂਰਾ ਖਾਓ ਤੇ ਪੂਰਾ ਵਾਓ। ਹੁਣ ਉਹ ਪੂਰਾ ਖਾਓ ਤਾਂ ਉਹੀ ਚੱਲ ਰਿਹਾ, ਪੂਰਾ ਵਾਓ ਜਿਹੜਾ ਹੈ ਉਹ ਖਤਮ ਹੋ ਗਿਆ, ਬਿਕੋਜ਼ ਫਿਜ਼ੀਕਲ ਐਕਟੀਵਿਟੀ ਜ਼ੀਰੋ ਹੋ ਚੁੱਕੀ ਹੈ। ਪਹਿਲਾਂ ਆਪਾਂ ਐਗਰੀਕਲਚਰ ਸੈਕਟਰ ਸੀ, ਹੁਣ ਆਪਾਂ ਐਗਰੀਕਲਚਰ ਸੈਕਟਰ ਖਤਮ ਹੋ ਚੁੱਕਿਆ, ਆਪਾਂ ਸੋਸ਼ਲੀ ਜਿਹੜੀ ਸੈਡੈਂਟਰੀ ਲਾਈਫ ਸਟਾਈਲ 'ਚ ਆ ਗਏ। ਤਾਂ ਸ਼ੂਗਰ ਇੱਕ ਸਭ ਤੋਂ ਵੱਡਾ ਕਾਰਨ ਹੈ ਜਿਹੜਾ ਖਰਾਬ ਕਰ ਰਿਹਾ ਗੁਰਦੇ। ਦੂਸਰਾ ਸਭ ਤੋਂ ਵੱਡਾ ਕਾਰਨ ਜਿਹੜਾ ਹੈ ਉਹ ਹੈ ਬਲੱਡ ਪ੍ਰੈਸ਼ਰ। ਅੱਜ ਦੀ ਡੇਟ 'ਚ 25-25 ਸਾਲ ਦੇ ਮੁੰਡੇ ਕੁੜੀਆਂ ਦੇ ਬਲੱਡ ਪ੍ਰੈਸ਼ਰ ਵੱਧ ਜਾਂਦੇ ਨੇ, ਉਹ ਇਗਨੋਰ ਕਰਦੇ ਨੇ, ਮੈਡੀਸਿਨ ਨਹੀਂ ਲੈਂਦੇ ਨੇ, ਔਰ 40 ਸਾਲ ਦੀ ਏਜ ਤੱਕ ਜਾਂਦੇ ਹੋਏ ਬਲੱਡ ਪ੍ਰੈਸ਼ਰ ਗੁਰਦਾ ਖਤਮ ਕਰ ਦਿੰਦਾ। ਤੀਸਰਾ ਕਾਰਨ ਕਈ ਵਾਰ ਜੈਨੇਟਿਕ ਹੁੰਦਾ ਔਰ ਜਾਂ ਗੁਰਦੇ ਦੇ ਕਈ ਗਲੋਮੈਰੂਲੋਨੇਫ੍ਰਾਈਟਿਸ ਆਪਾਂ ਕਹਿ ਦਿੰਦੇ, ਕਈ ਰੇਅਰ ਕਾਰਨ ਨੇ, ਪਰ ਦੋ ਸਭ ਤੋਂ ਵੱਡੇ ਕਾਰਨ ਜਿਹੜੇ ਨੇ ਉਹ ਨੇ ਬਲੱਡ ਪ੍ਰੈਸ਼ਰ ਤੇ ਸ਼ੂਗਰ। ਇਹ ਗੁਰਦੇ ਨੂੰ ਖਤਮ ਕਰ ਦਿੰਦੇ ਨੇ। ਇਹਦੇ ਕਈ ਸਟੇਜਿਸ ਹੁੰਦੀਆਂ ਨੇ, ਜਿਹਨੂੰ ਆਪਾਂ ਸਟੇਜਿਸ ਆਫ ਕਿਡਨੀ ਡਿਜ਼ੀਜ਼, ਇਹਨੂੰ ਆਪਾਂ CKD ਕਹਿ ਦਿੰਦੇ ਹਾਂ, ਕਰੋਨਿਕ ਕਿਡਨੀ ਡਿਜ਼ੀਜ਼। ਉਹਦੇ ਵਿੱਚ 5 ਸਟੇਜਾਂ ਹੁੰਦੀਆਂ ਨੇ, ਡਿਪੈਂਡਿੰਗ ਅਪੋਨ ਕਿ ਆਪਣਾ ਗੁਰਦਾ ਕਿੰਨੇ ML ਯੂਰਿਨ ਬਣਾ ਰਿਹਾ। ਪਰ ਜਦੋਂ ਉਹ 15 ML ਤੋਂ ਘੱਟ ਯੂਰਿਨ 1 ਮਿੰਟ 'ਚ ਬਣਾਉਣਾ ਘਟਾ ਦੇ, ਤਾਂ ਉਹਨੂੰ ਆਪਾਂ ਐਂਡ ਸਟੇਜ ਰੀਨਲ ਡਿਜ਼ੀਜ਼, ਮਤਲਬ ਉਹਨੂੰ ਖਤਮ ਹੋਇਆ ਗੁਰਦਾ ਕਹਿ ਦਿੰਦੇ ਹਾਂ। ਇਹੋ ਜਿਹੇ ਗੁਰਦੇ ਦੇ ਪੇਸ਼ੈਂਟ ਨੂੰ ਡਾਇਲਿਸਿਸ ਦੀ ਨੌਬਤ ਆਉਂਦੀ ਹੈ। ਉਹ ਡਾਇਲਿਸਿਸ ਡਿਪੈਂਡਿੰਗ ਅਪੋਨ ਉਹਨੂੰ ਕੀ ਦਿੱਕਤ ਹੈ, ਕਿੰਨੀ ਉਹਨੂੰ ਪ੍ਰੋਬਲਮ ਹੋ ਰਹੀ ਹੈ, ਕਿੰਨਾ ਕੁ ਉਹਦਾ ਯੂਰਿਨ ਬਣ ਰਿਹਾ, ਪਿਸ਼ਾਬ ਬਣ ਰਿਹਾ, ਉਹਦੇ ਹਿਸਾਬ ਨਾਲ ਇਹ ਡਾਇਲਿਸਿਸ ਹਫ਼ਤੇ 'ਚ ਇੱਕ ਵਾਰ ਵੀ ਹੋ ਸਕਦੀ ਹੈ ਅਤੇ ਡਾਇਲਿਸਿਸ ਹਫ਼ਤੇ 'ਚ 2 ਵਾਰ ਵੀ ਕੀਤੀ ਜਾ ਸਕਦੀ ਹੈ। ਡਾਇਲਿਸਿਸ ਇੱਕ ਬੜਾ ਹੀ ਰਫ ਜਿਹਾ ਤਰੀਕਾ ਹੈ ਜਿਹੜਾ ਸ਼ੁਰੂ ਤੋਂ 50-100 ਸਾਲਾਂ ਤੋਂ ਚੱਲ ਰਿਹਾ, ਬਟ ਅੱਜ ਦੀ ਡੇਟ 'ਚ ਇਹੋ ਜਿਹੇ ਮਰੀਜ਼ਾਂ ਵਾਸਤੇ ਇੱਕ ਹੋਰ ਇਲਾਜ ਸੰਭਵ ਹੈ, ਉਹਨੂੰ ਆਪਾਂ ਕਹਿੰਦੇ ਹਾਂ ਕਿਡਨੀ ਟ੍ਰਾਂਸਪਲਾਂਟ, ਜਿਹਦੇ ਵਿੱਚ ਆਪਾਂ ਇੱਕ ਹੈਲਦੀ ਇੰਡੀਵਿਜੁਅਲ ਦਾ ਗੁਰਦਾ ਇੱਕ ਗੁਰਦੇ ਫੇਲ ਵਾਲੇ ਇੰਡੀਵਿਜੁਅਲ ਦੇ ਵਿੱਚ ਟ੍ਰਾਂਸਪਲਾਂਟ ਕਰਦੇ ਹਾਂ। ਇਹ ਇੱਕ ਵਿਧੀ ਹੈ ਜਿਹਦੇ ਨਾਲ ਗੁਰਦਾ ਫੇਲੀਅਰ ਵਾਲਾ ਪੇਸ਼ੈਂਟ ਜਿਹੜਾ ਡਾਇਲਿਸਿਸ ਤੇ ਇੱਕ ਬੜੀ ਹੀ ਲੋ ਕੁਆਲਿਟੀ ਵਾਲੀ ਜ਼ਿੰਦਗੀ ਬਤੀਤ ਕਰ ਰਿਹਾ ਹੈ, ਉਹ ਇੱਕ ਹੈਲਦੀ ਲਾਈਫ ਸਟਾਈਲ ਜੀ ਸਕਦਾ। ਕਿਡਨੀ ਟ੍ਰਾਂਸਪਲਾਂਟ ਬੇਸਿਕਲੀ 2 ਤਰ੍ਹਾਂ ਦਾ ਹੁੰਦਾ। ਸਭ ਤੋਂ ਪਹਿਲਾਂ ਉਹਨੂੰ ਆਪਾਂ ਕਹਿੰਦੇ ਲਾਈਵ ਔਰਗਨ ਟ੍ਰਾਂਸਪਲਾਂਟ। ਲਾਈਵ ਔਰਗਨ ਦਾ ਮਤਲਬ ਹੈ ਕਿ ਪਰਿਵਾਰ ਦਾ ਕੋਈ ਮੈਂਬਰ, ਭਰਾ, ਭੈਣ, ਮੰਮੀ, ਡੈਡੀ ਜਾਂ ਵਾਈਫ, ਜਾਂ ਫਿਰ ਫਸਟ ਕਜ਼ਨ ਹੋ ਗਿਆ, ਮਾਮੇ ਦਾ ਮੁੰਡਾ, ਚਾਚੇ ਦਾ ਮੁੰਡਾ, ਜਾਂ ਕੋਈ ਇਸ ਤਰ੍ਹਾਂ ਦੇ ਕਜ਼ਨ ਰਿਲੇਟਿਵਸ, ਉਹੀ ਸਿਰਫ ਗੁਰਦਾ ਦੇ ਸਕਦੇ ਨੇ। ਤੇ ਇਹਦੇ ਵਿੱਚ 2 ਤਰ੍ਹਾਂ ਨੂੰ ਆਪਾਂ ਦੇਖਦੇ ਹਾਂ। ਮੋਸਟ ਕਾਮਨਲੀ ਤਾਂ ਅਸੀਂ ਉਹੋ ਜਿਹੇ ਪੇਸ਼ੈਂਟ ਪ੍ਰੈਫਰ ਕਰਦੇ ਹਾਂ ਜਿਨ੍ਹਾਂ ਦਾ ਬਲੱਡ ਗਰੁੱਪ ਮੈਚ ਹੋਵੇ, ਪਰ ਅੱਜ ਕੱਲ੍ਹ ਕੁਛ ਦਵਾਈਆਂ ਇਹੋ ਜਿਹੀਆਂ ਆ ਗਈਆਂ ਨੇ, ਕੋਈ ਟੈਕਨੋਲੋਜੀ ਇਹੋ ਜਿਹੀ ਆ ਗਈ ਹੈ ਜਿਹਦੇ ਵਿੱਚ ਦੂਜੇ ਬਲੱਡ ਗਰੁੱਪ ਦਾ ਪੇਸ਼ੈਂਟ ਵੀ ਜਿਹੜਾ ਹੈ ਗੁਰਦਾ ਡੋਨੇਟ ਕਰ ਸਕਦਾ। ਉਹਦੇ ਵਿੱਚ ਕੁਛ ਇੰਜੈਕਸ਼ਨ ਅਸੀਂ ਇਹੋ ਜਿਹੇ ਲਾਉਂਦੇ ਹਾਂ ਕਿ ਰਿਐਕਸ਼ਨ ਨਾ ਹੋਵੇ। ਸੋ ਲਾਈਵ ਔਰਗਨ ਟ੍ਰਾਂਸਪਲਾਂਟ ਦੇ ਵਿੱਚ ਕੋਈ ਨਾ ਕੋਈ ਰਿਲੇਟਿਡ ਡੋਨਰ ਜਾਂ ਜਿੰਦਾ ਡੋਨਰ ਹੀ, ਪਰਿਵਾਰ ਦਾ ਕੋਈ ਰਿਸ਼ਤੇਦਾਰ ਹੀ ਜਿਹੜਾ ਹੈ ਉਹ ਗੁਰਦਾ ਪੇਸ਼ੈਂਟ ਨੂੰ ਦਿੰਦਾ ਹੈ, ਤੋ ਉਹ ਫਿਰ ਹੈਲਦੀ ਲਾਈਫ ਸਟਾਈਲ ਜਿੰਦਾ। ਦੂਸਰਾ ਜਿਹੜਾ ਤਰੀਕਾ ਹੁੰਦਾ ਉਹਨੂੰ ਆਪਾਂ ਕਹਿੰਦੇ ਕੈਡਾਵਰ ਡੋਨਰ। ਕੈਡਾਵਰ ਡੋਨਰ ਦਾ ਮਤਲਬ ਹੈ ਕਿ ਇੱਕ ਯੰਗ ਪੇਸ਼ੈਂਟ, ਕੋਈ ਮੁੰਡਾ ਜਾਂ ਕੁੜੀ, ਉਹਦਾ ਐਕਸੀਡੈਂਟ ਹੋਇਆ, ਉਹਦਾ ਐਕਸੀਡੈਂਟ ਤੋਂ ਬਾਅਦ ਉਹਨੂੰ ICU ਦਾਖਲ ਕਰਾਇਆ, ਤੋ ਆਪਾਂ ਦੇਖਿਆ ਕਿ ਉਹਦਾ ਬ੍ਰੇਨ ਡੈਡ ਹੋ ਗਿਆ, ਬ੍ਰੇਨ ਡੈਡ ਪਰ ਹਾਰਟ ਚੱਲ ਰਿਹਾ। ਇਹੋ ਜਿਹੜਾ ਪੇਸ਼ੈਂਟ ਹੈ, ਜੇ ਆਪਾਂ ਉਹਦੀ ਚੰਗੀ ਤਰ੍ਹਾਂ ਕਾਉਂਸਲਿੰਗ ਕਰੀਏ, ਤੋ ਉਹਨੂੰ ਕਾਉਂਸਲ ਇਹ ਕਰੀਏ ਕਿ ਯਾਰ ਤੁਸੀਂ ਜਿਹੜਾ ਹੈ ਅੰਗਦਾਨ ਕਰੋ, ਕਿਉਂਕਿ ਆਪਾਂ ਸਾਰੇ ਜਾਣਦੇ ਅੰਗਦਾਨ ਮਹਾਂਦਾਨ ਹੈ, ਤਾਂ ਇਹੋ ਜਿਹਾ ਇੱਕ ਪੇਸ਼ੈਂਟ 8 ਮਰੀਜ਼ਾਂ ਨੂੰ ਜ਼ਿੰਦਗੀ ਦੇ ਸਕਦਾ, ਕਿਉਂਕਿ ਇੱਕ ਬਾਡੀ ਦੇ ਵਿੱਚ, ਇੱਕ ਸਰੀਰ ਚੋਂ ਆਪਾਂ 8 ਅੰਗ ਜਿਹੜੇ ਨੇ ਨਾ, ਉਹ ਦੂਜੇ ਮਰੀਜ਼ਾਂ ਦੇ ਕੰਮ ਆ ਸਕਦੇ ਨੇ, ਜਿਹਦੇ ਵਿੱਚ ਕੋਰਨੀਆਸ ਹੋ ਗਏ, ਹਾਰਟ ਹੋ ਗਿਆ, ਲੰਗ ਹੋ ਗਏ, 2 ਕਿਡਨੀਜ਼ ਹੋ ਗਈਆਂ, ਫੇਫੜੇ ਵੀ। ਸੋ ਇਹ ਇੱਕ ਕਾਉਂਸਲਿੰਗ ਦਾ ਦੌਰ ਹੁੰਦਾ, ਕਿਉਂਕਿ ਆਪਣੇ ਅਜੇ ਵੀ ਕੁਛ ਰਿਲੀਜੀਅਸ ਰੀਜ਼ਨਸ ਦੇ ਕਰਕੇ ਜਾਂ ਸੋਸ਼ਲ ਰੀਜ਼ਨਸ ਦੇ ਕਰਕੇ ਬਹੁਤ ਸਾਰੇ ਪਰਿਵਾਰ ਇਹੋ ਜਿਹੇ ਨੇ, ਮਤਲਬ ਇਹ ਜਿਹੜੀ ਰਿਸਰਚ ਹੈ, ਜਿਹੜਾ ਡੇਟਾ ਹੈ, ਉਹ ਕਹਿੰਦਾ ਹੈ ਕਿ ਜੇ 1000 ਮਰੀਜ਼ਾਂ ਨੂੰ ਆਪਾਂ ਕਾਉਂਸਲ ਕਰਦੇ ਹਾਂ ਤੇ ਉਹਨਾਂ 'ਚ 100 ਮੰਨਦੇ ਨੇ, ਤੇ 100 'ਚ ਅਲਟੀਮੇਟਲੀ ਸਿਰਫ ਇੱਕ ਹੀ ਹੈ ਜਿਹੜਾ ਐਕਚੁਅਲ ਅੰਗਦਾਨ ਕਰਨ ਲਈ ਜਿਹੜਾ ਉਹ ਰਾਜੀ ਹੁੰਦਾ।
1: ਜੀ, ਕਈ ਵਾਰ ਵਿਅਕਤੀ ਰਾਜੀ ਹੁੰਦਾ ਸਰ, ਪਰ ਪਰਿਵਾਰ ਦੇ ਮੈਂਬਰ ਰਾਜੀ ਨਹੀਂ ਹੁੰਦੇ।
0: ਐਗਜੈਕਟਲੀ, ਇਹ ਸੋਸ਼ਲ ਰੀਜ਼ਨਸ ਹੋ ਸਕਦੇ ਨੇ, ਪਰਿਵਾਰਿਕ ਰੀਜ਼ਨਸ ਹੋ ਸਕਦੇ ਨੇ, ਪੀਅਰ ਪ੍ਰੈਸ਼ਰ ਹੋ ਸਕਦਾ। ਸੋ ਇਹ ਕੈਡਾਵਰ ਡੋਨਰ ਹੁੰਦਾ, ਇਹਦੇ ਵਿੱਚ ਅਗੇਨ ਬਲੱਡ ਗਰੁੱਪ ਮੈਚ ਹੋਣਾ ਬਹੁਤ ਜ਼ਰੂਰੀ ਹੈ। ਸੋ ਇਹੋ ਜਿਹੇ ਪੇਸ਼ੈਂਟਸ ਉਹਨਾਂ ਪੇਸ਼ੈਂਟਸ ਦਾ ਕਰਦੇ ਜਿਨ੍ਹਾਂ ਦੇ ਪਰਿਵਾਰ 'ਚ ਕੋਈ ਡੋਨਰ ਨਾ ਹੋਵੇ, ਮੈਚਿੰਗ ਡੋਨਰ ਨਾ ਹੋਵੇ, ਜਿਨ੍ਹਾਂ ਨੂੰ ਉਹਨਾਂ 'ਚ ਆਪਾਂ ਲਾਈਵ ਔਰਗਨ ਨਾ ਕਰ ਪਾਈਏ। ਤੇ ਇਹਦੇ ਵਿੱਚ ਇੱਕ ਪ੍ਰੋਪਰ ਰਜਿਸਟਰੀ ਹੁੰਦੀ ਹੈ, ਜਿਹੜੀ ਨੋਟੋ, ਨੈਸ਼ਨਲ ਔਰਗਨ ਟ੍ਰਾਂਸਪਲਾਂਟ ਔਰਗਨਾਈਜੇਸ਼ਨ ਜਿਹੜੀ ਹੈ, ਸੈਂਟਰ ਲੈਵਲ ਦੀ ਦਿੱਲੀ 'ਚ ਔਰਗਨਾਈਜੇਸ਼ਨ ਹੈ, ਉਹਦੀ ਵੈਬਸਾਈਟ 'ਤੇ ਰਜਿਸਟਰੀ ਹੁੰਦੀ ਹੈ। ਤੇ ਉਹਦੇ ਵਿੱਚ ਇਹੋ ਜਿਹੇ ਪੇਸ਼ੈਂਟ ਜਿਹੜੇ ਉਹ ਐਨਰੋਲ ਕਰ ਸਕਦੇ ਨੇ, ਤੇ ਫਿਰ ਅਕੋਰਡਿੰਗ ਟੂ ਦਾ ਟਰਨ, ਕਿੰਨੇ ਵੀ ਸਾਲਾਂ ਬਾਅਦ ਜੋ ਵੀ ਉਹਨਾਂ ਦੀ ਟਰਨ ਆਉਂਦੀ ਹੈ, ਜਿਵੇਂ ਜਿਵੇਂ ਉਹਨਾਂ ਦੇ ਬਲੱਡ ਗਰੁੱਪ ਤੋਂ ਮੈਚ ਦਾ ਡੋਨਰ ਮਿਲਦਾ ਹੈ, ਤੇ ਉਹਨਾਂ ਨੂੰ ਫਿਰ ਕਾਲ ਕਰਕੇ ਉਹਨਾਂ ਦਾ ਆਪਰੇਸ਼ਨ ਕੀਤਾ ਜਾਂਦਾ ਹੈ।
1: ਜੀ, ਤੇ ਡਾਕਟਰ ਸਾਹਿਬ ਜੀ, ਆਪਾਂ ਗੱਲ ਕਰੀਏ ਸਰਵਾਈਵਲ ਰੇਟ ਦੀ, ਹੈ ਨਾ, ਕਿਸੇ ਦੇ ਗੁਰਦੇ ਬਦਲਣ ਤੋਂ ਬਾਅਦ ਵਿਅਕਤੀ ਦੀ ਉਮਰ ਹੈ ਜਿਹੜੀ ਉਹ

0: ਕਿਡਨੀ ਟ੍ਰਾਂਸਪਲਾਂਟ 60-70 ਚ ਸ਼ੁਰੂ ਹੋਈ ਸੀ ਤੇ ਇੰਡੀਆ ਦਾ ਜਿਹੜਾ ਰਿਕਾਰਡ ਹੈ ਉਹ ਇੱਕ ਮਰੀਜ਼ ਹੈ ਜਿਹੜਾ ਪੀਜੀਆਈ ਚੰਡੀਗੜ੍ਹ ਨੇ ਓਪਰੇਟ ਕੀਤਾ ਸੀ, ਉਹਨੂੰ 37 ਸਾਲ ਹੋ ਚੁੱਕੇ ਨੇ ਕਿਡਨੀ ਟ੍ਰਾਂਸਪਲਾਂਟ ਹੋਏ ਨੂੰ, ਤੇ 37 ਸਾਲ ਤੋਂ ਉਹ ਹੇਲ ਐਂਡ ਹਾਰਟ ਹੀ ਹੈ ਔਰ ਆਪਣੀ ਹੈਲਦੀ ਲਾਈਫ ਸਟਾਈਲ ਜਿਹੜਾ ਰਹਿ ਰਿਹਾ। ਸੋ ਇਹ ਤਾਂ ਰਿਸਰਚ ਚੱਲ ਰਹੀ ਹੈ ਜਿਵੇਂ ਜਿਵੇਂ, ਪਰ ਔਨ ਐਨ ਐਵਰੇਜ ਜੋ ਅਸੀਂ ਆਪਣੇ ਦੇਖਦੇ ਹਾਂ ਤੇ 15-20 ਸਾਲ ਪੇਸ਼ੈਂਟ ਦੇ ਆਰਾਮ ਨਾਲ ਨਿਕਲ ਜਾਂਦੇ ਆ, ਜੋ ਪ੍ਰੋਪਰਲੀ ਕੁਛ ਮੈਡੀਸਿਨ ਹੁੰਦੀਆਂ ਨੇ ਕਿਡਨੀ ਟ੍ਰਾਂਸਪਲਾਂਟ ਤੋਂ ਬਾਅਦ, ਜਿਹਨੂੰ ਇਮਿਊਨੋਸਪ੍ਰੈਸ਼ਨ ਕਹਿੰਦੇ ਹਾਂ ਕਿ ਜਿਹੜੀ ਇਮਿਊਨਿਟੀ ਨੂੰ ਰੋਕ ਕੇ ਰੱਖਦੀਆਂ ਆਪਣੇ, ਜੇ ਉਹ ਪ੍ਰੋਪਰਲੀ ਖਾਵੇ ਔਰ ਆਪਣਾ ਲਾਈਫ ਸਟਾਈਲ ਠੀਕ ਰਹੇ ਤੇ 15-20 ਸਾਲ ਕਿਤੇ ਨਹੀਂ ਗਏ।
1: ਜੀ ਤੁਸੀਂ ਗੱਲ ਕੀਤੀ ਸਰ ਲਾਈਵ ਆਰਗਨ ਟ੍ਰਾਂਸਪਲਾਂਟ ਦੀ, ਸੋ ਜੇ ਆਪਾਂ ਅੰਗ ਦਾਨ ਬਾਰੇ ਜਾਂ ਇਸ ਵਿਧੀ ਬਾਰੇ ਏਮਜ਼ ਬਠਿੰਡਾ ਦੇ ਯੋਗਦਾਨ ਦੀ ਗੱਲ ਕਰੀਏ ਤਾਂ ਇੱਥੇ ਕਿਸ ਤਰ੍ਹਾਂ ਦੀਆਂ ਸੇਵਾਵਾਂ ਇਸ ਸੰਬੰਧੀ ਉਪਲਬਧ ਨੇ, ਕੀ ਕੋਈ ਵਿਅਕਤੀ ਆਪਣਾ ਉੱਥੇ ਜਾ ਕੇ ਫਾਰਮ ਭਰ ਸਕਦਾ, ਇਸ ਬਾਰੇ ਵੀ ਜ਼ਰੂਰ ਜਾਣਕਾਰੀ ਦਿਓ ਜੀ।
0: ਦੇਖੋ ਜੀ, ਮੈਂ ਦੱਸਣਾ ਚਾਹਾਂਗਾ ਤੁਹਾਡੇ ਥਰੂ ਸ਼ਰੋਤਿਆਂ ਨੂੰ ਕਿ 2 ਮਹੀਨੇ ਪਹਿਲਾਂ ਕਿਡਨੀ ਟ੍ਰਾਂਸਪਲਾਂਟ ਵਾਸਤੇ ਇੱਕ ਲਾਈਸੈਂਸ ਚਾਹੀਦਾ ਹੁੰਦਾ ਹੈ। ਕਿਸੇ ਵੀ ਸੰਸਥਾ ਨੇ, ਚਾਹੇ ਉਹ ਸਰਕਾਰੀ ਸੰਸਥਾ ਹੈ ਚਾਹੇ ਪ੍ਰਾਈਵੇਟ ਸੰਸਥਾ ਹੈ, ਉਹਨੇ ਜੇ ਕਿਡਨੀ ਟ੍ਰਾਂਸਪਲਾਂਟ ਸ਼ੁਰੂ ਕਰਨਾ ਹੈ ਤਾਂ ਉਹਦੇ ਲਈ ਜਿਹੜੀ ਲਾਈਸੈਂਸ ਆਉਂਦਾ ਹੈ ਉਹ ਸਟੇਟ ਅਥਾਰਟੀਜ਼ ਤੋਂ ਆਉਂਦਾ ਹੈ, ਤਾਂ ਉਹ ਸਾਨੂੰ 2 ਮਹੀਨੇ ਪਹਿਲਾਂ ਉਹ ਲਾਈਸੈਂਸ ਮਿਲ ਚੁੱਕਿਆ ਔਰ ਅਸੀਂ ਹੁਣ ਕਿਡਨੀ ਟ੍ਰਾਂਸਪਲਾਂਟ ਸ਼ੁਰੂ ਕਰਨ ਜਾ ਰਹੇ ਹਾਂ, ਲਾਈਵ ਆਰਗਨ ਵਾਲਾ ਟ੍ਰਾਂਸਪਲਾਂਟ। ਉਹਦੇ ਲਈ ਆਲਰੇਡੀ ਅਸੀਂ ਜੋ ਹੈ ਉਹਦੀ ਐਨਰੋਲਮੈਂਟ ਸ਼ੁਰੂ ਕਰ ਦਿੱਤੀ ਹੈ, ਉਹਦੇ ਲਈ ਜਿਹੜੇ ਨੀਡੀ ਪੇਸ਼ੈਂਟਸ ਨੇ ਉਹਨਾਂ ਨੂੰ ਅਸੀਂ ਵਰਕਅਪ ਉਹਨੇ ਟੈਸਟ ਵੈਸਟ ਕਰਵਾ ਰਹੇ ਹਾਂ ਔਰ ਹੋਪਫੁਲੀ ਅਸੀਂ ਸਪਟੰਬਰ ਮੰਥ ਦੇ ਵਿੱਚ, ਕੋਸ਼ਿਸ਼ ਜਾਰੀ ਹੈ ਕਿ ਅਸੀਂ ਪਹਿਲਾਂ ਕਿਡਨੀ ਟ੍ਰਾਂਸਪਲਾਂਟ ਜਿਹੜਾ ਹੈ ਏਮਸ ਦੇ ਵਿੱਚ ਕਰ ਦਈਏ। ਅੱਜ ਤੋਂ ਪਹਿਲਾਂ ਸਿਰਫ ਪੀਜੀਆਈ ਚੰਡੀਗੜ੍ਹ ਹੈ ਜਿਹੜਾ ਆਸ ਪਾਸ ਦੀਆਂ 4 ਸਟੇਟਸ ਦੇ ਵਿੱਚ ਸਰਕਾਰੀ ਸੰਸਥਾ ਹੈ ਜਿਹਦੇ ਵਿੱਚ ਇਹ ਕਿਡਨੀ ਟ੍ਰਾਂਸਪਲਾਂਟ ਹੋ ਰਿਹਾ, ਉਸ ਤੋਂ ਇਲਾਵਾ ਸਿਰਫ ਪ੍ਰਾਈਵੇਟ ਸੰਸਥਾਵਾਂ ਨੇ ਜਿਹੜੀਆਂ ਕਰ ਰਹੀਆਂ ਨੇ। ਸੋ ਇਹ ਲਾਈਵ ਆਰਗਨ ਟ੍ਰਾਂਸਪਲਾਂਟ ਦੀ ਸੁਵਿਧਾ ਜਿਹੜੀ ਹੈ ਉਹ ਬਠਿੰਡਾ ਦੇ ਵਿੱਚ ਏਮਸ ਦੇ ਵਿੱਚ ਥੋੜੇ ਦਿਨਾਂ ਸ਼ੁਰੂ ਹੋ ਜਾਏਗੀ ਔਰ ਮੇਰੀ ਇਹੀ ਰਿਕੁਐਸਟ ਹੈ ਜਾਂ ਅਪੀਲ ਹੈ ਲੋਕਾਂ ਨੂੰ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਇਸ ਸੁਵਿਧਾ ਦਾ ਫਾਇਦਾ ਉਠਾਉਣ, ਇਸ ਆਪਰੇਸ਼ਨ ਦਾ ਫਾਇਦਾ ਉਠਾਉਣ, ਕਿਉਂਕਿ ਇਹ ਇੱਥੇ ਨੋਮੀਨਲ ਕੋਸਟ ਤੇ ਹੋਏਗਾ ਔਰ ਜਿਹੜੀਆਂ ਗਵਰਨਮੈਂਟ ਸੈਂਟਰਲ ਗਵਰਨਮੈਂਟ ਦੀਆਂ ਸਕੀਮਸ ਉਹਦੇ ਵਿੱਚ ਕਈ ਵਾਰੀ ਫ੍ਰੀ ਵੀ ਹੋਏਗਾ। ਦੂਸਰਾ ਜਿਹੜਾ ਤੁਸੀਂ ਕਹਿ ਰਹੇ ਹੋ ਆਰਗਨ ਡੋਨੇਸ਼ਨ, ਉਹ 2 ਤਰੀਕੇ ਨਾਲ ਹੁੰਦੀ ਹੈ। ਦੇਖੋ ਜੀ, ਤੁਸੀਂ ਆਪਣੀ ਜਿਹੜਾ ਮੈਂ ਕਿਹਾ ਕੈਡਾਵਰ ਡੋਨਰ, ਤੁਸੀਂ ਕੋਈ ਵੀ ਪੇਸ਼ੈਂਟ, ਕੋਈ ਵੀ ਇੱਕ ਆਦਮੀ, ਨੋਰਮਲ ਆਦਮੀ ਔਰਤ ਆਪਣੇ ਆਰਗਨਸ ਜਿਹੜੇ ਉਹ ਪਲੈਜ ਕਰ ਸਕਦਾ। ਉਹਦੇ 2 ਵਿਧੀਆਂ ਨੇ। ਸਭ ਤੋਂ ਪਹਿਲੀ ਵਿਧੀ ਹੈ ਕਿ ਸੈਂਟਰ ਦੀ ਇੱਕ ਸੰਸਥਾ ਹੈ ਨੋਟੋ, ਨੈਸ਼ਨਲ ਆਰਗਨ ਟ੍ਰਾਂਸਪਲਾਂਟ ਆਰਗੇਨਾਈਜੇਸ਼ਨ, ਜਿਹੜੀ ਆਰਗਨ ਟ੍ਰਾਂਸਪਲਾਂਟ ਦਾ ਸਾਰਾ ਕੰਮ ਦੇਖਦੀ ਹੈ ਪੂਰੇ ਭਾਰਤ ਦਾ। ਉਹਦੀ ਵੈਬਸਾਈਟ ਹੈ, ਉਹਦੀ ਵੈਬਸਾਈਟ ਤੇ ਜਾਓ ਔਰ ਉਹਦੀ ਵੈਬਸਾਈਟ ਤੇ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰੋ। ਉਹਦੇ ਵਿੱਚ ਉਹ ਆਧਾਰ ਕਾਰਡ ਮੰਗਦੇ ਨੇ, ਤੁਸੀਂ ਆਧਾਰ ਕਾਰਡ ਉਹਦੇ ਚ ਅਪਲੋਡ ਕਰੋਗੇ ਤੇ ਜਿਸ ਤਰ੍ਹਾਂ ਆਪਣਾ ਕੋਵਿਡ ਸਰਟੀਫਿਕੇਟ ਜਨਰੇਟ ਹੁੰਦਾ ਸੀ, ਉਸ ਤਰ੍ਹਾਂ ਹੀ ਇੱਥੇ ਆਰਗਨ ਡੋਨੇਸ਼ਨ ਵਾਲਾ ਸਰਟੀਫਿਕੇਟ ਜਿਹੜਾ ਹੈ ਕਿ ਤੁਸੀਂ ਆਰਗਨ ਪਲੈਜ ਕਰ ਦਿੱਤੇ ਨੇ, ਉਹ ਇੱਕ ਕੰਪਿਊਟਰਾਈਜ਼ ਸਰਟੀਫਿਕੇਟ ਤੁਹਾਡਾ ਜਨਰੇਟ ਹੋ ਜਾਏਗਾ ਜਿਹੜਾ ਤੁਸੀਂ ਆਪਣੇ ਕੋਲ ਸੰਭਾਲ ਕੇ ਰੱਖ ਸਕਦੇ ਹੋ, ਪਲੱਸ ਤੁਸੀਂ ਆਪਣੇ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਸ਼ੇਅਰ ਕਰ ਸਕਦੇ ਹੋ ਕਿ ਤੁਸੀਂ ਆਪਣੇ ਆਰਗਨਸ ਪਲੈਜ ਕਰਤੇ, ਸੋ ਦੈਟ ਤੁਹਾਨੂੰ ਦੇਖ ਕੇ ਹੋਰ ਜ਼ਿਆਦਾ ਤੋਂ ਜ਼ਿਆਦਾ ਲੋਕ ਮੋਟੀਵੇਟ ਹੋਣ। ਕਿਉਂਕਿ ਅੱਜ ਦੀ ਡੇਟ ਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਆਪਾਂ ਡਾਇਬਟੀਜ਼ ਕੈਪੀਟਲ ਆਫ ਵਰਲਡ ਬਣਦੇ ਜਾ ਰਹੇ ਹਾਂ ਔਰ ਸ਼ੂਗਰ ਸਭ ਤੋਂ ਵੱਡਾ ਕਿਲਰ ਹੈ ਗੁਰਦਿਆਂ ਦਾ, ਸੋ ਗੁਰਦਿਆਂ ਦੇ ਜਿੰਨੇ ਮਰੀਜ਼ ਨੇ ਉਹਨਾਂ ਟ੍ਰਾਂਸਪਲਾਂਟ ਆਪਾਂ ਨਹੀਂ ਕਰ ਪਾ ਰਹੇ, ਤੋ ਆਪਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਲੋੜ ਹੈ ਕਿ ਲੋਕ ਆਪਣਾ ਅੰਗਦਾਨ ਕਰਨ, ਕਿਉਂਕਿ ਡੈਥ ਤੋਂ ਬਾਅਦ ਤਾਂ ਸਰੀਰ ਕਿਤੇ ਕੰਮ ਨਹੀਂ ਆਉਣਾ। ਇਹ ਅਵੇਅਰਨੈਸ ਇੱਕ ਤਾਂ ਆਪਾਂ ਵੈਬਸਾਈਟ ਤੇ ਕਰ ਸਕਦੇ ਹਾਂ, ਦੂਸਰਾ ਏਮਸ ਦੇ ਵਿੱਚ ਵੀ ਡਿਪਾਰਟਮੈਂਟ ਆਫ ਯੂਰੋਲੋਜੀ ਐਂਡ ਨੈਫਰੋਲੋਜੀ ਦੇ ਵਿੱਚ ਤੁਸੀਂ ਫਾਰਮ ਭਰ ਕੇ ਆਪਣੇ ਆਰਗਨਸ ਜਿਹੜੇ ਨੇ ਉਹ ਤੁਸੀਂ ਪਲੈਜ ਕਰ ਸਕਦੇ ਹੋ। ਸੋ ਅੰਗਦਾਨ ਮਹਾਦਾਨ ਜਿਹੜਾ ਹੈ ਇੱਕ ਬਹੁਤ ਹੀ ਸ਼ੁਭ ਕਾਰਜ ਹੈ, ਤੋ ਮੈਨੂੰ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਆਪਾਂ ਸਾਰੇ ਅੱਗੇ ਵਧੀਏ ਤੇ ਇਸ ਨੇਕ ਕਾਰਜ ਦੇ ਵਿੱਚ ਆਪਾਂ ਜਿਹੜੇ ਕੋਈ ਨੀਡੀ ਲੋਕ ਆ ਉਹਨਾਂ ਦੀ ਹੈਲਪ ਕਰੀਏ।
1: ਜੀ ਡਾਕਟਰ ਸਾਹਿਬ, ਸਾਡੇ ਸਰੋਤਿਆਂ ਨੂੰ ਖੁੱਲਾ ਸਮਾਂ ਦੇਣ ਲਈ ਤੇ ਇੰਨੀ ਡੂੰਘੀ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਤਹਿ ਦਿਲੋਂ ਸ਼ੁਕਰੀਆ ਸਰ।
0: ਸ਼ੁਕਰੀਆ ਜੀ, ਥੈਂਕ ਯੂ ਸੋ ਮਚ
1: ਜੀ। ਤੇ ਸਰੋਤਿਓ, ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਮੈਨੂੰ ਯਾਨੀ ਖੁਸ਼ਪ੍ਰੀਤ ਸ਼ੇਰਗਿੱਲ ਨੂੰ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਸਾਡੀ ਤਕਨੀਕੀ ਟੀਮ ਦਾ ਧੰਨਵਾਦ, ਵਿਸ਼ੇਸ਼ ਸਹਿਯੋਗ ਲਈ ਤਰਸੇਮ ਬੁੱਟਰ ਸਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੋਏ ਆਪ ਜੀ ਤੋਂ ਆਗਿਆ ਚਾਹਾਂਗੇ। ਫੇਰ ਮਿਲਾਂਗੇ ਕਿਸੇ ਹੋਰ ਵਿਸ਼ੇ ਦੇ ਨਾਲ ਕਿਸੇ ਹੋਰ ਸ਼ਖਸੀਅਤ ਦੇ ਨਾਲ। ਤਦ ਤੱਕ ਲਈ ਰੱਬ ਰੱਖਾ।
2: ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਹੈਲੋ ਡਾਕਟਰ। ਵਿਸ਼ਾ ਸੀ ਗੁਰਦੇ ਦੀਆਂ ਬਿਮਾਰੀਆਂ, ਕਾਰਨ, ਲੱਛਣ ਤੇ ਇਲਾਜ। ਇਸ ਵਿਸ਼ੇ ਤੇ ਜਾਣਕਾਰੀ ਦੇ ਰਹੇ ਸਨ ਡਾਕਟਰ ਕਮਲਜੀਤ ਸਿੰਘ ਕੌੜਾ ਤੇ ਇਹਨਾਂ ਦੇ ਨਾਲ ਗੱਲਬਾਤ ਕਰ ਰਹੇ ਸਨ ਖੁਸ਼ਪ੍ਰੀਤ ਕੌਰ। ਆਕਾਸ਼ਵਾਣੀ ਐਫ ਐਮ ਬਠਿੰਡਾ ਪਰਮੈਨ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਤੇ ਸਮਾਂ 6:12 ਤੇ 50 ਸਕਿੰਟ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੱਲਾਂ ਚੋਂ ਗੱਲ। ਸਰੋਤਿਓ, ਹੁਣ ਤੁਹਾਡੀ ਨਜ਼ਰ ਕਰਦੇ ਹਾਂ ਇੱਕ ਗੀਤ ਜਿਸ ਨੂੰ ਆਵਾਜ਼ ਦਿੱਤੀ ਹੈ ਮਮਤਾ ਜੋਸ਼ੀ ਨੇ, ਬੋਲ ਰਾਜਕੁਮਾਰ ਦੇ ਨੇ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ ਚੋਂ ਗੱਲ ਆਕਾਸ਼ਵਾਣੀ ਐਫ ਐਮ ਬਠਿੰਡਾ ਫਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਤੇ ਸਮਾਂ 6:19 ਤੇ 50 ਸਕਿੰਟ ਠੀਕ 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਬਿਜਲੀ ਮੰਤਰੀ ਮਨੋਹਰ ਲਾਲ ਨੇ ਊਰਜਾ ਪ੍ਰਣਾਲੀਆਂ ਉੱਤੇ ਮਜ਼ਬੂਤ ਬ੍ਰਿਕਸ ਸਹਿਯੋਗ ਦਾ ਸੱਦਾ ਦਿੱਤਾ। ਪੰਜਾਬ ਭਰ ਵਿੱਚ ਅੱਜ ਤੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਟੀਬਰ ਸੋਧ SIR ਸ਼ੁਰੂ ਹੋਈ, 24 ਜੁਲਾਈ ਤੱਕ ਜਾਰੀ ਰਹੇਗੀ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਲੜਾਈ ਲਈ ਪੂਰੇ ਸਮਾਜ ਦੀ ਭਾਗੀਦਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਦਿਆਂ ਅੱਜ ਸਾਂਝਾ ਸੁਨੇਹਾ ਇਕਜੁੱਟ ਪੰਜਾਬ ਪ੍ਰੋਗਰਾਮ ਦਾ ਆਯੋਜਨ। ਫਰਾਂਸ ਵਿਚ ਭਾਰਤੀ ਵਿਦੇਸ਼ ਮੰਤਰਾਲੇ ਦੇ ਦਖਲ ਤੋਂ ਬਾਅਦ ਅੱਜ ਪੈਰਿਸ ਵਿਚ ਹੋਣ ਵਾਲੀ ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਦੀ ਨਿਲਾਮੀ ਰੋਕੀ ਗਈ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਅਤੇ ਫਾਜ਼ਿਲਕਾ 'ਚ ਵੱਖ ਵੱਖ ਕਾਰਵਾਈਆਂ ਦੌਰਾਨ 9 ਮੁਲਜ਼ਮਾਂ ਨੂੰ 12 ਹਥਿਆਰਾਂ, ਵੱਡੀ ਗਿਣਤੀ 'ਚ ਕਾਰਤੂਸ ਤੇ ਨਕਦੀ ਸਮੇਤ ਕੀਤਾ ਗ੍ਰਿਫ਼ਤਾਰ। ਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਦੇ ਗਰੁੱਪ ਏ ਮੈਚ ਵਿਚ ਭਾਰਤ ਦਾ ਮੁਕਾਬਲਾ ਸ਼ਾਮ 7 ਵਜੇ ਬੰਗਲਾਦੇਸ਼ ਨਾਲ। ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਭਾਰਤ ਊਰਜਾ ਪ੍ਰਣਾਲੀਆਂ ਦੇ ਨਿਰਮਾਣ ਲਈ ਬ੍ਰਿਕਸ ਸਹਿਯੋਗ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ। ਅੱਜ ਗੁਰੂਗ੍ਰਾਮ 'ਚ 11ਵੀਂ ਬ੍ਰਿਕਸ ਊਰਜਾ ਮੰਤਰੀਆਂ ਦੀ ਮੀਟਿੰਗ ਦਾ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ ਕਿ ਵਿਕਾਸ ਦੀਆਂ ਇੱਛਾਵਾਂ ਅਤੇ ਨਿਰੰਤਰ ਰਹਿਣਯੋਗ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਕਿਫਾਇਤੀ, ਭਰੋਸੇਮੰਦ ਅਤੇ ਨਿਰੰਤਰ ਰਹਿਣਯੋਗ ਊਰਜਾ ਲਾਜ਼ਮੀ ਹੈ। ਸਮੁੱਚੀ ਊਰਜਾ ਮੁੱਲ ਲੜੀ ਵਿਚ ਭਾਰਤ ਦੇ ਨਿਵੇਸ਼ ਨੂੰ ਉਜਾਗਰ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਡਿਜੀਟਲ ਤੌਰ ਤੇ ਸਮਰੱਥ ਬਿਜਲੀ ਪ੍ਰਣਾਲੀਆਂ 'ਚੋਂ ਇਕ ਦੀ ਬੁਨਿਆਦ ਰੱਖ ਰਿਹਾ। ਉਨ੍ਹਾਂ ਕਿਹਾ ਕਿ 6 ਕਰੋੜ ਤੋਂ ਵੱਧ ਸਮਾਰਟ ਮੀਟਰ ਪਹਿਲਾਂ ਹੀ ਲਾਏ ਜਾ ਚੁੱਕੇ ਨੇ ਅਤੇ ਇਹ ਤਬਦੀਲੀ ਆਉਣ ਵਾਲੇ ਸਾਲਾਂ 'ਚ ਵੱਡੇ ਪੱਧਰ ਤੇ ਜਾਰੀ ਰਹੇਗੀ।
1: फ्यूचर एनर्जी सिस्टम्स मस्ट बैलेंस।
2: भविष्य की ऊर्जा प्रणालियों में स्थिरता और विश्वसनीयता के बीच संतुलन होना चाहिए। भारत ऊर्जा क्षेत्र की पूरी श्रृंखला में बड़े पैमाने पर निवेश कर रहा है। अब तक 6 करोड़ से अधिक स्मार्ट मीटर लगाए जा चुके हैं और आने वाले वर्षों में यह बदलाव और बड़े स्तर पर जारी रहेगा।
1: ट्रांसफॉर्मेशन विल कंटिन्यू एट स्केल।
0: ਪੰਜਾਬ ਭਰ ਵਿਚ ਅੱਜ ਤੋਂ ਮਹੀਨਾ ਭਰ ਚੱਲਣ ਵਾਲੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਸ਼ੁਰੂ ਹੋ ਗਈ ਹੈ। ਇਹ 24 ਜੁਲਾਈ ਤੱਕ ਜਾਰੀ ਰਹੇਗੀ। ਅੱਜ ਤੋਂ 24 ਜੁਲਾਈ ਤੱਕ ਬੂਥ ਪੱਧਰ ਅਧਿਕਾਰੀ BLOs ਘਰ ਘਰ ਦੌਰੇ ਦੌਰਾਨ ਗਣਨਾ ਫਾਰਮਾਂ ਦੀ ਵੰਡ, ਭਰਨ ਤੇ ਜਾਣਕਾਰੀ ਇਕੱਤਰ ਕਰਨਗੇ। ਅੰਤਿਮ ਵੋਟਰ ਸੂਚੀ 1 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਇਸੇ ਦੌਰਾਨ ਜਲੰਧਰ ਦੇ ਜ਼ਿਲ੍ਹਾ ਚੋਣ ਅਫਸਰ ਵਰਜੀਤ ਵਾਲੀਆ ਨੇ ਚੱਲ ਰਹੀ ਵਿਸ਼ੇਸ਼ ਤੀਬਰ ਸੋਧ ਦੀ ਨਿਗਰਾਨੀ ਕਰਨ ਲਈ ਇਕ ਖੇਤਰੀ ਦੌਰਾ ਕੀਤਾ। ਦੌਰੇ ਦੌਰਾਨ ਵਸਨੀਕਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਚੋਣ ਅਫਸਰ ਨੇ ਉਨ੍ਹਾਂ ਨੂੰ ਇਸ ਅਭਿਆਸ ਦੇ ਉਦੇਸ਼ ਅਤੇ ਪ੍ਰਕਿਰਿਆ ਤੋਂ ਜਾਣੂ ਕਰਵਾਇਆ। ਪੰਜਾਬ ਸਰਕਾਰ ਨੇ ਨਸ਼ਿਆਂ ਖਿਲਾਫ਼ ਲੜਾਈ ਲਈ ਪੂਰੇ ਸਮਾਜ ਦੀ ਭਾਗੀਦਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਦਿਆਂ ਅੱਜ ਸਾਂਝਾ ਸੁਨੇਹਾ ਇਕਜੁੱਟ ਪੰਜਾਬ ਨਾਮੀ ਨਿਵੇਕਲਾ ਪ੍ਰੋਗਰਾਮ ਕਰਵਾਇਆ। ਇਸ ਦਾ ਉਦੇਸ਼ ਸਰਕਾਰੀ ਏਜੰਸੀਆਂ, ਕਮਿਊਨਿਟੀ ਲੀਡਰਾਂ, ਸਿਵਲ ਸੁਸਾਇਟੀ ਸੰਸਥਾਵਾਂ ਅਤੇ ਸੋਸ਼ਲ ਮੀਡੀਆ ਇਨਫਲੂਐਂਸਰਾਂ ਦਰਮਿਆਨ ਭਾਈਵਾਲੀ ਕਾਇਮ ਕਰਨਾ ਹੈ ਤਾਂ ਜੋ ਸੂਬੇ 'ਚ ਨਸ਼ਿਆਂ ਨਾਲ ਨਜਿੱਠਿਆ ਜਾ ਸਕੇ। ਇਹ ਪ੍ਰੋਗਰਾਮ ਡਾਟਾ ਇੰਟੈਲੀਜੈਂਸ ਅਤੇ ਟੈਕਨੀਕਲ ਸਪੋਰਟ ਯੂਨਿਟ ਵੱਲੋਂ ਆਯੋਜਿਤ ਕੀਤਾ ਗਿਆ ਜੋ ਪੰਜਾਬ 'ਚ ਨਸ਼ਾ ਵਿਰੋਧੀ ਵਿਆਪਕ ਕਾਰਵਾਈ ਦਾ ਤਕਨੀਕੀ ਆਧਾਰ ਹੈ। ਇਸ ਪ੍ਰੋਗਰਾਮ 'ਚ 40 ਤੋਂ ਵੱਧ ਸੰਸਥਾਵਾਂ ਦੇ 80 ਤੋਂ ਵੱਧ ਨੁਮਾਇੰਦਿਆਂ ਨੇ ਹਿੱਸਾ ਲਿਆ। ਇਹ ਸੰਸਥਾਵਾਂ ਸਿੱਖਿਆ, ਮਾਨਸਿਕ ਸਿਹਤ, ਨਸ਼ਾ ਛੁਡਾਊ, ਬੱਚਿਆਂ ਦੀ ਸੁਰੱਖਿਆ, ਯੁਵਕ ਭਲਾਈ, ਔਰਤਾਂ ਦੇ ਸਸ਼ਕਤੀਕਰਨ, ਕਮਿਊਨਿਟੀ ਆਊਟਰੀਚ ਤੇ ਖੇਡਾਂ 'ਚ ਕੰਮ ਕਰ ਰਹੀਆਂ ਨੇ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਨਸ਼ਾ ਵਿਰੋਧੀ ਲੜਾਈ 'ਚ ਸਮਾਜ ਦੇ ਲੋਕਾਂ ਦੀ ਸਾਂਝੀ ਕਾਰਵਾਈ

0: ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲਾਗੂ ਕਰਨ ਇਲਾਜ ਤੇ ਮੁੜ ਵਸੇਬਾ ਅਤੇ ਰੋਕਥਾਮ ਦੀ ਵਿਆਪਕ ਰਣਨੀਤੀ ਅਪਣਾਈ ਹੈ। ਉਨ੍ਹਾਂ ਆਖਿਆ ਕਿ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਲਈ ਇਸ ਮੁਹਿੰਮ ਨੂੰ ਸਕੂਲਾਂ ਤੇ ਕਾਲਜਾਂ ਵਿਚ ਵੀ ਲਾਗੂ ਕੀਤਾ ਜਾ ਰਿਹਾ ਹੈ। ਭਾਗੀਦਾਰਾਂ ਨੇ ਸਕੂਲਾਂ ਤੇ ਕਾਲਜਾਂ ਚ ਰੋਕਥਾਮ, ਸਿਹਤ ਤੇ ਵੈਲਨੈਸ ਦੇਖਭਾਲ ਦੀ ਲੋੜ ਵਾਲੇ ਬੱਚਿਆਂ ਤੇ ਕਾਨੂੰਨੀ ਮਾਮਲਿਆਂ ਵਾਲੇ ਬੱਚਿਆਂ ਲਈ ਸਹਾਇਤਾ ਅਤੇ ਖੇਡਾਂ ਤੇ ਹੋਰਨਾਂ ਗਤੀਵਿਧੀਆਂ ਰਾਹੀਂ ਨੌਜਵਾਨ ਸਸ਼ਕਤੀਕਰਨ ਤੇ ਵੀ ਚਰਚਾ ਕੀਤੀ। ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸੂਬੇ 'ਚ ਨਸ਼ਿਆਂ ਤੋਂ ਮੁਕਤ ਕਰਨ ਲਈ ਜਾਰੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਫਤਿਹਗੜ੍ਹ ਸਾਹਿਬ ਵਿਖੇ ਪਿੰਡ ਸੁਰੱਖਿਆ ਕਮੇਟੀਆਂ, ਬਲਾਕ ਕੋਆਰਡੀਨੇਟਰਾਂ, ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਪੱਧਰੀ ਸਮੀਖਿਆ ਮੀਟਿੰਗ ਕੀਤੀ। ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣ ਤੱਕ ਨਸ਼ਿਆਂ ਖਿਲਾਫ਼ ਜੰਗ ਜਾਰੀ ਰਹੇਗੀ। ਉਨ੍ਹਾਂ ਆਖਿਆ ਕਿ ਨਸ਼ਿਆਂ ਖਿਲਾਫ਼ ਲੜਾਈ ਕਿਸੇ ਇਕ ਵਿਅਕਤੀ ਦੀ ਨਹੀਂ ਸਗੋਂ ਪੂਰੇ ਸਮਾਜ ਦੀ ਜ਼ਿੰਮੇਵਾਰੀ ਹੈ। ਜੇਕਰ ਹਰ ਜਾਗਰੂਕ ਨਾਗਰਿਕ ਆਪਣਾ ਫਰਜ਼ ਸਮਝ ਕੇ ਇਸ ਮੁਹਿੰਮ 'ਚ ਯੋਗਦਾਨ ਪਾਵੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਇਸ ਮੁਹਿੰਮ ਨਾਲ ਜੁੜੇ ਹਲਕਾ ਇੰਚਾਰਜਾਂ ਅਤੇ ਟੀਮ ਸਮੇਤ ਸਿਵਲ ਤੇ ਪੁਲਿਸ ਅਧਿਕਾਰੀਆਂ ਦੇ ਕੰਮ ਦੀ ਸ਼ਲਾਘਾ ਕੀਤੀ। ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਪਿੰਡ ਪੱਧਰ ਦੇ ਖੇਡ ਸਟੇਡੀਅਮ ਦੀ ਉਸਾਰੀ ਕੀਤੀ ਜਾ ਰਹੀ ਹੈ ਤਾਂ ਜੋ ਨੌਜਵਾਨ ਵਰਗ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ। ਮੰਤਰੀ ਨੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਕਮੇਟੀਆਂ ਨਾਲ ਤਾਲਮੇਲ ਬਣਾ ਕੇ ਰੱਖਣ ਤੇ ਨਸ਼ਿਆਂ ਦੀ ਸੂਚਨਾ ਮਿਲਣ ਤੇ ਤੁਰੰਤ ਕਾਰਵਾਈ ਅਮਲ ਵਿਚ ਲਿਆਉਣ ਦੇ ਹੁਕਮ ਜਾਰੀ ਕੀਤੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਫਰਾਂਸ ਵਿਚ ਭਾਰਤੀ ਦੂਤਕਾਰ ਦੇ ਦਖਲ ਤੋਂ ਬਾਅਦ ਅੱਜ ਪੈਰਿਸ ਵਿਚ ਹੋਣ ਵਾਲੀ ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਦੀ ਨਿਲਾਮੀ ਰੋਕ ਦਿੱਤੀ ਗਈ ਹੈ। ਸਵਿਟਜ਼ਰਲੈਂਡ ਦੇ ਪ੍ਰਸਿੱਧ ਆਰਕੀਟੈਕਟ ਅਤੇ ਫਰਨੀਚਰ ਡਿਜ਼ਾਈਨਰ ਪੀਏਰੇ ਜਨੇਰੇ ਵੱਲੋਂ ਡਿਜ਼ਾਈਨ ਕੀਤੀਆਂ ਗਈਆਂ ਦੋ ਕੁਰਸੀਆਂ ਦੀ ਅੱਜ ਨਿਲਾਮੀ ਹੋਣੀ ਸੀ। ਇਕ ਅਧਿਕਾਰਤ ਬਿਆਨ ਵਿਚ ਚੰਡੀਗੜ੍ਹ ਪ੍ਰਸ਼ਾਸਨ ਨੇ ਸੂਚਿਤ ਕੀਤਾ ਕਿ ਵਿਦੇਸ਼ ਮੰਤਰਾਲੇ ਦੇ ਦਖਲ ਤੋਂ ਬਾਅਦ ਸਬੰਧਤ ਵਸਤਾਂ ਨੂੰ ਨਿਲਾਮੀ ਤੋਂ ਵਾਪਸ ਲੈ ਲਿਆ ਗਿਆ। ਇਹ ਕਾਰਵਾਈ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੇ ਨਿਰਦੇਸ਼ਾਂ ਉਤੇ ਚੰਡੀਗੜ੍ਹ ਦੇ ਸਭਿਆਚਾਰਕ ਵਿਭਾਗ ਨੂੰ ਕੀਤੀ ਗਈ, ਜਿਨ੍ਹਾਂ ਨੇ ਤੁਰੰਤ ਕੂਟਨੀਤਿਕ ਦਖਲ ਦੀ ਮੰਗ ਕਰਦਿਆਂ ਇਹ ਮਾਮਲਾ ਵਿਦੇਸ਼ ਮੰਤਰਾਲੇ ਕੋਲ ਉਠਾਇਆ ਸੀ। ਚੰਡੀਗੜ੍ਹ ਪ੍ਰਸ਼ਾਸਨ ਨੇ ਕੀਮਤੀ ਵਿਰਾਸਤੀ ਸੰਪਤੀਆਂ ਦੀ ਸੁਰੱਖਿਆ 'ਚ ਸਮੇਂ ਸਿਰ ਸਹਾਇਤਾ ਲਈ ਮੰਤਰਾਲੇ ਦਾ ਸ਼ੁਕਰੀਆ ਅਦਾ ਕੀਤਾ। ਪ੍ਰਸ਼ਾਸਨ ਨੇ ਵਸਤਾਂ ਦੀ ਤਸਦੀਕ, ਰਿਕਵਰੀ ਤੇ ਵਾਪਸੀ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਦੀ ਆਪਣੀ ਵਚਨਬੱਧਤਾ ਨੂੰ ਵੀ ਦੁਹਰਾਇਆ ਏ। ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਅੰਮ੍ਰਿਤਸਰ ਸਥਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਹਜ਼ੂਰੀ ਰਾਗੀ ਭਾਈ ਗੁਰਬਚਨ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਗਿਆਨੀ ਰਾਜਦੀਪ ਸਿੰਘ ਨੇ ਸੰਗਤਾਂ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੇ ਲਾਸਾਨੀ ਇਤਿਹਾਸ ਬਾਰੇ ਵਿਚਾਰ ਸਾਂਝੇ ਕੀਤੇ ਤੇ ਨੌਜਵਾਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਤੋਂ ਸੇਧ ਲੈਣ ਦੀ ਪ੍ਰੇਰਣਾ ਦਿੱਤੀ। ਉਧਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਨ੍ਹਾਂ ਦੀ ਸ਼ਹੀਦੀ ਦਿਹਾੜੇ ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਅਮਿਤ ਸ਼ਾਹ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਇੱਕ ਮਹਾਨ ਯੋਧਾ ਅਤੇ ਬੇਮਿਸਾਲ ਬਹਾਦਰੀ ਦੇ ਪ੍ਰਤੀਕ ਸਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵੀ ਅੱਜ ਮਹਾਨ ਯੋਧੇ ਅਤੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਤੇ ਉਨ੍ਹਾਂ ਨੂੰ ਨਮਨ ਕੀਤਾ। ਸਪੀਕਰ ਸੰਧਵਾ ਨੇ ਮਹਾਨ ਸਿੱਖ ਜਰਨੈਲ ਦੀ ਬੇਮਿਸਾਲ ਕੁਰਬਾਨੀ ਨੂੰ ਚੇਤੇ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਅੱਜ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਅਦੁੱਤੀ ਤੇ ਲਾਸਾਨੀ ਸ਼ਹਾਦਤ ਨੂੰ ਨਮਨ ਕੀਤਾ। ਪੰਜਾਬ ਸਰਕਾਰ ਨੇ ਆਸ਼ੀਰਵਾਦ ਯੋਜਨਾ ਤਹਿਤ ਚਾਲੂ ਵਿੱਤੀ ਸਾਲ 2026-27 ਦੌਰਾਨ ਅਨੁਸੂਚਿਤ ਜਾਤੀਆਂ ਦੇ 3,282 ਲਾਭਪਾਤਰੀਆਂ ਨੂੰ 16,74,00,000 ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ। ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀਆਂ ਬਾਰੇ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਆਸ਼ੀਰਵਾਦ ਪੋਰਟਲ ਤੇ ਕੁੱਲ 14 ਜ਼ਿਲ੍ਹਿਆਂ ਤੋਂ 3,282 ਲਾਭਪਾਤਰੀਆਂ ਦੀਆਂ ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਨੂੰ ਇਸ ਰਾਸ਼ੀ ਨਾਲ ਕਵਰ ਕੀਤਾ ਗਿਆ। ਇਨ੍ਹਾਂ ਵਿੱਚ ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਜਲੰਧਰ, ਕਪੂਰਥਲਾ, ਮਾਨਸਾ, ਪਟਿਆਲਾ, ਪਠਾਨਕੋਟ, SAS ਨਗਰ, SPS ਨਗਰ, ਸੰਗਰੂਰ ਤੇ ਮਲੇਰਕੋਟਲਾ ਸ਼ਾਮਲ ਨੇ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਕੇਂਦਰੀ ਏਜੰਸੀ ਨਾਲ ਸਾਂਝੇ ਆਪਰੇਸ਼ਨ ਦੌਰਾਨ ਸਰਹੱਦ ਪਾਰੋਂ ਚਲਾਏ ਜਾ ਰਹੇ ਨਾਜਾਇਜ਼ ਹਥਿਆਰਾਂ, ਨਸ਼ਿਆਂ ਤੇ ਹਵਾਲਾ ਨੈਟਵਰਕ ਦਾ ਪਰਦਾਫਾਸ਼ ਕਰਦੇ ਹੋਏ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਵੇਰਵੇ ਸਾਂਝੇ ਕੀਤੇ।
1: ਅਸੀਂ ਜੁਆਇੰਟਲੀ ਸੈਂਟਰਲ ਏਜੰਸੀ ਨਾਲ ਮਿਲ ਕੇ ਬਹੁਤ ਵੱਡਾ ਕਾਟਲ ਬਸ ਕੀਤਾ ਕ੍ਰੋਸ ਬਾਰਡਰ ਨੇ, ਜਿਹਦੇ ਚ 2 ਮਸ਼ੀਨ ਗੰਸ ਨੇ, 8 ਪਿਸਟਲ ਨੇ ਬੜੇ ਲੀਥਲ, 5 ਕਿਲੋ ਹੀਰੋਇਨ ਔਰ 30,38,000 ਹਵਾਲਾ ਮਨੀ ਇਹਨਾਂ ਤੋਂ ਰਿਕਵਰ ਹੋਇਆ। ਅਫਗਾਨ ਨੈਸ਼ਨਲ ਇੱਕ ਅਰੈਸਟ ਹੋਇਆ। ਟੋਟਲ 7 ਮੁਲਜ਼ਮ ਜਿਹੜੇ ਅਰੈਸਟ ਕੀਤੇ ਗਏ, ਉਹਦੇ ਚ ਜੁਵੀਨਾਈਲ ਵੀ ਹੈ।
0: ਜਾਂਚ ਵਿਚ ਸਾਹਮਣੇ ਆਇਆ ਕਿ ਪੂਰਾ ਨੈਟਵਰਕ ਵਿਦੇਸ਼ ਵਿਚ ਬੈਠੇ ਹੈਂਡਲਰ ਹੈਰੀ ਸਰਪੰਚ ਤੇ ਪਾਕਿਸਤਾਨ ਦੇ ਇੱਕ ਤਸਕਰ ਦੇ ਇਸ਼ਾਰੇ ਤੇ ਚਲਾਇਆ ਜਾ ਰਿਹਾ ਸੀ। ਉਧਰ ਫਾਜ਼ਿਲਕਾ ਵਿਚ CIA ਸਟਾਫ ਨੇ ਪੁਲਿਸ ਨਾਲ ਮਿਲ ਕੇ ਕਾਰਵਾਈ ਕਰਦਿਆਂ ਇੱਕ ਨਾਬਾਲਗ ਸਮੇਤ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 4 ਪਿਸਤੌਲਾਂ, 4

मैगजीन ते चार कारतूस बरामद कीते ने। फाजिलका दे पुलिस कप्तान डी तरन रतन ने दस्या कि गिरफ्तार कीते गए मुलजम जलालाबाद दे रहण वाले ने। जब्त कीते गए हथियार ड्रोन राही पाकिस्तान तो मंगवाए जापते ने। उन्हां खिलाफ मामला दर्ज करके अगलेरी कार्रवाई की जा रही है। भारतीय रिजर्व बैंक RBI ने अंतरराष्ट्रीय सूखम लघु ते दरमियाने उद्योगां बारे दिवस मौके जलंधर च MSME अते उद्यमियां लई कल एक विशेष जागरूकता प्रोग्राम करवाया। ਯੂਕੋ ਬੈਂਕ ਨੇ ਪੈਨਸ਼ਨ ਵੰਡ ਨਿਆਮਕ ਤੇ ਵਿਕਾਸ ਅਥਾਰਟੀ ਦੇ ਸਹਿਯੋਗ ਨਾਲ ਬੀਤੇ ਦਿਨ ਜਲੰਧਰ ਵਿਖੇ ਖੇਤੀਬਾੜੀ ਅਤੇ ਸਬੰਧਤ ਖੇਤਰਾਂ ਅਤੇ ਪੇਂਡੂ ਨੈਣੇ ਇਕਾਈਆਂ ਲਈ ਇੱਕ NPS ਜਾਗਰੂਕਤਾ ਪ੍ਰੋਗਰਾਮ ਕਰਵਾਇਆ। ਇਸ ਦਾ ਉਦੇਸ਼ ਕਿਸਾਨਾਂ, ਖੇਤੀਬਾੜੀ ਨਾਲ ਜੁੜੇ ਮਜ਼ਦੂਰਾਂ, ਫਾਰਮਰ ਪ੍ਰੋਡਿਊਸਰ ਸੰਸਥਾਵਾਂ, ਪੇਂਡੂ ਉਦਯੋਗਪਤੀਆਂ ਤੇ ਗੈਰ ਸੰਗਠਿਤ ਖੇਤਰ ਦੇ ਹਿੱਸੇਦਾਰਾਂ ਚ ਰਾਸ਼ਟਰੀ ਪੈਨਸ਼ਨ ਪ੍ਰਣਾਲੀ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਮੌਸਮ ਵਿਭਾਗ ਨੇ 27 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਕੁਝ ਥਾਵਾਂ ਤੇ ਤੇਜ਼ ਹਵਾਵਾਂ ਚੱਲਣ, ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਸ ਦੌਰਾਨ ਅੱਜ ਦਰਜ ਕੀਤੇ ਗਏ ਵੱਧ ਤੋਂ ਵੱਧ ਤਾਪਮਾਨ ਮੁਤਾਬਕ ਪੰਜਾਬ 'ਚ ਫਰੀਦਕੋਟ 40.1 ਡਿਗਰੀ ਸੈਲਸੀਅਸ ਅਤੇ ਹਰਿਆਣਾ 'ਚ ਰੋਹਤਕ 42.1 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਗਰਮ ਸ਼ਹਿਰ ਰਹੇ, ਜਦਕਿ ਚੰਡੀਗੜ੍ਹ 'ਚ 30.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰਤ ਅੱਜ ਮੈਨਚੈਸਟਰ ਦੇ ਅਮੀਰਾਤ ਓਲਡ ਟ੍ਰੈਫੋਰਡ ਵਿਖੇ ਔਰਤਾਂ ਦੇ ICC 2020 ਵਿਸ਼ਵ ਕੱਪ ਦੇ ਗਰੁੱਪ ਏ ਦੇ ਮੁਕਾਬਲੇ ਚ ਬੰਗਲਾਦੇਸ਼ ਖਿਲਾਫ਼ ਖੇਡੇਗਾ। ਤੇ ਆਖਿਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਬਿਜਲੀ ਮੰਤਰੀ ਮਨੋਹਰ ਲਾਲ ਨੇ ਊਰਜਾ ਪ੍ਰਣਾਲੀਆਂ ਤੇ ਮਜ਼ਬੂਤ ਬ੍ਰਿਕ ਸਹਿਯੋਗ ਦਾ ਸੱਦਾ ਦਿੱਤਾ। ਪੰਜਾਬ ਭਰ ਵਿਚ ਅੱਜ ਤੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਸ਼ੁਰੂ ਹੋਈ। ਫਰਾਂਸ ਵਿਚ ਭਾਰਤੀ ਵਿਦੇਸ਼ ਮੰਤਰਾਲੇ ਦੇ ਦਖਲ ਤੋਂ ਬਾਅਦ ਅੱਜ ਪੈਰਿਸ ਚ ਹੋਣ ਵਾਲੀ ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਦੀ ਨਿਲਾਮੀ ਰੋਕੀ ਗਈ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।

ਹੋਈ ਜਿਸ ਵਿਚ ਊਰਜਾ ਸੁਰੱਖਿਆ, ਸਥਿਰਤਾ, ਨਵੀਨਤਾ, ਲਚਕੀਲੇ ਬੁਨਿਆਦੀ ਢਾਂਚੇ ਅਤੇ ਸਮਰੱਥਾ ਨਿਰਮਾਣ ਵਿਚ ਸਹਿਯੋਗ ਦੀ ਪੁਸ਼ਟੀ ਕੀਤੀ ਗਈ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਹਰਿਆਣਾ ਦੇ ਗੁਰੂਗ੍ਰਾਮ ਵਿਚ ਬ੍ਰਿਕਸ ਊਰਜਾ ਮੰਤਰੀਆਂ ਦੀ ਮੀਟਿੰਗ ਦੌਰਾਨ ਈਰਾਨ ਦੇ ਪੈਟਰੋਲੀਅਮ ਮੰਤਰੀ ਮੁਹਸੈਨ ਪਖਨੇਜ਼ਾਦ ਨਾਲ ਮੁਲਾਕਾਤ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਪੁਰੀ ਨੇ ਕਿਹਾ ਕਿ ਮੀਟਿੰਗ ਦੌਰਾਨ ਦੋਵਾਂ ਨੇਤਾਵਾਂ ਨੇ ਊਰਜਾ ਖੇਤਰ ਵਿਚ ਸਹਿਯੋਗ ਦੇ ਮੌਕਿਆਂ ਦੀ ਭਾਲ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਗੱਲਬਾਤ, ਭਾਈਵਾਲੀ ਅਤੇ ਆਪਸੀ ਲਾਭਦਾਇਕ ਸ਼ਮੂਲੀਅਤ ਰਾਹੀਂ ਊਰਜਾ ਸੁਰੱਖਿਆ ਨੂੰ ਵਧਾਉਣ ਲਈ ਵਚਨਬੱਧ ਏ। ਰੱਖਿਆ ਆਤਮ ਨਿਰਭਰਤਾ ਲਈ ਭਾਰਤ ਦੇ ਯਤਨਾਂ ਵਿਚ ਇਕ ਅਹਿਮ ਮੀਲ ਪੱਥਰ ਵਜੋਂ ਰੱਖਿਆ ਖੋਜ ਤੇ ਵਿਕਾਸ ਸੰਗਠਨ DRDO ਨੇ ਸਵਦੇਸ਼ੀ ਨੇਤਰਾ ਏਅਰਬੋਨ ਅਰਲੀ ਵਾਰਨਿੰਗ ਐਂਡ ਕੰਟਰੋਲ AEW&C ਸਿਸਟਮ ਲਈ ਅੰਤਿਮ ਸੰਚਾਲਨ ਮਨਜ਼ੂਰੀ FOC ਪ੍ਰਾਪਤ ਕਰ ਲਈ ਏ। FOC ਸਰਟੀਫਿਕੇਟ ਅੱਜ ਬੰਗਲੁਰੂ ਵਿਚ ਇਕ ਸ਼ਾਨਦਾਰ ਸਮਾਰੋਹ ਦੌਰਾਨ ਭਾਰਤੀ ਹਵਾਈ ਫੌਜ ਨੂੰ ਅਧਿਕਾਰਕ ਤੌਰ ਤੇ ਸੌਂਪਿਆ ਗਿਆ, ਜਿਸ ਨਾਲ ਦੇਸ਼ ਦੀ ਹਵਾਈ ਨਿਗਰਾਨੀ ਅਤੇ ਨੈਟਵਰਕ ਕੇਂਦਰਿਤ ਜੰਗੀ ਸਮਰੱਥਾਵਾਂ ਵਿਚ ਇਕ ਵੱਡਾ ਵਾਧਾ ਹੋਇਆ ਹੈ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਭਾਰਤੀ ਹਵਾਈ ਫੌਜ ਦੇ ਡਿਪਟੀ ਚੀਫ ਏਅਰ ਮਾਰਸ਼ਲ ਅਵਦੇਸ਼ ਕੁਮਾਰ ਭਾਰਤੀ ਨੇ ਬਾਲਕੋਟ ਹਮਲੇ ਅਤੇ ਆਪਰੇਸ਼ਨ ਸਿੰਦੂਰ ਵਰਗੇ ਮਹੱਤਵਪੂਰਨ ਮਿਸ਼ਨਾਂ ਦੌਰਾਨ ਸਵਦੇਸ਼ੀ ਤੌਰ ਤੇ ਬਣਾਏ ਗਏ ਇਸ ਸਿਸਟਮ ਦੀ ਸਾਬਤ ਹੋਈ ਸੰਚਾਲਨ ਭਰੋਸੇਯੋਗਤਾ ਨੂੰ ਉਜਾਗਰ ਕਰਦੇ ਹੋਏ ਇਸ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਵਿਚ ਐਮਾਜ਼ਾਨ ਦੇ ਰਿਕਾਰਡ $48 ਅਰਬ ਦੇ ਨਿਵੇਸ਼ ਦਾ ਸਵਾਗਤ ਕੀਤਾ ਹੈ। ਸ੍ਰੀ ਮੋਦੀ ਨੇ ਨਵੀਂ ਦਿੱਲੀ ਵਿਚ ਐਮਾਜ਼ਾਨ ਦੇ CEO ਐਂਡੀ JC ਨਾਲ ਮੁਲਾਕਾਤ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨਿਵੇਸ਼ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕਰੇਗਾ। ਉਨ੍ਹਾਂ ਕਿਹਾ ਕਿ ਇਹ ਭਾਰਤ ਵਿਚ ਨਿਵੇਸ਼ ਕਰਨ ਵਿਚ ਦੁਨੀਆ ਭਰ ਵਿਚ ਵੱਧ ਰਹੀ ਦਿਲਚਸਪੀ ਨੂੰ ਦਰਸਾਉਂਦਾ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @ARN ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਫੌਜੀ ਇੰਜੀਨੀਅਰ ਸੇਵਾ ਦੇ ਸਿੱਖਿਆਰਥੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਫੌਜੀ ਇੰਜੀਨੀਅਰ ਸੇਵਾ ਦੇ ਅਧਿਕਾਰੀਆਂ ਦਾ ਹੁਨਰ, ਸਮਰਪਣ ਅਤੇ ਸਖ਼ਤ ਮਿਹਨਤ ਦੇਸ਼ ਦੇ ਸੁਰੱਖਿਆ ਸਿਲਸਿਲੇ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਨੇ। ਰਾਸ਼ਟਰਪਤੀ ਨੇ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਦੇ ਯਤਨ ਫੌਜ, ਸਮੁੰਦਰੀ ਫੌਜ ਤੇ ਹਵਾਈ ਫੌਜ ਦੇ ਮੁਲਾਜ਼ਮਾਂ ਨੂੰ ਆਪਣੇ ਫਰਜ਼ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਦੇ ਯੋਗ ਬਣਾਉਂਦੇ ਨੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੇ ਕੰਮਾਂ ਨੂੰ ਨਾ ਸਿਰਫ਼ ਇਕ ਸੁਰੱਖਿਅਤ ਤੇ ਮਜ਼ਬੂਤ ਸਗੋਂ ਇਕ ਸਾਫ਼ ਸੁਥਰਾ ਤੇ ਚੁਗਿਰਦੇ ਪੱਖੀ ਸੁਖਾਵਾਂ ਭਾਰਤ ਬਣਾਉਣ ਵਿਚ ਵੀ ਯੋਗਦਾਨ ਪਾਉਣਾ ਚਾਹੀਦਾ ਹੈ। ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ CP ਰਾਧਾ ਕ੍ਰਿਸ਼ਨਨ ਨੇ ਸੰਸਦ ਭਵਨ ਵਿਚ ਰਾਜ ਸਭਾ ਦੇ 10 ਨਵੇਂ ਚੁਣੇ ਗਏ ਅਤੇ ਮੁੜ ਚੁਣੇ ਗਏ ਮੈਂਬਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਸਹੁੰ ਚੁੱਕਣ ਵਾਲਿਆਂ ਵਿਚ ਆਂਧਰਾ ਪ੍ਰਦੇਸ਼ ਤੋਂ ਤੇਲਗੂ ਦੇਸਮ ਪਾਰਟੀ ਦੇ ਸਨਾ ਸਤੀਸ਼ ਬਾਬੂ, ਵਿਜੇ ਚਿੰਤਾ ਕਾਇਆਲਾ ਅਤੇ ਬਸ਼ਯਮ ਰਾਮ ਕ੍ਰਿਸ਼ਨਨ ਤੇ ਜਨ ਸੇਨਾ ਪਾਰਟੀ ਦੇ ਲਿੰਗਮ ਨੇਨੀ ਰਮੇਸ਼ ਸ਼ਾਮਲ ਨੇ। ਇਸ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼ ਤੋਂ ਭਾਜਪਾ ਦੇ ਤਾਈ ਤਾਗਕ, ਉੜੀਸਾ ਤੋਂ ਭਾਜਪਾ ਦੇ ਦੇਵਾਸ਼ੀਸ਼ ਸਵੰਤ ਰਾਏ, ਤਮਿਲਨਾਡੂ ਤੋਂ ਕਾਂਗਰਸ ਦੇ ਪ੍ਰਵੀਨ ਚੱਕਰਵਰਤੀ ਤੇ ਗੁਜਰਾਤ ਤੋਂ ਭਾਜਪਾ ਦੇ ਰਾਜੇਸ਼ ਪਰਮਾਨੰਦ ਸ਼ੁਕਲਾ ਨੇ ਵੀ ਸਹੁੰ ਚੁੱਕੀ। ਝਾਰਖੰਡ ਤੋਂ ਝਾਰਖੰਡ ਮੁਕਤੀ ਮੋਰਚਾ ਦੇ ਵੈਦਿਆਨਾਥ ਰਾਮ ਅਤੇ ਆਜ਼ਾਦ ਮੈਂਬਰ ਪਰਿਮਲ ਨਾਥਵਾਨੀ ਨੇ ਵੀ ਰਾਜ ਸਭਾ ਮੈਂਬਰਾਂ ਵਜੋਂ ਸਹੁੰ ਚੁੱਕੀ। ਰੇਲ ਮੰਤਰੀ ਅਸ਼ਵਨੀ ਵੈਸ਼ਨੋ ਨੇ ਸੀਨੀਅਰ ਰੇਲਵੇ ਅਧਿਕਾਰੀਆਂ ਨਾਲ ਇਕ ਜਾਇਜ਼ਾ ਮੀਟਿੰਗ ਕੀਤੀ। ਮੀਟਿੰਗ ਵਿਚ ਭਾਰਤੀ ਰੇਲਵੇ ਨੂੰ ਮਾਲ ਢੋਆ ਢੁਆਈ ਦਾ ਸਭ ਤੋਂ ਪ੍ਰਸਿੱਧ ਢੰਗ ਬਣਾਉਣ ਲਈ ਕੀਤੇ ਜਾ ਰਹੇ ਸੁਧਾਰਾਂ ਤੇ ਚਰਚਾ ਕੀਤੀ ਗਈ। ਮੀਟਿੰਗ ਵਿਚ ਇਹ ਦੱਸਿਆ ਗਿਆ ਕਿ ਮੀਟਿੰਗ ਅਤੇ ਨਮਕ ਵਰਗੀਆਂ ਵਸਤਾਂ ਲਈ ਸੀਮੈਂਟ ਦੇ ਨਾਲ ਨਾਲ ਵਿਸ਼ੇਸ਼ ਤੌਰ ਤੇ ਤਿਆਰ ਕੀਤੀਆਂ ਗਈਆਂ ਨਵੀਆਂ ਮਾਲ ਢੋਆ ਢੁਆਈ ਵਾਲੀਆਂ ਵੈਗਨਾਂ ਦੀ ਸਫਲਤਾ ਨੇ ਸਨਅਤ ਦੀਆਂ ਜ਼ਰੂਰਤਾਂ ਅਨੁਸਾਰ ਵੈਗਨ ਡਿਜ਼ਾਈਨ ਨੂੰ ਤਿਆਰ ਕਰਨ ਦੀ ਮਹੱਤਤਾ ਨੂੰ ਸਾਬਤ ਕੀਤਾ ਹੈ। ਇਨ੍ਹਾਂ ਵਿਸ਼ੇਸ਼ ਵੈਗਨਾਂ ਨੇ ਲੋਡਿੰਗ, ਅਨਲੋਡਿੰਗ ਤੇ ਆਵਾਜਾਈ ਨੂੰ ਆਸਾਨ ਤੇ ਵਧੇਰੇ ਕੁਸ਼ਲ ਬਣਾਇਆ ਹੈ, ਜਿਸ ਨਾਲ ਰੇਲਵੇ ਤੇ ਮਾਲ ਢੋਆ ਢੁਆਈ ਵਧੀ ਏ। ਸ੍ਰੀ ਵੈਸ਼ਨੋ ਨੇ ਵੀ ਕਿਹਾ ਕਿ ਡਿਜ਼ਾਈਨ ਪ੍ਰਵਾਨਗੀ ਅਤੇ ਪ੍ਰੋਟੋਟਾਈਪ ਵਿਕਾਸ ਲਈ ਸਖ਼ਤ ਮਾਪਦੰਡ ਅਪਣਾਉਣ ਨਾਲ ਦੇਸ਼ ਵਿਚ ਉੱਚ ਗੁਣਵੱਤਾ ਵਾਲੇ ਮਾਲ ਢੋਆ ਢੁਆਈ ਵਾਲੇ ਵੈਗਨਾਂ ਦਾ ਨਿਰਮਾਣ ਯਕੀਨੀ ਬਣਾਇਆ ਜਾਏਗਾ। ਉਨ੍ਹਾਂ ਇਹ ਵੀ ਕਿਹਾ ਕਿ ਨਵੇਂ ਡਿਜ਼ਾਈਨ ਤੇ ਨਵੀਨਤਾ ਨੂੰ ਸਾਹਤ ਕਰਨ ਲਈ ਭਾਰਤੀ ਰੇਲਵੇ ਦੀ ਮਾਲ ਢੋਆ ਢੁਆਈ ਨੂੰ ਹੋਰ ਮਜ਼ਬੂਤ ਕੀਤਾ ਜਾਏਗਾ। ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀ ਨਾਲ ਰਲ ਕੇ ਸਾਂਝੇ ਆਪਰੇਸ਼ਨ ਵਿਚ ਅੱਜ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਵਿਚ ਇਕ ਅਫਗਾਨ ਨਾਗਰਿਕ ਤੇ ਇਕ ਨਾਬਾਲਿਗ ਸਮੇਤ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਦਿਆਂ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ, ਨਸ਼ੀਲੇ ਪਦਾਰਥਾਂ ਤੇ ਹਵਾਲਾ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ਵਿਚੋਂ 2 ਸਬ ਮਸ਼ੀਨ ਗਨ, 5 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਅਤੇ 30,38,000 ਰੁਪਏ ਦੀ ਹਵਾਲਾ ਰਕਮ ਸਮੇਤ 10 ਆਧੁਨਿਕ ਹਥਿਆਰ ਬਰਾਮਦ ਕੀਤੇ ਗਏ ਨੇ। ਪੁਲਿਸ ਹਲਕਿਆਂ ਨੇ ਦੱਸਿਆ ਹੈ ਕਿ ਮੁੱਢਲੀ ਜਾਂਚ ਮੁਤਾਬਕ ਮੁਲਜ਼ਮ ਕਥਿਤ ਤੌਰ ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਕੰਮ ਕਰਨ ਵਾਲੇ ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਹੋਏ ਸਨ। ਉਨ੍ਹਾਂ ਨੂੰ ਖੇਪਾਂ ਮਿਲਦੀਆਂ ਸਨ ਅਤੇ ਅਪਰਾਧਿਕ ਤੱਤਾਂ ਨੂੰ ਨਸ਼ੀਲੇ ਪਦਾਰਥ ਤੇ ਗੈਰ ਕਾਨੂੰਨੀ ਹਥਿਆਰ ਬਣਦੇ ਸਨ। ਨੈਟਵਰਕ ਨੇ ਵੱਖ ਵੱਖ ਥਾਵਾਂ ਤੇ ਮਾਲੀ ਲੈਣ ਦੇਣ ਅਤੇ ਹਵਾਲਾ ਮਾਧਿਅਮਾਂ ਦੀ ਵੀ ਵਰਤੋਂ ਕੀਤੀ। ਅਗਲੇਰੀ ਜਾਂਚ ਜਾਰੀ ਏ। ਕੇਂਦਰੀ ਸੜਕ

ਸਰੋਤਿਓ, ਹੁਣੇ ਤੁਸੀਂ ਇਹ ਗੀਤ ਸੁਣ ਰਹੇ ਸੀਗੇ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ, ਫਿਲਮ ਅਗਰ ਤੁਮ ਨਾ ਹੋਤੇ ਦੇ ਵਿੱਚੋਂ, ਬੋਲਸਨ ਗੁਲਸ਼ਨ ਬਾਵਰਾ ਦੇ, ਸੰਗੀਤ ਆਰ ਡੀ ਵਰਮਨ ਦਾ। ਅਗਲਾ ਗੀਤ ਤੁਹਾਨੂੰ ਅਸੀਂ ਸੁਣਾ ਰਹੇ ਹਾਂ ਅਨੁਰਾਧਾ ਪੌਡਵਾਲ ਦੀ ਆਵਾਜ਼ ਦੇ ਵਿੱਚ, ਫਿਲਮ ਅੰਮ੍ਰਿਤ ਦੇ ਵਿੱਚੋਂ।

ਹੁਣੇ ਤੁਸੀਂ ਕੁਝ ਹਿੰਦੀ ਫਿਲਮੀ ਗੀਤਾਂ ਦਾ ਆਨੰਦ ਮਾਣ ਰਹੇ ਸੀ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 1.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਤੇ ਇਸ ਵੇਲੇ ਰਾਤ ਦੇ 11 ਵਜੇ ਨੇ। ਇਸ ਦੇ ਨਾਲ ਹੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਇਸ ਦੇ ਨਾਲ ਹੀ ਸਮਾਪਤ ਹੁੰਦੀ ਹੈ। ਕੱਲ੍ਹ ਸਵੇਰੇ 5:55 ਤੇ ਆਕਾਸ਼ਵਾਣੀ ਬਠਿੰਡਾ ਆਪਣੀ ਪ੍ਰਸਾਰਣ ਸਭਾ ਲੈ ਕੇ ਫਿਰ ਤੋਂ ਤੁਹਾਡੇ ਨਾਲ ਹੋਏਗਾ। ਤਦ ਤੱਕ ਲਈ ਆਗਿਆ ਜੈ ਹਿੰਦ।